一个处境，即是家庭越来越散，越来越瓦解，家庭成员关系越来越是破裂，而没办法可以去复和。

龙太好鍾意听国语歌，佢就点咗呢一首勿忘我，或者叫做勿忘我。呢一首歌呢系嚟自夏日的玫瑰电影嘅插曲。

好的，来自 Karen CC If I Had。 接下来

悠扬的旋律，九 M 八八美妙的歌声，很有意思的一首歌，很有想象空间。歌名叫《直》。

整首歌还融入了精细的片段。

欢迎回到星河夜雨，我是王介安，欢迎来到我们第二个小时的星河夜雨。而今天我们在第二个小时的星河夜雨，我们要

刘家昌作的曲，琼瑶作的词，由吕方所演唱的《月满西楼》。

他的歌影响了很多人，他的戏剧也影响很多人。我们再来回味一下这首歌，许茹芸重新诠释了这个版本，云且留住。

2007年在陈奕迅的这张专辑里面，除了好久不见那么抒情之外，还有这首抒情歌叫淘汰，是周杰伦的创作。

0: 情像水滴，包滴下来咯。
1: 在这里有一个桶子，很大的桶子，可以盛满你的心情。这是星河夜雨的心情日记簿。

这个世界也算是有寿命，不长。到达极乐世界，那个寿命很长。法门真正不可思议，所以极乐世界

深了，你是睡不着还是不想睡，或者你就只是想要听音乐呢？我是杰颖，希望今天晚上的音乐国道可以让

全出外，我面目就无光，何况嗰啲案情发证突然就告到堂上。嗱，太太你不在屏风后，我依然做出官样文章，做官做咗几年。

得啦，我记得啦，太太。阿太太啊，你啊最紧要记住。

牙前放告牌收起，不论案情大小是非曲直，一概不理。如果咪惊动

0: 我哋打翻你兩行啊！
1: 當上蘇慶嘅放告牌。

0: 有規矩的呢，
1: 是有規矩的
2: 嘛，例牌的呢，太爺。

声胆断人，大刀将兵顺将女许配于人中逃犯会其罪悲轻人。

0: 妥，
1: 你怕见阎王，
0: 只怪你贪权势，
1: 怪你发钱寒，
0: 一日都是你，
1: 怪你，
0: 系你，咩畜生晒，跟住嚟啊！

0: 事㗎。
1: 哦，你並無賴婚之前

0: 主，
1: 我做主，
2: 我做主。
0: 今日轮到你做主啊！你个老婆做主，太爷一向都系由我太太做主啫。爹爹，爹
1: 太爷。
0: Thank you.

心，有天地为媒，三光为定，并非无媒苟合。请大人依公判处，使有情人。

0: 生太呀太呀，这个正来劲。
1: 太呀。

睇佢哋两个，我真系太爷都冇太怕。

好的电台。

拜拜。

相关，逼到我汗流流，追到我眼坦坦，动手又动脚，分明是与我为难。

0: 罪过是原告亦或被
1: The world of 96.1 FM, CHKG, Fairchild Radio.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Sabrang Radio 94.7 FM. Sunday, sare listeners da bahut bahut swagat hai ji. Aaj de is khoobsurat dopahar de program ch jehda ki tusi 1 baje to leke 5 baje tak sunoge. So, the para te pai gayi hai, but naal di naal hi program vi jehda shuru ho chukya hai. Aksar is program de vich tusi vakhre vakhre khabran te gallan batan sunde ho. Aaj de program te vi kuch ek isse tarah diyan khabran te gallan batan tuhanu pesh karan ja rahe hain. Us ton ilawa jehdiyan khaas information hai, kyunki kal di pehlan te sare dostan nu bahut bahut vadhai hove jinhan ne inni mehnat de naal kal da program jehda oh kamyab karan de vich sahyog kita. ਤੇ ਵਿਸਾਖੀ ਮੇਲਾ ਜਿਹੜਾ ਬੰਸ ਗੇਨ ਇੱਕ ਕਾਮਯਾਬ ਵਿਸਾਖੀ ਮੇਲਾ ਹੋਇਆ ਜੀ ਜਿਹਦੇ ਚ ਸਾਰੇ ਦੋਸਤਾਂ ਮਿੱਤਰਾਂ ਨੇ ਵੱਧ ਚੜ ਕੇ ਪਰਫਾਰਮ ਕੀਤਾ ਕਿਉਂਕਿ ਵਧੀਆ ਹੁੰਦਾ ਜਦੋਂ ਤੁਸੀਂ ਵਧੀਆ ਸਾਰੇ ਰਲ ਮਿਲ ਕੇ ਇਕੱਠੇ ਉੱਠਦੇ ਬਹਿੰਦੇ ਹੋ ਖਾਂਦੇ ਪੀਂਦੇ ਹੋ ਪ੍ਰੋਗਰਾਮ ਆਰਗਨਾਈਜ਼ ਕਰਦੇ ਹੋ ਸੋ ਇਹ ਜਿਹੜੀ ਚੀਜ਼ ਸੀਗੀ ਕੱਲ੍ਹ ਦੇ ਪ੍ਰੋਗਰਾਮ ਚ ਬੰਸ ਗੇਨ ਦੇਖਣ ਨੂੰ ਮਿਲੀ ਤੇ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਲੱਸ ਆਪਾਂ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਸ਼ੇਅਰ ਕਰਦੇ ਰਵਾਂਗੇ ਅੱਜ ਦੇ ਪ੍ਰੋਗਰਾਮ ਚ ਤੇ ਤੁਹਾਨੂੰ ਦੱਸ ਦਵਾਂ ਮੈਂ ਤੁਹਾਡਾ ਹੋਸਟ ਤੇ ਦੋਸਤ ਰਜੇਸ਼ ਜਿੱਦਾਂ ਤੁਸੀਂ ਜਾਣਦੇ ਹੋ ਜਿਹੜੇ ਦੋਸਤ ਰੈਗੂਲਰ ਪ੍ਰੋਗਰਾਮ ਸੁਣਦੇ ਆ ਤੇ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਵੀ ਮੇਰਾ ਨਾਂ ਰਜੇਸ਼ ਅੰਗਰਾਲ ਹੈ ਤੇ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਸੀਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਪੇਸ਼ ਕੀਤਾ ਜਿਹੜਾ ਕਿ ਇੱਕ ਕਾਮਯਾਬ ਤੇ ਵਧੀਆ ਪ੍ਰੋਗਰਾਮ ਹੋ ਕੇ ਨਿਬੜਿਆ ਥੋੜੀ ਬਹੁਤੀ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਪ੍ਰੋਗਰਾਮ ਜਿਵੇਂ ਜਿਵੇਂ ਅੱਗੇ ਵਧਦਾ ਜਾਏਗਾ ਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਸੇ ਤਰੀਕੇ ਨਾਲ ਕਰਦੇ ਰਵਾਂਗੇ ਸੋ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਉਹ ਅੱਜ ਸਟੂਡੀਓ ਤੋਂ ਕੁਛ ਸਟੂਡੀਓ ਦੇ ਬਾਹਰ ਜਾ ਕੇ ਤੇ ਇਸੇ ਤਰੀਕੇ ਨਾਲ ਆਪਾਂ ਸ਼ੇਅਰ ਕਰਦੇ ਰਹਿਣਾ ਕਿਉਂਕਿ ਜੇ ਓਵਰਆਲ ਲਾਈਏ ਤੇ ਕਿਉਂਕਿ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਨੇ ਕਾਫੀ ਤਰ੍ਹਾਂ ਦੀਆਂ ਸ਼ੁਰੂਆਤ ਦੀ ਹੋਈਆਂ ਕੱਲ੍ਹ ਦਾ ਜਿੱਦਾਂ ਵੈਦਰ ਬਣਿਆ ਸੀ ਤੁਹਾਨੂੰ ਪਤਾ ਵੀ ਸਨੋਅ ਏਦਾਂ ਲੱਗਦਾ ਵੀ ਜਿੱਦਾਂ ਸਨੋਅ ਫਿਰ ਆ ਗਈ ਹਲੇ ਪਰਸੋਂ ਚੌਥੀ ਆਪਾਂ ਗੱਲ ਕਰਦੇ ਸੀ ਸਨੋਅ ਦੇ ਬਾਰੇ ਕਿ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਕਿਸ ਤਰ੍ਹਾਂ 2012 ਦੇ ਵਿੱਚ ਜਦੋਂ ਪ੍ਰੋਗਰਾਮ ਕੀਤਾ ਤੇ ਵਿਸਾਖੀ ਮਨਾ ਰਹੇ ਹਾਂ ਤੇ ਉਧਰੋਂ ਸਨੋਅ ਪੈ ਰਹੀ ਹੈ ਇੱਕਦਮ ਹੀ ਤੇ ਸਨੋਅ ਵੀ ਏਦਾਂ ਦੀ ਵੀ ਸਨੋਅ ਸਟ੍ਰੋਮ ਲੱਗਦਾ ਸੀਗਾ ਤੇ ਕੱਲ੍ਹ ਵੀ ਥੋੜਾ ਮੌਸਮ ਖਰਾਬ ਰਿਹਾ ਸਨੋਅ ਵਰਗਾ ਮਾਹੌਲ ਰਿਹਾ ਜਿਹਦੇ ਕਰਕੇ ਥੋੜਾ ਜਿਹਾ ਜ਼ਿਆਦਾ ਅਪਸੈਟਿੰਗ ਹੋ ਗਿਆ ਬਟ ਅਦਰਵਾਈਜ਼ ਜਿਹੜਾ ਉਹ ਬੜਾ ਵਧੀਆ ਨਿਬੜਿਆ ਕਿਉਂਕਿ ਜਦੋਂ ਲੇਟ ਹੋ ਜਾਂਦਾ ਕੰਮ ਤੇ ਫਿਰ ਕੰਮ ਸਿਰੇ ਲੱਗ ਜਾਏ ਸੀ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਬਟ ਸੋ ਫਾਰ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਛ ਵਧੀਆ ਹੋ ਗਿਆ ਥੋੜਾ ਬਹੁਤਾ ਲੋਕਾਂ ਦੀ ਸ਼ਿਕਾਇਤਾਂ ਤੇ ਹੁੰਦੀਆਂ ਹੀ ਹੈ ਜਿੱਦਾਂ ਕਿਉਂਕਿ ਜਦੋਂ ਲੇਟ ਹੁੰਦੇ ਆ ਤੇ ਕੋਈ ਵੀ ਪਰਫੈਕਟ ਹੁੰਦਾ ਨੀ ਆਪਾਂ ਵੀ ਨੀ ਪਰਫੈਕਟ ਕੋਈ ਵੀ ਨੀ ਪਰਫੈਕਟ ਹੁੰਦਾ ਬਟ ਜਿਹਨੇ ਸ਼ਿਕਾਇਤ ਕਰਨੀ ਹੁੰਦੀ ਉਹਨੂੰ ਵਿਚਾਰੇ ਨੂੰ ਫਿਰ ਸ਼ਿਕਾਇਤ ਕਰਨੀ ਹੈ ਬਟ ਉਹਦੇ ਵਾਸਤੇ ਵੀ ਆਪਾਂ ਜਿਹਨੂੰ ਕਹਿੰਦੇ ਵੀ ਕੱਲ ਥੋੜਾ ਜਿਹਾ ਮਹਿਸੂਸ ਕਰਦੇ ਹਾਂ ਵੀ ਆਪਾਂ ਸਾਰੀਆਂ ਚੀਜ਼ਾਂ ਚੰਗੇ ਤਰੀਕੇ ਨਾਲ ਨਹੀਂ ਉਸ ਤਰ੍ਹਾਂ ਹੋ ਪਾਈਆਂ ਕਿਉਂਕਿ ਵੈਦਰ ਨੇ ਥੋੜਾ ਸਾਥ ਦਿੱਤਾ ਸੋ ਅੱਜ ਦਾ ਵੈਦਰ ਵੀ ਜਿਹੜਾ ਉਹ 9 degree ਹੈ ਜੀ ਰਾਈਡ ਨੂੰ ਘੱਟ ਤੋਂ ਘੱਟ 1 degree ਤੱਕ ਜਾਏਗਾ ਰਾਈਡ ਨੂੰ 9 ਹੋਣ ਦੇ ਬਾਵਜੂਦ ਵੀ 7 ਵਰਗਾ ਮਹਿਸੂਸ ਹੋ ਰਿਹਾ ਤੇ ਕਿਉਂਕਿ ਹਾਲਾਂਕਿ ਹੈਡਲਾਈਨ ਤੇ ਆ ਚੁੱਕੀ ਸੀ ਮੈਸੀ ਵੈਦਰ ਹੋਣ ਜਾ ਰਿਹਾ ਕਮਿੰਗ ਡਾਊਨ ਔਨ ਸੈਟਰਡੇ ਫੋਰ ਮਈ ਲੋਂਗ ਵੀਕੈਂਡ ਲੋਂਗ ਵੀਕੈਂਡ ਚੱਲ ਰਿਹਾ ਤੇ ਇੰਨਾ ਹਾਲਾਤ ਬਣ ਗਿਆ ਸੋ ਅੱਜ ਦਾ ਟੈਂਪਰੇਚਰ ਜਿਹੜਾ ਆਲਮੋਸਟ 9 degree ਤੱਕ ਜਿਹੜਾ ਰਾਈਡ ਨੂੰ 9 ਹੈ ਤੇ 10 ਤੱਕ ਜਾ ਸਕਦਾ ਵੱਧ ਤੋਂ ਵੱਧ ਘੱਟ ਤੋਂ ਘੱਟ 1 degree ਕੱਲ ਚਮਕਦਾਰ ਧੁੱਪ ਵਾਪਸ ਆਏਗੀ 14 degree ਦੇ ਨਾਲ 1 degree ਘੱਟ ਤੋਂ ਘੱਟ ਹੋਏਗਾ ਫਿਰ ਆਫਟਰਨੂਨ ਥੰਡਰਸਟੋਰਮ ਜਿਹੜੇ ਨੇ ਉਹ ਟਿਊਜ਼ਡੇ ਨੂੰ 19 May ਨੂੰ ਦੇਖੇ ਜਾਣਗੇ 17 degree ਵੱਧ ਤੋਂ ਵੱਧ

ਘੱਟ ਤੋਂ ਘੱਟ 5 ਡਿਗਰੀ, ਵੈਡਨਸਡੇ 13 6 ਤੇ ਥਰਸਡੇ ਨੂੰ 18 4, ਫਰਾਈਡੇ ਨੂੰ 21 7, ਸੈਟਰਡੇ ਨੂੰ 23 ਮਈ ਆ ਜਾਣੀ ਹੈ ਜੀ, 22 ਡਿਗਰੀ ਉਦੋਂ ਹੋ ਜਾਏਗਾ ਟੈਂਪਰੇਚਰ। ਸੋ ਫਰਾਈਡੇ ਸੈਟਰਡੇ ਤੋਂ ਇਹ ਲੱਗ ਰਿਹਾ ਕਿ ਵੀ ਜਾਂ ਥਰਸਡੇ ਵੀ ਇਨਫੈਕਟ ਥੋੜਾ ਬੈਟਰ ਹੋਣਾ ਸ਼ੁਰੂ ਹੋ ਜਾਏਗਾ ਤੇ ਅੱਗੇ ਦੀ ਅੱਗੇ ਜਿਹੜਾ ਵਧਣਾ ਸ਼ੁਰੂ ਹੋ ਜਾਏਗਾ। ਸੋ ਇਹ ਕੁਛ ਇੱਕ ਵੈਦਰ ਦੀ ਅਪਡੇਟ ਸੀਗੀਆਂ ਜੀ, ਤੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਇੱਕ ਆਰਤੀ ਦੇ ਨਾਲ ਕਰ ਲੈਂਦੇ ਆਪਾਂ, ਫਿਰ ਇਸ ਤੋਂ ਬਾਅਦ ਆਪਾਂ ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 ਜੀ।

0: ਲੰਬਾ ਤਜਰਬਾ ਅਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
0: 403-225-1111
2: ਫਰੋਮ ਦ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250-kilometer ਰੀਚ Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio. Your voice across every mile. Visit our official website, www.sabrang.ca.
3: अपने परिवार लई फैमिली डॉक्टर सिक्योर करो
4: कॉल करो 587-360-6890 लाइफ लाइन मेडिकल क्लिनिक वॉक इन सवेरे 9 बजे तो शाम 6 बजे तक
3: सानू मिलो किंग्स व्यू बुलेवर्ड ते या कॉल करो 587-360-6890
4: छोटे परिवार की सेहत साड़ी जिम्मेदारी
5: हेलो नमस्ते सत श्री अकाल आदाब

0: The time is 2 p.m.
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ। genesisland.com ਤੇ ਜਾਓ।
2: ਦੋਸਤੋ, ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖ਼ਬਰਾਂ। ਸਟੂਡੀਓ ਨੰਬਰ 4577-1947।
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ।
4: Everybody has their own reasons for drinking responsibly. The Brewers of Canada ask you to think about yours. Maybe you've got kids, or maybe it's that job you've been waiting a long time for. Maybe it's someone you love, or the parents who love you. This holiday weekend, whether you're relaxing at the cottage or just hanging around with your friends, if you're going to be drinking, please drink responsibly. Plan ahead for a safe trip home. We all have our own reasons. Think about yours.
0: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF. 94.7 FM।
5: C12 ਨੂੰ ਚੁਣੌਤੀ ਦਿੰਦੇ 3 ਦਰਜਨ ਮੁਕੱਦਮੇ ਦਾਇਰ। ਡਿਪੋਰਟ ਹੋਣ ਦੇ ਖਤਰੇ ਚ ਘਿਰੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਡਿਪੋਰਟ ਹੋਣ ਦੇ ਖਤਰੇ ਚ ਘਿਰੇ ਹਜ਼ਾਰਾਂ ਪੰਜਾਬੀਆਂ ਨੂੰ ਰਾਹਤ, ਬਿੱਲ C12 ਨੂੰ ਚੁਣੌਤੀ ਦਿੰਦੇ 3 ਦਰਜਨ ਮੁਕੱਦਮੇ ਦਾਇਰ। ਕੈਨੇਡੀਅਨ ਨਾਗਰਿਕਾਂ ਦਾ ਰੁਝਾਨ ਘਰੇਲੂ ਯਾਤਰਾ ਵੱਲ ਵਧਿਆ, ਅਰਥ

ਵਿਵਸਥਾ ਨੂੰ ਅਰਬਾਂ ਡਾਲਰਾਂ ਦਾ ਫਾਇਦਾ ਹੋਣ ਦੀ ਉਮੀਦ ਸਾਬਕਾ 올림픽 ਸਕੇਟਰ ਦੀ ਮੌਤ ਦੇ ਮਾਮਲੇ 'ਚ ਫੈਸਲਾ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੂੰ 2.5 ਸਾਲ ਦੀ ਸਜ਼ਾ ਮੱਧ ਪੂਰਬ ਜੰਗ ਕਾਰਨ ਕੈਨੇਡਾ ਨੇ ਜਾਰੀ ਕੀਤੀ ਐਡਵਾਈਜ਼ਰੀ ਛੁੱਟੀਆਂ ਦੌਰਾਨ ਹਵਾਈ ਸਫ਼ਰ 'ਚ ਵਿਘਨ ਪੈਣ ਦੀ ਚੇਤਾਵਨੀ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੇ ਖਤਰੇ 'ਚ ਘਿਰੇ ਹਜ਼ਾਰਾਂ ਪੰਜਾਬੀਆਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਤੇ ਮਾਰਕ ਕਾਰਨੀ ਸਰਕਾਰ ਦਾ ਬਿੱਲ C-12 ਸੰਵਿਧਾਨਕ ਚੁਣੌਤੀਆਂ 'ਚ ਉਲਝਦਾ ਮਹਿਸੂਸ ਹੋ ਰਿਹਾ ਹੈ ਕੈਨੇਡਾ ਦੇ ਕੋਨੇ ਕੋਨੇ 'ਚ ਬੈਠੇ ਇਮੀਗ੍ਰੇਸ਼ਨ ਵਕੀਲਾਂ ਨੇ ਨਵੇਂ ਅਸਾਈਲਮ ਕਾਨੂੰਨ ਵਿਰੁੱਧ ਲਾਮਬੰਦ ਹੁੰਦਿਆਂ ਬਿੱਲ C-12 ਵਿਰੁੱਧ ਫੈਡਰਲ ਅਦਾਲਤਾਂ 'ਚ 3 ਦਰਜਨ ਮੁਕੱਦਮੇ ਦਾਇਰ ਕਰ ਦਿੱਤੇ ਨੇ ਅਤੇ ਇਨ੍ਹਾਂ ਦਾ ਨਿਪਟਾਰਾ ਹੋਣ ਤੱਕ ਨਵੇਂ ਕਾਨੂੰਨ ਅਧੀਨ ਅਯੋਗ ਮੰਨੇ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕੇਗਾ ਕੈਨੇਡੀਅਨ ਐਸੋਸੀਏਸ਼ਨ ਆਫ ਰਿਫਿਊਜੀ ਲਾਇਰਜ਼ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਵੱਲੋਂ ਮੁਹਿੰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਵਕੀਲਾਂ ਦਾ ਕਹਿਣਾ ਹੈ ਕਿ ਬਿੱਲ C-12 ਸਿੱਧੇ ਤੌਰ ਤੇ ਕੈਨੇਡਾ ਦੇ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਦੀ ਉਲੰਘਣਾ ਕਰਦਾ ਹੈ ਪਰ ਲਿਬਰਲ ਸਰਕਾਰ ਕਹਿ ਰਹੀ ਹੈ ਕਿ ਨਵਾਂ ਕਾਨੂੰਨ ਪਨਾਹ ਦੇ ਦਾਅਵਿਆਂ ਦਾ ਬੈਕਲੌਗ ਘਟਾਉਣ 'ਚ ਮਦਦ ਕਰੇਗਾ ਅਤੇ ਵਿਦੇਸ਼ੀ ਨਾਗਰਿਕ ਅਸਾਈਲਮ ਸਿਸਟਮ ਦੀ ਦੁਰਵਰਤੋਂ ਵੀ ਨਹੀਂ ਕਰ ਸਕਣਗੇ ਇਮੀਗ੍ਰੇਸ਼ਨ ਵਕੀਲਾਂ ਮੁਤਾਬਕ ਬਿੱਲ C-12 ਹਜ਼ਾਰਾਂ ਲੋਕਾਂ ਨੂੰ ਡਿਪੋਰਟ ਕਰਨ ਦਾ ਰਾਹ ਪੱਧਰਾ ਕਰਨ ਤੋਂ ਸਿਵਾਏ ਕੁਝ ਨਹੀਂ ਕਰਦਾ ਰਿਪੋਰਟ ਮੁਤਾਬਕ ਸੰਵਿਧਾਨਕ ਕਾਨੂੰਨ 'ਚ ਮੁਹਾਰਤ ਰੱਖਣ ਵਾਲਿਆਂ ਦਾ ਮੰਨਣਾ ਏ ਕਿ ਨਵੇਂ ਅਸਾਈਲਮ ਕਾਨੂੰਨ ਵਿਰੁੱਧ ਚੁਣੌਤੀਆਂ ਮਜ਼ਬੂਤੀ ਨਾਲ ਉੱਭਰ ਰਹੀਆਂ ਨੇ ਚੇਤੇ ਰਹਿ ਕਿ ਪਿਛਲੇ ਮਹੀਨੇ ਕੈਨੇਡਾ ਸਰਕਾਰ ਨੇ 30,000 ਲੋਕਾਂ ਨੂੰ ਚਿੱਠੀਆਂ ਜਾਰੀ ਕਰਦਿਆਂ ਜਲਦ ਤੋਂ ਜਲਦ ਮੁਲਕ ਛੱਡਣ ਦੀ ਹਦਾਇਤ ਦਿੱਤੀ ਸੀ ਜਿਨ੍ਹਾਂ ਦੀਆਂ ਅਸਾਈਲਮ ਅਰਜ਼ੀਆਂ ਉੱਤੇ ਬਿੱਲ C-12 ਅਧੀਨ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਚਿੱਠੀਆਂ 'ਚ ਕਿਹਾ ਗਿਆ ਹੈ ਕਿ ਰਿਫਿਊਜੀ ਵੱਲੋਂ ਤੁਹਾਡਾ ਦਾਅਵਾ ਸੰਭਾਵਿਤ ਤੌਰ ਤੇ ਜਾਇਜ਼ ਨਹੀਂ ਜਿਸ ਦੇ ਮੱਦੇਨਜ਼ਰ ਤੁਹਾਡੀ ਅਰਜ਼ੀ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੀ ਰਿਫਿਊਜੀ ਪ੍ਰੋਟੈਕਸ਼ਨ ਕਮੇਟੀ ਕੋਲ ਨਹੀਂ ਭੇਜੀ ਜਾ ਸਕਦੀ ਘਬਰਾਹਟ 'ਚ ਆਏ ਲੋਕਾਂ ਨੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਕਰਵਾਉਣ ਲਈ ਵਹੀਰਾਂ ਘੱਤ ਦਿੱਤੀਆਂ ਜਦਕਿ ਕੁਝ ਵਿਦੇਸ਼ੀ ਨਾਗਰਿਕ ਅਜੀਬੋ ਗਰੀਬ ਸਮੱਸਿਆ 'ਚ ਘਿਰ ਗਏ ਜਿਨ੍ਹਾਂ ਦਾ ਮੁਲਕ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਵਾਲੀ ਸ਼ਰਤ ਦੇ ਘੇਰੇ 'ਚ ਨਹੀਂ ਆਉਂਦਾ ਇੱਥੇ ਦੱਸਣਾ ਬਣਦਾ ਕਿ ਨਵੇਂ ਕਾਨੂੰਨ ਤਹਿਤ 24 ਜੂਨ 2020 ਤੋਂ ਬਾਅਦ ਆਇਆ ਪਨਾਹ ਦਾ ਅਜਿਹਾ ਕੋਈ ਵੀ ਦਾਅਵਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਜੋ ਸਬੰਧਤ ਸ਼ਖਸ ਨੇ ਕੈਨੇਡਾ 'ਚ 1 ਸਾਲ ਰਹਿਣ ਤੋਂ ਬਾਅਦ ਦਾਖਲ ਕੀਤਾ ਹੋਵੇ ਅਮਰੀਕਾ ਦੇ ਰਸਤੇ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੇ ਅਸਾਈਲਮ ਕਲੇਮ ਵੀ ਪ੍ਰਵਾਨ ਨਹੀਂ ਕੀਤੇ ਜਾ ਰਹੇ ਜੋ ਕੈਨੇਡਾ ਆਉਣ ਤੋਂ 14 ਦਿਨ ਬਾਅਦ ਦਾਖਲ ਕੀਤੇ ਗਏ ਨੇ ਇੱਕ ਨਵੇਂ ਸਰਵੇਖਣ ਅਨੁਸਾਰ ਆਵਾਜਾਈ ਦੇ ਵਧਦੇ ਖਰਚਿਆਂ ਅਤੇ ਆਰਥਿਕ ਅਨਿਸ਼ਚਿਤਤਾ ਦੇ ਬਾਵਜੂਦ ਕੈਨੇਡੀਅਨ ਇਸ ਸਾਲ ਆਪਣੀ ਯਾਤਰਾ ਦੀਆਂ ਯੋਜਨਾਵਾਂ ਨੂੰ ਬਰਕਰਾਰ ਰੱਖਣ ਦੀ ਤਿਆਰੀ 'ਚ ਨੇ ਜ਼ਿਆਦਾਤਰ ਲੋਕ ਪੈਸੇ ਦੀ ਬਚਤ ਕਰਨ ਲਈ ਵਿਦੇਸ਼ ਜਾਣ ਦੀ ਬਜਾਏ ਕੈਨੇਡਾ ਦੇ ਅੰਦਰ ਹੀ ਘੁੰਮਣ ਨੂੰ ਤਰਜੀਹ ਦੇ ਰਹੇ ਨੇ ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ 'ਚ ਅਰਬਾਂ ਡਾਲਰ ਆਉਣ ਦੀ ਉਮੀਦ ਹੈ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਦੀ ਸਾਲਾਨਾ ਸੈਰ ਸਪਾਟਾ ਰਿਪੋਰਟ ਮੁਤਾਬਕ 10 ਚੋਂ 9 ਕੈਨੇਡੀਅਨ 2026 'ਚ ਸੈਰ ਸਪਾਟੇ ਦੀ ਯੋਜਨਾ ਬਣਾ ਰਹੇ ਨੇ ਇਨ੍ਹਾਂ 'ਚੋਂ 92% ਲੋਕਾਂ ਨੇ ਕੈਨੇਡਾ ਦੇ ਅੰਦਰ ਘੁੰਮਣ ਦੀ ਇੱਛਾ ਜ਼ਾਹਰ ਕੀਤੀ ਹੈ ਜਦਕਿ 70% ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾ ਰਹੇ ਨੇ ਅਮਰੀਕਾ ਦੇ ਚੱਲ ਰਹੇ ਬਾਈਕਾਟ ਕਾਰਨ ਸਿਰਫ 30% ਲੋਕਾਂ ਨੇ ਉੱਥੇ ਜਾਣ ਦੀ ਗੱਲ ਕਹੀ ਹੈ BDC ਦਾ ਅਨੁਮਾਨ ਹੈ ਕਿ ਜੇਕਰ ਹਰ ਕੈਨੇਡੀਅਨ ਯਾਤਰੀ ਵਿਦੇਸ਼ 'ਚ 1 ਰਾਤ ਰੁਕਣ ਦੀ ਬਜਾਏ ਕੈਨੇਡਾ 'ਚ 1 ਦਿਨ ਦੀ ਯਾਤਰਾ ਕਰਦਾ ਹੈ ਤਾਂ ਇਸ ਨਾਲ GDP 'ਚ 4.6 ਅਰਬ ਡਾਲਰ ਦਾ ਵਾਧਾ ਹੋ ਸਕਦਾ ਹੈ BDC ਦੇ ਮੁੱਖ ਅਰਥਸ਼ਾਸਤਰੀ ਪੀਅਰੇ ਕਲੋਰੋਕਸ ਨੇ ਕਿਹਾ ਹੈ ਕਿ ਇਸ ਨਾਲ ਸੈਰ ਸਪਾਟਾ ਉਦਯੋਗ ਵਧੇਗਾ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਸਰਵੇਖਣ 'ਚ ਪਾਇਆ ਗਿਆ ਕਿ ਪਰਿਵਾਰ ਇਸ ਸਾਲ ਯਾਤਰਾ ਤੇ ਔਸਤਨ $7,000 ਖਰਚ ਕਰਨ ਦੀ ਉਮੀਦ ਕਰ ਰਹੇ ਨੇ ਲਗਭਗ 45% ਲੋਕਾਂ ਨੇ ਕਿਹਾ ਕਿ ਉਹ ਕੈਨੇਡਾ ਦੇ ਵੱਖ ਵੱਖ ਖੇਤਰਾਂ ਦੀ ਖੂਬਸੂਰਤੀ ਦੇਖਣ ਲਈ ਉਤਸ਼ਾਹਿਤ ਨੇ ਜਦਕਿ ਕਈ ਲੋਕ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਕਰਨਾ ਚਾਹੁੰਦੇ ਨੇ 81% ਲੋਕਾਂ ਨੇ ਮੰਨਿਆ ਕਿ ਉਹ ਬਜਟ ਕਾਰਨ ਸਸਤੀ ਰਹਿਸ਼ ਜਾਂ ਆਫ ਪੀਕ ਸੀਜ਼ਨ 'ਚ ਯਾਤਰਾ ਕਰਨ ਵਰਗੇ ਸਮਝੌਤੇ ਕਰ ਰਹੇ ਨੇ ਹਾਲਾਂਕਿ ਅਮਰੀਕਾ ਇਜ਼ਰਾਈਲ ਤੇ ਇਰਾਨ ਦੇ ਟਕਰਾਅ ਕਾਰਨ ਤੇਲ ਦੀਆਂ ਕੀਮਤਾਂ ਵਧੀਆਂ ਨੇ ਪਰ BDC ਨੂੰ ਉਮੀਦ ਹੈ ਕਿ ਸੈਰ ਸਪਾਟਾ ਸੀਜ਼ਨ ਮਜ਼ਬੂਤ ਰਹੇਗਾ ਅੰਟਾਰੀਓ 'ਚ ਇੱਕ ਹੋਏ ਭਿਆਨਕ ਸੜਕ ਹਾਦਸੇ ਜਿਸ ਵਿੱਚ ਇੱਕ ਸਾਬਕਾ ਕੈਨੇਡੀਅਨ 올림픽 ਫਿਗਰ ਸਕੇਟਰ ਦੀ ਮੌਤ ਹੋ ਗਈ ਸੀ ਇੱਕ ਟਰੱਕ ਡਰਾਈਵਰ ਨੂੰ 2.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੇ ਫਰਵਰੀ 'ਚ ਖਤਰਨਾਕ ਡਰਾਈਵਿੰਗ ਕਾਰਨ ਹੋਈ ਮੌਤ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ ਇਹ ਹਾਦਸਾ 22 ਅਗਸਤ 2023 ਨੂੰ ਅੰਟਾਰੀਓ 'ਚ ਵਾਪਰਿਆ ਸੀ ਜਿਸ ਵਿੱਚ ਅਲੈਗਜ਼ੈਂਡਰਾ ਪੌਲ ਦੀ ਮੌਤ ਹੋ ਗਈ ਸੀ ਤੇ ਉਸਦਾ ਮਾਸੂਮ ਪੁੱਤਰ ਜ਼ਖਮੀ ਹੋ ਗਿਆ ਸੀ ਔਰੇਂਜਵਿਲ ਦੀ ਇੱਕ ਅਦਾਲਤ ਨੇ ਸਿੱਧੂ ਨੂੰ ਜੇਲ੍ਹ ਦੀ ਸਜ਼ਾ ਦੇ ਨਾਲ ਨਾਲ 7 ਸਾਲਾਂ ਲਈ ਡਰਾਈਵਿੰਗ ਕਰਨ ਤੇ ਵੀ ਪਾਬੰਦੀ ਲਗਾਈ ਹੈ ਅਦਾਲਤ 'ਚ ਪੇਸ਼ ਕੀਤੇ ਗਏ ਤੱਥਾਂ ਅਨੁਸਾਰ ਹਾਦਸੇ ਦੇ ਸਮੇਂ ਟਰੱਕ ਬਹੁਤ ਤੇਜ਼ ਰਫ਼ਤਾਰ 'ਚ ਸੀ ਟਰੱਕ ਇੱਕ ਉਸਾਰੀ ਅਧੀਨ ਖੇਤਰ 'ਚ ਦਾਖਲ ਹੋਇਆ ਤੇ ਉੱਥੇ ਖੜੀਆਂ ਕਾਰਾਂ 'ਚ ਜਾ ਵੱਜਿਆ ਜਾਂਚ 'ਚ ਸਾਹਮਣੇ ਆਇਆ ਕਿ ਉਸਾਰੀ ਵਾਲੇ ਖੇਤਰ 'ਚ ਰਫ਼ਤਾਰ ਦੀ ਸੀਮਾ 60 ਕਿਲੋਮੀਟਰ ਪ੍ਰਤੀ ਘੰਟਾ ਤੈਅ ਸੀ ਪਰ ਸਿੱਧੂ ਦਾ ਟਰੱਕ ਲਗਭਗ 107 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਿਹਾ ਸੀ

ਅਦਾਲਤ ਨੂੰ ਦੱਸਿਆ ਗਿਆ ਕਿ ਹਾਦਸੇ ਦੇ ਸਮੇਂ ਸਿੱਧੂ ਪਿਛਲੇ 26 ਘੰਟਿਆਂ ਤੋਂ ਲਗਾਤਾਰ ਕੰਮ ਕਰ ਰਿਹਾ ਸੀ ਜਿਸ ਵਿੱਚੋਂ ਘੱਟੋ ਘੱਟ 16 ਘੰਟੇ ਉਸਨੇ ਡਰਾਈਵਿੰਗ ਕੀਤੀ ਸੀ। ਜੱਜ ਨੇ ਆਪਣੇ ਫੈਸਲੇ 'ਚ ਇਹ ਵੀ ਨੋਟ ਕੀਤਾ ਕਿ ਸਿੱਧੂ ਦਾ ਪਿਛਲਾ ਰਿਕਾਰਡ ਵੀ ਖਰਾਬ ਸੀ ਤੇ ਉਹ ਪਹਿਲਾਂ ਵੀ ਕਈ ਵਾਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਮਾਮਲਿਆਂ 'ਚ ਫੜਿਆ ਜਾ ਚੁੱਕਾ ਸੀ। ਇਸ ਹਾਦਸੇ 'ਚ ਕੁੱਲ 7 ਗੱਡੀਆਂ ਨੁਕਸਾਨੀਆਂ ਗਈਆਂ ਤੇ ਪੌਲ ਦੇ 10 ਮਹੀਨਿਆਂ ਦੇ ਬੇਟੇ ਦੀ ਲੱਤ ਟੁੱਟ ਗਈ ਸੀ। ਅਲੈਗਜ਼ੈਂਡਰਾ ਪੌਲ ਜੋ 31 ਸਾਲ ਦੀ ਸੀ ਇੱਕ ਪ੍ਰਸਿੱਧ ਆਈਸ ਸਕੇਟਰ ਸੀ ਜਿਸ ਨੇ 2014 ਦੀਆਂ ਸ਼ੀਤਕਾਲੀਨ ਓਲੰਪਿਕ ਖੇਡਾਂ 'ਚ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ ਸੀ। ਉਸ ਦੇ ਪਤੀ ਮਿਸ਼ੇਲ ਇਸਲਾਮ ਨੇ ਰੋਂਦਿਆਂ ਅਦਾਲਤ ਨੂੰ ਦੱਸਿਆ ਕਿ ਉਸ ਦਿਨ ਉਹ ਘਰ ਦੇ ਵਰਾਂਡੇ 'ਚ ਬੈਠ ਕੇ ਪਤਨੀ ਅਤੇ ਬੇਟੇ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਉਹ ਘਰ ਨਾ ਪਹੁੰਚੇ ਤਾਂ ਉਸ ਨੇ ਆਈਪੈਡ ਰਾਹੀਂ ਉਨ੍ਹਾਂ ਦੀ ਲੋਕੇਸ਼ਨ ਟਰੈਕ ਕੀਤੀ ਜੋ ਇੱਕ ਬੰਦ ਸੜਕ 'ਤੇ ਦਿਖਾਈ ਦੇ ਰਹੀ ਸੀ। ਕੁਝ ਹੀ ਦੇਰ ਬਾਅਦ ਇੱਕ ਪੁਲਿਸ ਅਧਿਕਾਰੀ ਨੇ ਆ ਕੇ ਅਲੈਗਜ਼ੈਂਡਰਾ ਦੀ ਮੌਤ ਦੀ ਖ਼ਬਰ ਦਿੱਤੀ। ਕੈਨੇਡਾ ਦੀ ਸੰਘੀ ਸਰਕਾਰ ਨੇ ਇਸ ਹਫ਼ਤੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ 'ਚ ਚੱਲ ਰਹੀ ਜੰਗ ਦੇ ਕਾਰਨ ਗਰਮੀਆਂ ਦੇ ਸੀਜ਼ਨ ਦੌਰਾਨ ਵਿਦੇਸ਼ੀ ਯਾਤਰਾਵਾਂ 'ਚ ਵੱਡਾ ਵਿਘਨ ਪੈ ਸਕਦਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਇੱਕ ਐਡਵਾਈਜ਼ਰੀ 'ਚ ਕਿਹਾ ਗਿਆ ਕਿ ਗਰਮੀਆਂ ਦਾ ਸੀਜ਼ਨ ਤੇਜ਼ੀ ਨਾਲ ਨੇੜੇ ਆ ਰਿਹਾ ਹੈ ਤੇ ਕਈ ਕੈਨੇਡੀਅਨ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਨੇ। ਮੱਧ ਪੂਰਬ ਦੀ ਮੌਜੂਦਾ ਸਥਿਤੀ ਅਜਿਹੀਆਂ ਚੁਣੌਤੀਆਂ ਪੈਦਾ ਕਰ ਰਹੀ ਹੈ ਜਿਨ੍ਹਾਂ ਬਾਰੇ ਦੁਨੀਆ ਭਰ ਦੇ ਯਾਤਰੀਆਂ ਨੂੰ ਜਾਣੂ ਹੋਣ ਦੀ ਲੋੜ ਹੈ। ਤੇਲ ਦੀ ਕਿੱਲਤ ਕਾਰਨ ਫਲਾਈਟਸ ਰੱਦ ਹੋ ਸਕਦੀਆਂ ਨੇ ਤੇ ਤੁਹਾਡੀ ਮੰਜ਼ਿਲ ਤੇ ਸਥਾਨਕ ਚੀਜ਼ਾਂ ਅਤੇ ਸੇਵਾਵਾਂ ਦੀ ਉਪਲਬਧਤਾ 'ਚ ਰੁਕਾਵਟ ਆ ਸਕਦੀ ਹੈ। ਸਰਕਾਰ ਨੇ ਕਿਹਾ ਕਿ ਜੋ ਵੀ ਵਿਅਕਤੀ ਮੱਧ ਪੂਰਬ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਿਹਾ ਏ ਜਾਂ ਕੋਈ ਵੀ ਉਹ ਜੋ ਕਿਸੇ ਹੋਰ ਦੇਸ਼ ਜਾਣ ਲਈ ਇਸ ਖੇਤਰ ਦੇ ਰਸਤੇ 'ਚੋਂ ਲੰਘ ਰਿਹਾ ਏ ਉਹਨਾਂ ਦੀਆਂ ਯੋਜਨਾਵਾਂ 'ਚ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਬਦਲਾਅ ਹੋ ਸਕਦਾ ਏ। ਇਸ ਤੋਂ ਇਲਾਵਾ ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਕਿ ਦੁਨੀਆ ਭਰ 'ਚ ਤੇਲ ਅਤੇ ਸਪਲਾਈ ਚੇਨ 'ਚ ਪੈ ਰਹੇ ਵਿਘਨ ਅਗਲੇ ਕਈ ਮਹੀਨਿਆਂ ਤੱਕ ਜਾਰੀ ਰਹਿਣ ਦੀ ਉਮੀਦ ਹੈ। ਇਸ ਕਾਰਨ ਕਿਸੇ ਵੀ ਵਿਦੇਸ਼ੀ ਦੇਸ਼ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਸ ਦੀਆਂ ਯੋਜਨਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ। ਲੋਕਾਂ ਨੂੰ ਮੌਜੂਦਾ ਹਾਲਾਤਾਂ 'ਚ ਵਿਦੇਸ਼ ਯਾਤਰਾ ਦੇ ਜ਼ੋਖਮ ਦਾ ਬਰੀਕੀ ਨਾਲ ਮੁਲਾਂਕਣ ਕਰਨਾ ਚਾਹੀਦਾ ਹੈ ਤੇ ਉਸੇ ਅਨੁਸਾਰ ਯੋਜਨਾ ਬਣਾਉਣੀ ਚਾਹੀਦੀ ਹੈ। ਜੇਕਰ ਤੁਸੀਂ ਵਿਦੇਸ਼ ਜਾਣ ਦਾ ਫੈਸਲਾ ਕਰਦੇ ਹੋ ਤਾਂ ਤੁਹਾਨੂੰ ਰਵਾਨਾ ਹੋਣ ਤੋਂ ਪਹਿਲਾਂ ਤੇ ਵਾਪਸੀ ਵੇਲੇ ਆਪਣੀ ਏਅਰਲਾਈਨ ਜਾਂ ਟਰੈਵਲ ਏਜੰਟ ਤੋਂ ਮੌਜੂਦਾ ਸਥਿਤੀ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ। ਐਡਵਾਈਜ਼ਰੀ 'ਚ ਵਿਦੇਸ਼ੀ ਯਾਤਰਾ ਨੂੰ ਇੱਕ ਨਿੱਜੀ ਚੋਣ ਦੱਸਿਆ ਗਿਆ ਹੈ ਤੇ ਕਿਹਾ ਗਿਆ ਕਿ ਜੇਕਰ ਕੈਨੇਡੀਅਨ ਵਿਦੇਸ਼ 'ਚ ਫਸ ਜਾਂਦੇ ਨੇ ਤਾਂ ਉਨ੍ਹਾਂ ਦੀ ਮਦਦ ਕਰਨ ਦੀ ਸਰਕਾਰ ਦੀ ਸਮਰੱਥਾ ਸੀਮਤ ਹੋ ਸਕਦੀ ਹੈ। ਗਲੋਬਲ ਅਫੇਅਰਜ਼ ਨੇ ਵੀ ਇਹ ਕਿਹਾ ਹੈ ਕਿ ਯਾਤਰੀਆਂ ਨੂੰ ਵਿਦੇਸ਼ 'ਚ ਆਪਣੀ ਤੈਅਸ਼ੁਦਾ ਯਾਤਰਾ ਤੋਂ ਵਧੇਰੇ ਸਮਾਂ ਰਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ ਜੇਕਰ ਉਹ ਉੱਥੇ ਫਸ ਜਾਂਦੇ ਨੇ ਜਾਂ ਉਨ੍ਹਾਂ ਦੀ ਵਾਪਸੀ ਦੀ ਯਾਤਰਾ ਅੱਗੇ ਪਾ ਦਿੱਤੀ ਜਾਂਦੀ ਹੈ। ਕੈਨੇਡਾ ਇਸ ਸਮੇਂ ਆਪਣੀ ਸੈਨਿਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਪਿਛਲੇ 30 ਸਾਲਾਂ ਦੀ ਸਭ ਤੋਂ ਵੱਡੀ ਭਰਤੀ ਮੁਹਿੰਮ ਚਲਾ ਰਿਹਾ ਏ। ਕੁਝ ਸਾਲ ਪਹਿਲਾਂ ਤੱਕ ਹਾਲਾਤ ਅਜਿਹੇ ਸਨ ਕਿ ਕੈਨੇਡੀਅਨ ਫੌਜ ਦੇ ਵਿੱਚ ਜਵਾਨਾਂ ਦੀ ਭਾਰੀ ਕਮੀ ਸੀ ਅਤੇ ਸਾਬਕਾ ਰੱਖਿਆ ਮੰਤਰੀ ਨੇ ਇੱਥੋਂ ਤੱਕ ਚੇਤਾਵਨੀ ਦਿੱਤੀ ਸੀ ਕਿ ਸੈਨਾ ਟੁੱਟਣ ਦੀ ਕਗਾਰ ਤੇ ਪਹੁੰਚ ਗਈ ਹੈ। ਪਰ ਹੁਣ ਤਸਵੀਰ ਤੇਜ਼ੀ ਨਾਲ ਬਦਲ ਰਹੀ ਹੈ। ਵੱਡੀ ਗਿਣਤੀ 'ਚ ਨੌਜਵਾਨ ਫੌਜ 'ਚ ਸ਼ਾਮਲ ਹੋ ਰਹੇ ਨੇ ਤੇ ਸਰਕਾਰ ਰੱਖਿਆ ਖੇਤਰ ਤੇ ਅਰਬਾਂ ਡਾਲਰ ਖਰਚ ਕਰ ਰਹੀ ਹੈ। ਇਸ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਦੁਨੀਆ ਭਰ 'ਚ ਵੱਧ ਰਹੇ ਯੁੱਧ ਅਤੇ ਸੁਰੱਖਿਆ ਖਤਰੇ ਨੇ। ਰੂਸ ਯੂਕਰੇਨ ਯੁੱਧ ਤੋਂ ਬਾਅਦ ਕਈ ਦੇਸ਼ਾਂ ਨੇ ਆਪਣੀ ਸੈਨਿਕ ਸਮਰੱਥਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇਰਾਨ ਅਤੇ ਪੱਛਮੀ ਏਸ਼ੀਆ 'ਚ ਵੱਧ ਰਹੇ ਤਣਾਅ ਨੇ ਵੀ ਕੈਨੇਡਾ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਕੈਨੇਡਾ ਨਾਟੋ ਦੇ ਨਿਯਮਾਂ ਅਨੁਸਾਰ ਆਪਣੀ ਰੱਖਿਆ ਤਾਕਤ ਨੂੰ ਨਵੀਂ ਉਚਾਈ ਤੇ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਏ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੁਝ ਬਿਆਨਾਂ ਨੇ ਵੀ ਕੈਨੇਡਾ 'ਚ ਦੇਸ਼ ਭਗਤੀ ਦੀ ਲਹਿਰ ਤੇਜ਼ ਕੀਤੀ। ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਕਿਹਾ ਜਿਸ ਨੂੰ ਕੈਨੇਡਾ ਦੇ ਲੋਕਾਂ ਨੇ ਆਪਣੀ ਪ੍ਰਭੂਸੱਤਾ ਲਈ ਖਤਰੇ ਵਜੋਂ ਦੇਖਿਆ। ਹਾਲਾਂਕਿ ਭਰਤੀ 'ਚ ਅਸਲ ਤੇਜ਼ੀ 2022 'ਚ ਰੂਸ ਦੇ ਯੂਕਰੇਨ ਤੇ ਹਮਲੇ ਤੋਂ ਬਾਅਦ ਸ਼ੁਰੂ ਹੋ ਗਈ ਸੀ। ਕੈਨੇਡਾ 'ਚ ਨੌਜਵਾਨਾਂ ਦੀ ਬੇਰੁਜ਼ਗਾਰੀ ਵੀ ਇਸ ਭਰਤੀ 'ਚ ਵਾਧੇ ਦਾ ਇੱਕ ਵੱਡਾ ਕਾਰਨ ਹੈ। ਮਾਰਚ ਮਹੀਨੇ 'ਚ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਦਰ ਕਰੀਬ 14% ਸੀ। ਅਜਿਹੇ ਸਮੇਂ 'ਚ ਫੌਜ ਹੁਣ ਨੌਜਵਾਨਾਂ ਲਈ ਇੱਕ ਸੁਰੱਖਿਅਤ ਨੌਕਰੀ ਅਤੇ ਵਧੀਆ ਤਨਖਾਹ ਦਾ ਵਿਕਲਪ ਬਣ ਰਹੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੌਜੀਆਂ ਦੀਆਂ ਤਨਖਾਹਾਂ ਵਧਾਉਣ ਅਤੇ ਨੌਕਰੀ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਮਾਰਕ ਕਾਰਨੀ ਦੀ ਸਰਕਾਰ ਨੇ ਫੌਜ ਨੂੰ ਆਧੁਨਿਕ ਬਣਾਉਣ ਲਈ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਮਾਰਚ 'ਚ ਉਨ੍ਹਾਂ ਨੇ ਦੱਸਿਆ ਸੀ ਕਿ 1980 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਕੈਨੇਡਾ ਨੇ ਨਾਟੋ ਦੇ ਉਸ ਟੀਚੇ ਨੂੰ ਪੂਰਾ ਕੀਤਾ ਹੈ ਜਿਸ ਤਹਿਤ ਦੇਸ਼ਾਂ ਨੂੰ ਆਪਣੀ GDP ਦਾ 2% ਰੱਖਿਆ ਤੇ ਖਰਚ ਕਰਨਾ ਹੁੰਦਾ ਹੈ। ਹੁਣ ਕੈਨੇਡਾ ਇੱਕ ਸਾਲ 'ਚ 63 ਅਰਬ ਕੈਨੇਡੀਅਨ ਡਾਲਰ ਤੋਂ ਵੱਧ ਰੱਖਿਆ ਦੇ ਖਰਚੇ ਤੇ ਖਰਚ ਕਰ ਰਿਹਾ ਏ। ਇਸ ਤੋਂ ਇਲਾਵਾ ਕੈਨੇਡਾ ਨੇ 2035 ਤੱਕ ਇਸ ਖਰਚ ਨੂੰ GDP ਦੇ 5% ਤੱਕ ਲੈ ਕੇ ਜਾਣ ਦੇ ਪ੍ਰਸਤਾਵ ਦਾ ਵੀ ਸਮਰਥਨ ਕੀਤਾ ਏ। ਕੈਨੇਡਾ 'ਚ ਟਰੱਕ ਡਰਾਈਵਰਾਂ ਨੂੰ ਮਿਆਰੀ ਸਿਖਲਾਈ ਨਾ ਦਿੱਤੇ ਜਾਣ ਦਾ ਮਾਮਲਾ ਮੁੜ ਸੁਰਖੀਆਂ 'ਚ ਹੈ ਤੇ ਅੰਟਾਰੀਓ ਦੇ ਕਈ ਪ੍ਰਾਈਵੇਟ ਕਾਲਜ ਸਵਾਲਾਂ ਦੇ ਘੇਰੇ 'ਚ ਆ ਚੁੱਕੇ ਨੇ। ਅੰਟਾਰੀਓ ਦੇ ਆਡੀਟਰ ਜਨਰਲ ਵੱਲੋਂ ਜਾਰੀ ਕੀਤੀ ਗਈ ਇੱਕ ਵਿਸ਼ੇਸ਼ ਰਿਪੋਰਟ 'ਚ ਪਾਇਆ ਗਿਆ ਕਿ ਸੂਬਾ ਸਰਕਾਰ ਵਪਾਰਕ ਟਰੱਕ ਡਰਾਈਵਰਾਂ ਦੀ ਸਿਖਲਾਈ ਅਤੇ ਲਾਇਸੈਂਸ ਪ੍ਰਣਾਲੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਨਹੀਂ ਕਰ ਰਹੀ। ਇਸ ਕਾਰਨ ਸੜਕਾਂ 'ਤੇ ਕਈ ਅਣਸਿੱਖਿਅਤ ਡਰਾਈਵਰ ਮੌਜੂਦ ਨੇ। ਆਡੀਟਰ ਜਨਰਲ ਸ਼ੈਲੀ

ਸਪੈਂਸ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੇ ਅਜਿਹੇ ਕੈਰੀਅਰ ਕਾਲਜਾਂ ਦਾ ਪਰਦਾਫਾਸ਼ ਕੀਤਾ ਏ ਜੋ ਸਿਖਲਾਈ ਦੇ ਘੰਟਿਆਂ ਅਤੇ ਹੁਨਰ ਚ ਕਟੌਤੀ ਕਰ ਰਹੇ ਨੇ। ਉਨ੍ਹਾਂ ਦੱਸਿਆ ਕਿ ਦੋ ਸੂਬਾਈ ਮੰਤਰਾਲਿਆਂ ਵੱਲੋਂ ਇਸ ਦੀ ਨਿਗਰਾਨੀ ਬਹੁਤ ਘੱਟ ਕੀਤੀ ਜਾ ਰਹੀ ਹੈ। ਜਾਂਚ ਚ ਇਹ ਵੀ ਸਾਹਮਣੇ ਆਇਆ ਹੈ ਕਿ 6 ਗੈਰ ਰਜਿਸਟਰਡ ਪ੍ਰਾਈਵੇਟ ਕੈਰੀਅਰ ਕਾਲਜ ਜਿਨ੍ਹਾਂ ਵਿਰੁੱਧ ਜਾਂਚ ਚੱਲ ਰਹੀ ਸੀ ਅਜੇ ਵੀ ਟੈਸਟ ਬੁੱਕ ਕਰ ਰਹੇ ਸਨ ਅਤੇ ਸਿਖਲਾਈ ਸਰਟੀਫਿਕੇਟ ਵੰਡ ਰਹੇ ਸਨ, ਜਦਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ। ਆਡੀਟਰ ਨੇ ਸੂਬਾ ਸਰਕਾਰ ਨੂੰ 13 ਸਿਫਾਰਿਸ਼ਾਂ ਪੇਸ਼ ਕੀਤੀਆਂ ਨੇ ਜਿਨ੍ਹਾਂ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ। ਸਪੈਂਸ ਨੇ ਕਿਹਾ ਕਿ ਅੰਟਾਰੀਓ ਦੀਆਂ ਸੜਕਾਂ ਤੇ ਵਪਾਰਕ ਟਰੱਕ ਡਰਾਈਵਰਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਇਹ ਸਮੱਸਿਆ ਉੱਤਰੀ ਅੰਟਾਰੀਓ ਚ ਖਾਸ ਤੌਰ ਤੇ ਗੰਭੀਰ ਹੈ। ਰਿਪੋਰਟ ਅਨੁਸਾਰ 2019 ਤੋਂ 2024 ਦੇ ਵਿਚਕਾਰ ਕਈ ਕਾਲਜਾਂ ਨੇ ਵਿਦਿਆਰਥੀਆਂ ਦੇ ਸਿਖਲਾਈ ਰਿਕਾਰਡ ਚ ਹੇਰਾਫੇਰੀ ਕੀਤੀ ਸੀ। ਮਾਰਚ 2025 ਤੱਕ ਸਿਖਲਾਈ ਦੇਣ ਵਾਲੇ 216 ਰਜਿਸਟਰਡ ਕਾਲਜਾਂ ਚੋਂ 54 ਦੀ ਕਦੇ ਜਾਂਚ ਹੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸਿਖਲਾਈ ਮੰਤਰਾਲੇ ਅਤੇ ਟਰਾਂਸਪੋਰਟ ਮੰਤਰਾਲੇ ਵਿਚਕਾਰ ਜਾਣਕਾਰੀ ਸਾਂਝੀ ਕਰਨ ਦੀ ਕੋਈ ਪ੍ਰਕਿਰਿਆ ਨਹੀਂ ਸੀ, ਜਿਸ ਨਾਲ ਕਾਨੂੰਨੀ ਕਾਰਵਾਈ ਚ ਰੁਕਾਵਟ ਆਉਂਦੀ ਹੈ। ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਕਿਹਾ ਕਿ ਆਡੀਟਰ ਵੱਲੋਂ ਦੱਸੀਆਂ ਗਈਆਂ ਕਈ ਸਮੱਸਿਆਵਾਂ ਨੂੰ ਹੱਲ ਕਰ ਲਿਆ ਗਿਆ ਏ, ਜਿਸ ਵਿਚ ਕਈ ਕਾਲਜਾਂ ਨੂੰ ਬੰਦ ਕਰਨਾ ਵੀ ਸ਼ਾਮਲ ਹੈ। ਲੁਕਾਸ ਟਰੋਨੀ ਨੇ ਅਪ੍ਰੈਲ 2025 ਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ। ਉਹ ਇੱਕ ਕੈਨੇਡੀਅਨ ਵਾਤਾਵਰਣ ਸੰਸਥਾ ਚ ਆਪਣੀ ਭੂਗੋਲ ਤੇ ਵਾਤਾਵਰਣ ਦੀ ਡਿਗਰੀ ਦੀ ਵਧੀਆ ਵਰਤੋਂ ਕਰਦਿਆਂ ਨੌਕਰੀ ਕਰ ਰਿਹਾ ਸੀ, ਜਦੋਂ ਸੰਘੀ ਸਰਕਾਰ ਵੱਲੋਂ ਆਈ ਇੱਕ ਅਚਨਚੇਤ ਨਾਂ ਵਾਲੀ ਚਿੱਠੀ ਨੇ ਉਸ ਨੂੰ ਕੰਮ ਬੰਦ ਕਰਨ ਲਈ ਮਜਬੂਰ ਕਰ ਦਿੱਤਾ। ਗ੍ਰੈਜੂਏਸ਼ਨ ਤੋਂ ਬਾਅਦ ਟਰੋਨੀ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕੀਤਾ ਸੀ। ਇਹ ਪਰਮਿਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਮਾਨਤਾ ਪ੍ਰਾਪਤ ਕੈਨੇਡੀਅਨ ਸਕੂਲ ਤੋਂ ਪੜ੍ਹਾਈ ਪੂਰੀ ਕੀਤੀ ਹੋਵੇ ਕੈਨੇਡਾ ਚ ਕੁਝ ਸਮੇਂ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਏ। ਪਰਮਿਟ ਤੇ ਫੈਸਲਾ ਆਉਣ ਤੱਕ ਉਸ ਨੂੰ ਕੰਮ ਕਰਨ ਦੀ ਇਜਾਜ਼ਤ ਸੀ ਤੇ ਉਸ ਨੂੰ ਉਮੀਦ ਸੀ ਕਿ ਇਹ ਆਸਾਨੀ ਨਾਲ ਮਨਜ਼ੂਰ ਹੋ ਜਾਵੇਗਾ, ਪਰ 14 ਅਪ੍ਰੈਲ ਨੂੰ ਟਰੋਨੀ ਨੂੰ ਇੱਕ ਪੱਤਰ ਮਿਲਿਆ ਜਿਸ ਵਿਚ ਦੱਸਿਆ ਗਿਆ ਸੀ ਕਿ ਉਸਦਾ ਪਰਮਿਟ ਰੱਦ ਕਰ ਦਿੱਤਾ ਗਿਆ ਕਿਉਂਕਿ ਉਸਨੇ ਆਪਣੀ ਅਰਜ਼ੀ ਚ ਫ੍ਰੈਂਚ ਜਾਂ ਅੰਗਰੇਜ਼ੀ ਭਾਸ਼ਾ ਦੇ ਟੈਸਟ ਦੇ ਨਤੀਜੇ ਸ਼ਾਮਲ ਨਹੀਂ ਕੀਤੇ ਸਨ। ਇਹ ਨਿਯਮ ਨਵੰਬਰ 2024 ਤੋਂ ਬਹੁਤੇ ਬਿਨੇਕਾਰਾਂ ਲਈ ਲਾਜ਼ਮੀ ਕੀਤਾ ਗਿਆ ਏ। ਟਰੋਨੀ ਮੁਤਾਬਕ ਜਦੋਂ ਉਸਨੇ ਅਗਸਤ ਚ ਅਪਲਾਈ ਕੀਤਾ ਸੀ ਤਾਂ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਹਦਾਇਤਾਂ ਸਪਸ਼ਟ ਸਨ, ਪਰ ਭਾਸ਼ਾ ਟੈਸਟ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਸੀ। ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲਾ ਟਰੋਨੀ ਇਕੱਲਾ ਨਹੀਂ ਹੈ। ਰੈਡਿਟ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾਲ ਸਬੰਧਤ ਗਰੁੱਪਾਂ ਚ ਅਜਿਹੇ ਦਰਜਣਾ ਵਿਦਿਆਰਥੀਆਂ ਦੀਆਂ ਪੋਸਟਾਂ ਨੇ ਜਿਨ੍ਹਾਂ ਦੇ ਪਰਮਿਟ ਇਸੇ ਕਾਰਨ ਰੱਦ ਹੋਏ ਨੇ। ਵੈਨਕੂਵਰ ਦੇ ਇਮੀਗ੍ਰੇਸ਼ਨ ਵਕੀਲ ਵਿਲ ਤਾਓ ਮੁਤਾਬਕ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ ਸਰਕਾਰੀ ਵੈਬਸਾਈਟ ਦਾ ਡਿਜ਼ਾਈਨ ਅਜਿਹਾ ਸੀ ਕਿ ਇਸ ਸਬੰਧੀ ਜਾਣਕਾਰੀ ਲੱਭਣੀ ਬਹੁਤ ਮੁਸ਼ਕਲ ਸੀ। ਮੀਡੀਆ ਰਿਪੋਰਟਾਂ ਤੋਂ ਬਾਅਦ ਪਿਛਲੇ ਸਾਲ ਦੇ ਅਖੀਰ ਚ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਵੈਬਸਾਈਟ ਚ ਕੁਝ ਬਦਲਾਅ ਕੀਤੇ ਗਏ ਸਨ। ਇਮੀਗ੍ਰੇਸ਼ਨ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ 1 ਨਵੰਬਰ 2024 ਤੋਂ 31 ਦਸੰਬਰ 2025 ਦੇ ਵਿਚਕਾਰ ਵਿਭਾਗ ਨੂੰ 3,02,000 ਤੋਂ ਵੱਧ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਰਜ਼ੀਆਂ ਮਿਲੀਆਂ ਸਨ। ਇਨ੍ਹਾਂ ਵਿਚੋਂ 945 ਅਰਜ਼ੀਆਂ ਭਾਸ਼ਾ ਨਾਲ ਸਬੰਧਤ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ, ਜਿਨ੍ਹਾਂ ਚੋਂ ਲਗਭਗ 80% ਫੈਸਲੇ 2025 ਦੇ ਆਖਰੀ 6 ਮਹੀਨਿਆਂ ਦੇ ਵਿਚ ਆਏ। ਟਰੋਨੀ ਨੇ ਭਾਸ਼ਾ ਟੈਸਟ ਬਾਰੇ ਪਤਾ ਲੱਗਣ ਤੇ ਇਸ ਨੂੰ ਬਹੁਤ ਵਧੀਆ ਅੰਕਾਂ ਨਾਲ ਪਾਸ ਕਰ ਲਿਆ ਤੇ ਹੁਣ ਵਕੀਲ ਦੀ ਮਦਦ ਨਾਲ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਪਰ ਇਸ ਘਟਨਾ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਉਸ ਦਾ ਭਰੋਸਾ ਹਿਲਾ ਦਿੱਤਾ। ਦੂਜੇ ਪਾਸੇ ਅਰਜ਼ੀਆਂ ਦੁਬਾਰਾ ਜਮ੍ਹਾਂ ਕਰਾਉਣ ਵਾਲੇ ਹਰ ਵਿਦਿਆਰਥੀ ਦੀ ਕਿਸਮਤ ਚੰਗੀ ਨਹੀਂ ਰਹੀ। ਓਟਵਾ ਚ ਰਹਿ ਰਹੇ ਕਾਰਲਟਨ ਯੂਨੀਵਰਸਿਟੀ ਦੇ ਇੱਕ ਅਮਰੀਕੀ ਗ੍ਰੈਜੂਏਟ ਦੀ ਅਰਜ਼ੀ ਵੀ ਪਹਿਲੀ ਵਾਰ ਟੈਸਟ ਨਾ ਦੇਣ ਕਾਰਨ ਰੱਦ ਹੋ ਗਈ ਸੀ। ਉਸਨੇ ਟੈਸਟ ਚੋਂ ਪੂਰੇ ਅੰਕ ਹਾਸਲ ਕੀਤੇ ਤੇ ਮੁੜ ਵਿਚਾਰ ਦੀ ਅਪੀਲ ਕੀਤੀ, ਪਰ ਉਸ ਦੀ ਅਪੀਲ ਇਸ ਲਈ ਖਾਰਜ ਕਰ ਦਿੱਤੀ ਗਈ ਕਿਉਂਕਿ ਉਸਨੇ ਟੈਸਟ ਪਹਿਲੀ ਅਰਜ਼ੀ ਰੱਦ ਹੋਣ ਤੋਂ ਬਾਅਦ ਦਿੱਤਾ ਸੀ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਪ੍ਰਸ਼ਾਸਨ ਨਾਲ ਜੁੜੇ ਮੁੱਦਿਆਂ ਕਾਰਨ ਕ੍ਰਿਕਟ ਕੈਨੇਡਾ ਦੀ ਫੰਡਿੰਗ ਤੇ ਰੋਕ ਲਗਾ ਦਿੱਤੀ ਹੈ। ਵਿਸ਼ਵ ਕ੍ਰਿਕਟ ਦੀ ਸਰਵਉੱਚ ਸੰਸਥਾ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਚ ਕ੍ਰਿਕਟ ਕੈਨੇਡਾ ਨੂੰ ਇਸ ਫੈਸਲੇ ਬਾਰੇ ਸੂਚਿਤ ਕੀਤਾ ਗਿਆ ਸੀ, ਜਿਸ ਕਾਰਨ ਅਗਲੇ 6 ਮਹੀਨਿਆਂ ਲਈ ਮਿਲਣ ਵਾਲੇ ਫੰਡ ਫਰੀਜ਼ ਰਹਿਣਗੇ। ESPN ਕ੍ਰਿਕਟ ਇਨਫੋ ਦੀ ਰਿਪੋਰਟ ਮੁਤਾਬਕ ਫੰਡਿੰਗ ਤੇ ਲੱਗੀ ਇਸ ਰੋਕ ਦਾ ਹਾਈ ਪਰਫਾਰਮੈਂਸ ਪ੍ਰੋਗਰਾਮਾਂ ਸਮੇਤ ਕਿਸੇ ਵੀ ਕ੍ਰਿਕਟ ਗਤੀਵਿਧੀ ਤੇ ਅਸਰ ਨਹੀਂ ਪਵੇਗਾ, ਪਰ ਕ੍ਰਿਕਟ ਕੈਨੇਡਾ ਲਈ ਇਹ ਇੱਕ ਵੱਡਾ ਝਟਕਾ ਹੋਵੇਗਾ ਕਿਉਂਕਿ ਇੱਕ ਐਸੋਸੀਏਟ ਮੈਂਬਰ ਹੋਣ ਦੇ ਨਾਤੇ ਉਹ ICC ਤੋਂ ਮਿਲਣ ਵਾਲੀ ਰਕਮ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਸਾਲ 2024 ਦੇ ਅੰਤ ਤੱਕ ਵਿੱਤੀ ਬਿਆਨ ਤੋਂ ਪਤਾ ਲੱਗਦਾ ਹੈ ਕਿ ਬੋਰਡ ਦੀ ਕੁੱਲ ਆਮਦਨ ਦਾ 63% ਹਿੱਸਾ ICC ਤੋਂ ਆਇਆ ਸੀ। ਕ੍ਰਿਕਟ ਕੈਨੇਡਾ ਨੂੰ ਕੁੱਲ 5.7 ਮਿਲੀਅਨ ਕੈਨੇਡੀਅਨ ਡਾਲਰ ਦੀ ਕਮਾਈ ਚੋਂ 3.6 ਮਿਲੀਅਨ ਕੈਨੇਡੀਅਨ ਡਾਲਰ ICC ਵੱਲੋਂ ਮਿਲੇ ਸਨ।
ਪ੍ਰਸ਼ਾਸਨਿਕ ਨਾਕਾਮੀਆਂ ਦੇ ਪੂਰੇ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਾਲਾਂਕਿ ਕੈਨੇਡਾ ਦੇ ਇੱਕ ਖੋਜੀ ਦਸਤਾਵੇਜ਼ੀ ਪ੍ਰੋਗਰਾਮ ਦ ਫਿਫਥ ਅਸਟੇਟ ਨੇ ਰਿਪੋਰਟ ਦਿੱਤੀ ਹੈ ਕਿ ਕ੍ਰਿਕਟ ਕੈਨੇਡਾ ਵੱਲੋਂ ਪ੍ਰਸ਼ਾਸਨ ਅਤੇ ਵਿੱਤੀ ਨਿਗਰਾਨੀ ਦੀ ਘਾਟ ਸਮੇਤ ICC ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਗਈ ਹੈ ਕ੍ਰਿਕਟ ਕੈਨੇਡਾ ਪਿਛਲੇ ਕੁਝ ਸਮੇਂ ਤੋਂ ਮੈਦਾਨ ਦੇ ਅੰਦਰ ਤੇ ਬਾਹਰ ਕਾਫੀ ਉਥਲ ਪੁਥਲ ਚੋਂ ਲੰਘ ਰਿਹਾ ਹੈ ਹਾਲ ਹੀ ਚ ਹੋਏ ਟੀ20 ਵਿਸ਼ਵ ਕੱਪ ਚ ਨਿਊਜ਼ੀਲੈਂਡ ਖਿਲਾਫ਼

0: ਪਿਛਲੇ 1 ਸਾਲ ਦੌਰਾਨ ਪ੍ਰਸ਼ਾਸਨਿਕ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਵਿੱਚ ਸਭ ਤੋਂ ਪ੍ਰਮੁੱਖ ਸਾਬਕਾ ਸੀਈਓ ਸਲਮਾਨ ਖਾਨ ਦੀ ਨਿਯੁਕਤੀ ਅਤੇ ਬਾਅਦ 'ਚ ਉਹਨਾਂ ਨੂੰ ਹਟਾਇਆ ਜਾਣਾ ਸੀ ਉਹਨਾਂ ਦੀ ਨਿਯੁਕਤੀ ਨੇ ਆਈਸੀਸੀ ਦਾ ਧਿਆਨ ਖਿੱਚਿਆ ਸੀ ਕਿਉਂਕਿ ਉਹ ਆਪਣੇ ਪੁਰਾਣੇ ਅਪਰਾਧਿਕ ਮਾਮਲਿਆਂ ਦਾ ਖੁਲਾਸਾ ਕਰਨ 'ਚ ਅਸਫਲ ਰਹੇ ਸਨ ਤੇ ਕੈਲਗਰੀ ਪੁਲਿਸ ਦੁਆਰਾ ਉਹਨਾਂ ਉੱਤੇ ਚੋਰੀ ਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਸਨ ਸਲਮਾਨ ਨੇ ਇਹਨਾਂ ਦਾਅਵਿਆਂ ਨੂੰ ਨਕਾਰਿਆ ਆਈਸੀਸੀ ਦਾ ਫੰਡਿੰਗ ਰੋਕਣ ਦਾ ਇਹ ਫੈਸਲਾ ਪਿਛਲੇ ਹਫ਼ਤੇ ਕ੍ਰਿਕਟ ਕੈਨੇਡਾ ਦੀ ਸਾਲਾਨਾ ਆਮ ਮੀਟਿੰਗ ਤੋਂ ਤੁਰੰਤ ਬਾਅਦ ਆਇਆ ਏ ਜਿਸ ਵਿੱਚ ਬੋਰਡ ਨੇ ਉਹਨਾਂ ਸੁਧਾਰਾਂ ਦਾ ਐਲਾਨ ਕੀਤਾ ਸੀ ਜੋ ਉਸ ਦੇ ਮੁਤਾਬਕ ਚੱਲ ਰਹੀ ਪ੍ਰਸ਼ਾਸਨਿਕ ਤਬਦੀਲੀ ਦੀ ਪਹਿਲਕਦਮੀ ਦਾ ਹਿੱਸਾ ਸਨ ਗ੍ਰੇਟਰ ਸਡਬਰੀ ਦਾ ਰਹਿਣ ਵਾਲਾ ਇੱਕ 11 ਸਾਲਾ ਬੱਚਾ ਕਮਰਸ਼ੀਅਲ ਪਾਇਲਟ ਬਣਨ ਦੇ ਆਪਣੇ ਸੁਪਨੇ ਵੱਲ ਵਧਦੇ ਹੋਏ ਉਡਾਣ ਦੀ ਸਿਖਲਾਈ ਐਕਟਿੰਗ ਅਤੇ ਆਪਣੇ ਵਧਦੇ ਹੋਏ ਕੌਫੀ ਕਾਰੋਬਾਰ ਦੇ ਵਿਚਕਾਰ ਸੰਤੁਲਨ ਬਣਾ ਰਿਹਾ ਏ ਆਸਟਿਨ ਕੁਕਰਟਿਸ ਦਾ ਹੁਣ ਤੱਕ 45 ਘੰਟਿਆਂ ਦੀ ਉਡਾਣ ਪੂਰੀ ਕਰਨ ਦਾ ਤਜਰਬਾ ਹੋ ਚੁੱਕਾ ਏ ਜੋ ਕਿ ਟਰਾਂਸਪੋਰਟ ਕੈਨੇਡਾ ਵੱਲੋਂ ਪ੍ਰਾਈਵੇਟ ਪਾਇਲਟ ਲਾਇਸੈਂਸ ਲਈ ਲੋੜੀਂਦਾ ਘੱਟੋ ਘੱਟ ਸਮਾਂ ਏ ਹਾਲਾਂਕਿ ਕਾਨੂੰਨੀ ਤੌਰ ਤੇ ਇਕੱਲੇ ਉਡਾਣ ਭਰਨ 'ਚ ਉਸ ਨੂੰ ਅਜੇ ਕਈ ਸਾਲ ਲੱਗਣਗੇ ਕੈਨੇਡਾ 'ਚ ਬੱਚੇ 14 ਸਾਲ ਦੀ ਉਮਰ 'ਚ ਸਟੂਡੈਂਟ ਪਾਇਲਟ ਬਣ ਸਕਦੇ ਨੇ ਅਤੇ ਪ੍ਰਾਈਵੇਟ ਪਾਇਲਟ ਲਾਇਸੈਂਸ ਪ੍ਰਾਪਤ ਕਰਨ ਦੀ ਘੱਟੋ ਘੱਟ ਉਮਰ 17 ਸਾਲ ਹੈ ਆਸਟਿਨ ਨੇ ਕਿਹਾ ਕਿ ਮੇਰੇ ਦਾਦਾ ਤੇ ਪੜਦਾਦਾ ਇੱਕ ਪਾਇਲਟ ਸਨ ਮੈਨੂੰ ਉਡਾਣ ਨਾਲ ਜੁੜੀ ਹਰ ਚੀਜ਼ ਉਹ ਪਸੰਦ ਹੈ ਉਸਨੇ ਕੁਝ ਮਹੀਨੇ ਪਹਿਲਾਂ ਆਪਣਾ ਪਹਿਲਾ ਫਲਾਇੰਗ ਲੈਸਨ ਲਿਆ ਸੀ ਤੇ ਜਲਦੀ ਹੀ ਉਸ ਨੂੰ ਇਸ ਦਾ ਜਨੂੰਨ ਸਵਾਰ ਹੋ ਗਿਆ ਉਸਨੇ ਕਿਹਾ ਕਿ ਉੱਪਰ ਜਾ ਕੇ ਤੁਸੀਂ ਬਿਲਕੁਲ ਸ਼ਾਂਤ ਅਤੇ ਆਜ਼ਾਦ ਮਹਿਸੂਸ ਕਰਦੇ ਹੋ ਜੇਕਰ ਤੁਸੀਂ ਕਿਸੇ ਤਣਾਅ 'ਚ ਹੋ ਤਾਂ ਤੁਸੀਂ ਉਸ ਬਾਰੇ ਨਹੀਂ ਸੋਚਦੇ ਤੁਸੀਂ ਸਿਰਫ ਉਡਾਣ ਬਾਰੇ ਹੀ ਸੋਚਦੇ ਹੋ ਇੰਨੀ ਛੋਟੀ ਉਮਰ 'ਚ ਉਡਾਣ ਸਿੱਖਣਾ ਚੁਣੌਤੀਆਂ ਭਰਿਆ ਵੀ ਰਿਹਾ ਇਹ ਜਹਾਜ਼ ਅਸਲ 'ਚ ਬੱਚਿਆਂ ਲਈ ਨਹੀਂ ਬਣੇ ਹੁੰਦੇ ਉਹਨਾਂ ਨੂੰ ਰਡਰ ਐਕਸਟੈਂਸ਼ਨ ਲਗਾਉਣੇ ਪੈਂਦੇ ਨੇ ਕਿਉਂਕਿ ਉਹਨਾਂ ਦੇ ਪੈਰ ਪੈਡਲਾਂ ਤੱਕ ਨਹੀਂ ਪਹੁੰਚਦੇ ਆਸਟਿਨ ਦਾ ਪਰਿਵਾਰ ਹੁਣ ਇੱਕ ਛੋਟੇ ਹਵਾਈ ਜਹਾਜ਼ ਦੀ ਭਾਲ ਕਰ ਰਿਹਾ ਹੈ ਤਾਂ ਜੋ ਉਹ ਵਧੇਰੇ ਆਰਾਮ ਨਾਲ ਕੰਟਰੋਲਸ ਤੱਕ ਪਹੁੰਚ ਸਕੇ ਇੱਕ ਪ੍ਰਾਈਵੇਟ ਪਾਇਲਟ ਲਾਇਸੈਂਸ ਦੀ ਸਿਖਲਾਈ ਤੇ ਲਗਭਗ 20,000 ਕੈਨੇਡੀਅਨ ਡਾਲਰ ਦਾ ਖਰਚਾ ਆਉਂਦਾ ਹੈ ਇਸ ਮਹਿੰਗੀ ਸਿਖਲਾਈ ਦਾ ਖਰਚਾ ਚੁੱਕਣ 'ਚ ਮਦਦ ਲਈ ਉਸਨੇ ਆਸਟਿਨ ਏਅਰਵੇਜ਼ ਕੌਫੀ ਦੀ ਸ਼ੁਰੂਆਤ ਕੀਤੀ ਆਸਟਿਨ ਨੇ ਕਿਹਾ ਕਿ ਇੱਕ ਦੁਕਾਨ 'ਚ ਏਵੀਏਸ਼ਨ ਥੀਮ ਵਾਲੇ ਕੌਫੀ ਉਤਪਾਦ ਦੇਖਣ ਤੋਂ ਬਾਅਦ ਉਸ ਨੂੰ ਇਸ ਕਾਰੋਬਾਰ ਦਾ ਖਿਆਲ ਆਇਆ ਆਸਟਿਨ ਦੀ ਮਾਂ ਚੈਂਟਲ ਗੋਰਹਮ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਆਪਣੀ ਐਕਟਿੰਗ ਦੇ ਕੰਮ ਰਾਹੀਂ ਆਪਣੀ ਸਾਰੀ ਫਲਾਇੰਗ ਟ੍ਰੇਨਿੰਗ ਦਾ ਖਰਚਾ ਚੁੱਕਿਆ ਹੈ ਆਸਟਿਨ ਸਥਾਨਕ ਥੀਏਟਰ ਪ੍ਰੋਡਕਸ਼ਨ ਸਮੇਤ ਕਈ ਸ਼ੋਜ਼ ਦੇ ਵਿੱਚ ਨਜ਼ਰ ਆ ਚੁੱਕਾ ਹੈ ਉਸਨੇ ਹਾਲ ਹੀ 'ਚ ਮਸ਼ਹੂਰ ਅਦਾਕਾਰ ਵਿੰਸ ਵੌਨ ਨਾਲ ਇੱਕ ਫਿਲਮ 'ਚ ਵੀ ਕੰਮ ਕੀਤਾ ਹੈ ਇਹ ਸਭ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਡਿਪੋਰਟ ਹੋਣ ਦੇ ਖਤਰੇ 'ਚ ਘਿਰੇ ਹਜ਼ਾਰਾਂ ਪੰਜਾਬੀਆਂ ਨੂੰ ਰਾਹਤ ਬਿੱਲ C-12 ਨੂੰ ਚੁਣੌਤੀ ਦਿੰਦੇ 3 ਦਰਜਨ ਮੁਕੱਦਮੇ ਦਾਇਰ ਕੈਨੇਡੀਅਨ ਨਾਗਰਿਕਾਂ ਦਾ ਰੁਝਾਨ ਘਰੇਲੂ ਯਾਤਰਾ ਵੱਲ ਵਧਿਆ ਅਰਥ ਵਿਵਸਥਾ ਨੂੰ ਅਰਬਾਂ ਡਾਲਰਾਂ ਦਾ ਫਾਇਦਾ ਹੋਣ ਦੀ ਉਮੀਦ ਸਾਬਕਾ ਓਲੰਪਿਕ ਸਕੇਟਰ ਦੀ ਮੌਤ ਦੇ ਮਾਮਲੇ 'ਚ ਫੈਸਲਾ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੂੰ 2.5 ਸਾਲ ਦੀ ਸਜ਼ਾ ਮੱਧ ਪੂਰਬ ਜੰਗ ਕਾਰਨ ਕੈਨੇਡਾ ਨੇ ਜਾਰੀ ਕੀਤੀ ਐਡਵਾਈਜ਼ਰੀ ਛੁੱਟੀਆਂ ਦੌਰਾਨ ਹਵਾਈ ਸਫ਼ਰ 'ਚ ਵਿਘਨ ਪੈਣ ਦੀ ਚੇਤਾਵਨੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ
1: ਕਿਆ ਆਪ ਜਾਣਤੇ ਹੈ ਕਿ ਐਮਸਟਰਡੈਮ ਦੁਨੀਆ ਭਰ ਮੇ ਪਹਿਲੀ ਐਸੀ ਰਾਜਧਾਨੀ ਹੈ ਜਹਾਂ ਮੀਟ ਔਰ ਉਸਸੇ ਬਨੀ ਖਾਨੇ ਕੀ ਚੀਜ਼ੋਂ ਕੇ ਵਿਗਿਆਪਨੋਂ ਪਰ ਰੋਕ ਲਗਨੇ ਵਾਲੀ ਹੈ ਯਾਨੀ ਮੀਟ ਸੇ ਬਨੇ ਬਰਗਰ ਫਰਾਈਡ ਚਿਕਨ ਨਗੇਟਸ ਯਾ ਫਿਰ ਵਿੰਗਸ ਜੈਸੀ ਚੀਜ਼ੇ ਅਬ ਵਹਾਂ ਪੋਸਟਰ ਔਰ ਹੋਰਡਿੰਗ ਪਰ ਨਹੀਂ ਦੇਂਗੀ ਸਾਥ ਹੀ ਉਨ ਚੀਜ਼ੋਂ ਕੇ ਐਡਸ ਪਰ ਵੀ ਰੋਕ ਲਗਾਈ ਜਾ ਰਹੀ ਹੈ ਜੋ ਜੀਵਾਸ਼ਮ ਈਂਧਨੋਂ ਸੇ ਚਲਤੀ ਹੈ ਜੈਸੇ ਕਿ ਘਰੋਂ ਕੀ ਹੀਟਿੰਗ ਵਿਮਾਨ ਕਰੂਜ਼ ਯਾ ਫਿਰ ਕੰਬਸ਼ਨ ਇੰਜਨ ਸੇ ਚਲਨੇ ਵਾਲੀ ਗਾੜੀਆਂ ਕਮਾਲ ਕੀ ਬਾਤ ਯਹ ਹੈ ਕਿ ਇਸੀ ਤਰ੍ਹਾਂ ਕਾ ਬੈਨ ਸਿਡਨੀ ਹੇਗ ਔਰ ਫਲੋਰੈਂਸ ਸਮੇਤ ਦੁਨੀਆ ਕੇ 50 ਸ਼ਹਿਰੋਂ ਮੇ ਹੈ ਸਵੀਡਨ ਕੀ ਰਾਜਧਾਨੀ ਸਟਾਕਹੋਮ ਵੀ ਜਲਦ ਇਸ ਲਿਸਟ ਮੇ ਸ਼ਾਮਿਲ ਹੋਗੀ ਲੇਕਿਨ ਐਸਾ ਕਿਉਂ ਹੋ ਰਹਾ ਹੈ ਇਨ ਕਦਮੋਂ ਕਾ ਮਕਸਦ ਹੈ ਜਲਵਾਯੂ ਪਰਿਵਰਤਨ ਕੋ ਰੋਕਣਾ ਔਰ ਲੋਗੋਂ ਕੋ ਗ੍ਰੀਨ ਲਾਈਫ ਸਟਾਈਲ ਕੀ ਤਰਫ ਲੈ ਜਾਣਾ ਮੀਟ ਕਾ ਉਤਪਾਦਨ ਹੋ ਯਾ ਫਿਰ ਜੀਵਾਸ਼ਮ ਈਂਧਨੋਂ ਕਾ ਇਸਤੇਮਾਲ ਇਨਸੇ ਬੜੀ ਮਾਤਰਾ ਮੇ ਗ੍ਰੀਨ ਹਾਊਸ ਗੈਸੇ ਪੈਦਾ ਹੋਤੀ ਹੈ ਜੋ ਪਰਿਆਵਰਣ ਕੋ ਨੁਕਸਾਨ ਪਹੁੰਚਾਤੀ ਹੈ ਤੋ ਇਨ ਚੀਜ਼ੋਂ ਕਾ ਜਿਤਨਾ ਕਮ ਪ੍ਰਚਾਰ ਹੋਗਾ ਸ਼ਾਇਦ ਲੋਗ ਇਨ੍ਹੇ ਉਤਨਾ ਹੀ ਕਮ ਇਸਤੇਮਾਲ ਕਰਨੇ ਕੇ ਬਾਰੇ ਮੇ ਸੋਚੇ ਹੈ ਨਾ ਅੱਛੀ ਪਹਿਲ ਤੋ ਬੜ੍ਹਤੇ ਹੈ ਅਬ ਆਗੇ ਔਰ ਜਾਣਤੇ ਹੈ ਕਿ ਆਜ ਹਮਾਰੇ ਪਾਸ ਕਿਆ ਕਿਆ ਹੈ ਇੰਦਰ ਧਨੁਸ਼ ਮੇ ਕਿਉਂ ਹੋਤੇ ਹੈ 7 ਰੰਗ ਦੇਖਿਏ ਆਪਕੀ ਥਾਲੀ ਤੱਕ ਪਹੁੰਚਣੇ ਵਾਲੇ ਨਮਕ ਕੋ ਕਿਤਨੀ ਮਸ਼ਕਤ ਸੇ ਬਣਾਇਆ ਜਾਤਾ ਹੈ ਔਰ ਬੰਗਲਾਦੇਸ਼ ਮੇ ਆਪਣੇ ਹੀ ਘਰ ਮੇ ਸੰਕਟ ਝੇਲ ਰਹਾ ਹੈ ਰੋਇਲ ਬੰਗਾਲ ਟਾਈਗਰ ਔਰ ਅੰਤ ਮੇ ਮਿਲੇਂਗੇ ਇੱਕ ਨੰਨੀ ਔਰੰਗੁਟਾਨ ਸੇ ਬਾਰਿਸ਼ ਕੇ ਬਾਅਦ ਆਪਨੇ ਕਭੀ ਆਸਮਾਨ ਮੇ ਇੰਦਰਧਨੁਸ਼ ਦੇਖਾ ਹੈ ਦੇਖਾ ਹੀ ਹੋਗਾ ਸਾਤ ਰੰਗੋਂ ਕਾ ਸੰਗਮ

0: ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼। ਮੈਂ ਹਾਂ ਦਲੀਪ ਸਿੰਘ। ਇਹ ਖਬਰ ਤੁਹਾਡੇ ਲਈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸਾਈਬਰ ਫਰਾਡ ਦਾ ਪਰਦਾਫਾਸ਼ ਕੀਤਾ ਗਿਆ ਹੈ। ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ, ਤਸਵੀਰਾਂ ਜਦੋਂ ਤੁਹਾਡੇ ਸਾਹਮਣੇ ਆਉਣਗੀਆਂ ਤਾਂ ਅੰਦਾਜ਼ਾ ਲਗਾਓ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਨੇ ਉਸ ਦੇ ਤਾਰ ਲੁਧਿਆਣਾ ਦੇ ਨਾਲ ਜੁੜੇ ਹੋਏ ਨੇ, ਦਿੱਲੀ ਤੇ ਮੁੰਬਈ ਨਾਲ ਜੁੜੇ ਹੋਏ ਨੇ। ਸਭ ਤੋਂ ਵੱਡੀ ਖਬਰ ਅੱਜ ਦੀ ਪੂਰੇ ਭਾਰਤ ਦੀ ਮੰਨੀ ਜਾ ਸਕਦੀ ਹੈ ਕਿ ਲੁਧਿਆਣਾ ਪੁਲਿਸ ਨੇ, ਪੰਜਾਬ ਪੁਲਿਸ ਨੇ ਬਹੁਤ ਵੱਡੇ ਗੈਂਗ ਦਾ ਭੰਡਾ ਫੋੜ ਕੀਤਾ ਹੈ। ਸਭ ਤੋਂ ਪਹਿਲਾਂ ਤਸਵੀਰਾਂ, ਉਸ ਤੋਂ ਬਾਅਦ ਅੱਗੇ ਦੀ ਕਹਾਣੀ। ਇਹ ਤਸਵੀਰ ਤੁਸੀਂ ਦੇਖ ਰਹੇ ਲੁਧਿਆਣਾ ਤੋਂ, ਕਰੀਬ 125 ਲੋਕ, ਇਸ ਤੋਂ ਵੀ ਜ਼ਿਆਦਾ ਇਹ ਨੌਜਵਾਨ ਫੜੇ ਗਏ ਨੇ। ਇਹ ਕਿਸੇ ਰੈਲੀ 'ਚ ਨਹੀਂ ਆਏ, ਇਹ ਕਿਸੇ ਨੌਕਰੀ ਦੇ ਲਈ ਇੰਟਰਵਿਊ ਦੇਣ ਨਹੀਂ ਆਏ, ਜਾਂ ਇਹ ਕਿਸੇ ਅਜਿਹੇ ਕੈਂਪ 'ਚ ਨਹੀਂ ਬੈਠੇ ਜਿੱਥੇ ਕੋਈ ਇਹਨਾਂ ਦਾ ਇਲਾਜ ਕਰਨ ਵਾਲਾ ਹੋਵੇ। ਪੁਲਿਸ ਖੜੀ ਹੈ ਤੇ ਸੈਂਕੜੇ ਦੀ ਗਿਣਤੀ ਦੇ ਵਿੱਚ ਇਹ ਨੌਜਵਾਨ ਬੈਠੇ ਨੇ। ਬੇਹੱਦ ਘੱਟ ਉਮਰਾਂ ਨੇ, 20 ਤੋਂ 25 ਸਾਲ, ਜ਼ਿਆਦਾ ਤੋਂ ਜ਼ਿਆਦਾ 30 ਸਾਲ ਇਹਨਾਂ ਦੀਆਂ ਉਮਰਾਂ ਨੇ। ਇਹ ਸਾਰੇ ਦੇ ਸਾਰੇ ਸਾਈਬਰ ਠੱਗ ਜੋ ਲੋਕ ਨੇ ਉਹਨਾਂ ਦੇ ਨਾਲ ਜੁੜੇ ਹੋਏ ਸਨ। ਇੱਕ ਤਸਵੀਰ ਤੁਸੀਂ ਦੇਖ ਰਹੇ ਹੋ, ਲੈਪਟਾਪ, ਮੋਬਾਈਲ, ਤੇ ਇੱਕ ਤਸਵੀਰ ਹੋਰ ਵੀ ਆਏਗੀ। ਤਸਵੀਰ ਆਏਗੀ ਲਗਜ਼ਰੀ ਗੱਡੀਆਂ ਦੀ। ਇਹ ਤੁਸੀਂ ਦੇਖ ਰਹੇ ਹੋ ਸੈਂਕੜੇ ਦੀ ਗਿਣਤੀ ਦੇ ਵਿੱਚ ਮੋਬਾਈਲ ਨੇ, ਲੈਪਟਾਪ ਨੇ। ਇਹਨਾਂ ਦੇ ਜ਼ਰੀਏ ਹੀ ਪੂਰੇ ਭਾਰਤ ਦੇ ਲੋਕਾਂ ਨੂੰ ਲੁੱਟਿਆ ਜਾਂਦਾ ਸੀ। ਤੁਸੀਂ ਕਈ ਵਾਰ ਸੁਣਿਆ ਹੋਣਾ ਜਾਂ ਤੁਹਾਡੇ ਪਰਿਵਾਰ 'ਚ, ਦੋਸਤ ਜਾਂ ਰਿਸ਼ਤੇਦਾਰੀ ਦੇ ਵਿੱਚ ਕਿ ਮੇਰੇ ਫੋਨ ਦੇ ਵਿੱਚੋਂ ਪੈਸੇ ਕੱਟੇ ਗਏ, ਮੇਰਾ ਕਾਰਡ ਹੈਂਗ ਹੋ ਗਿਆ, ਉਸ ਤੋਂ ਬਾਅਦ ਸਾਰਾ ਪੈਸਾ ਉੱਡ ਗਿਆ, ਜਾਂ ਕਿਸੇ ਨੇ ਆਨਲਾਈਨ ਠੱਗੀ ਮਾਰ ਲਈ। ਇਹ ਉਸੇ ਦਾ ਨਤੀਜਾ ਹੈ ਜੋ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ। ਲਗਜ਼ਰੀ ਗੱਡੀਆਂ ਨੇ, 2 ਦਰਜਨ ਤੋਂ ਵੱਧ ਇਹ ਗੱਡੀਆਂ ਨੇ, ਲਗਜ਼ਰੀ ਗੱਡੀਆਂ ਜਿਹੜੀਆਂ ਲੁਧਿਆਣਾ ਪੁਲਿਸ ਨੇ ਬਰਾਮਦ ਕੀਤੀਆਂ ਨੇ। ਇਹ ਤਸਵੀਰ ਪੰਜਾਬ ਦੇ ਲੁਧਿਆਣਾ ਦੀ ਹੈ। ਹਰ ਇੱਕ ਗੱਡੀ SUV ਗੱਡੀ ਹੈ, ਲੱਖਾਂ 'ਚ ਕੀਮਤ ਇੱਕ ਇੱਕ ਗੱਡੀ ਦੀ। ਤੁਸੀਂ ਸੋਚੋ ਕਿ ਇਹ ਸਾਰੀਆਂ ਗੱਡੀਆਂ ਦਾ ਜੋੜ ਦਿੱਤਾ ਜਾਵੇ ਤਾਂ ਕਿੰਨਾ ਪੈਸਾ ਬਣਦਾ ਹੈ। ਤੇ ਇਹ ਉਹ ਸਾਰੇ ਲੋਕ ਨੇ ਜੋ ਸਾਈਬਰ ਠੱਗਾਂ ਦੇ ਆਕਾਵਾਂ ਦੇ ਹੱਥਾਂ 'ਚ ਖੇਡਦੇ ਸਨ। 1 ਕਰੋੜ ਰੁਪਇਆ ਕੈਸ਼, ਹਰ ਉਹ ਚੀਜ਼ ਫਿਲਮੀ ਲੱਗ ਰਹੀ ਹੈ। ਲੈਪਟਾਪ, ਕੈਸ਼, ਮੋਬਾਈਲ, ਫੜੇ ਗਏ ਬੰਦੇ, ਲਗਜ਼ਰੀ ਗੱਡੀਆਂ। ਇਹ ਹਾਲ ਫਿਲਹਾਲ ਦੀ ਸਭ ਤੋਂ ਵੱਡੀ ਰਿਕਵਰੀ ਪੰਜਾਬ ਪੁਲਿਸ ਨੇ ਕੀਤੀ ਹੈ ਤੇ ਇਸ ਰਿਕਵਰੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਇਸ ਸਮੇਂ ਭਾਰਤ ਦੇ ਵਿੱਚ ਚੱਲ ਰਹੇ ਸਾਈਬਰ ਫਰਾਡ ਦਾ ਕਿੰਨਾ ਵੱਡਾ ਜੋ ਪਰਦਾਫਾਸ਼ ਹੈ ਉਹ ਕਰ ਚੁੱਕੀ ਹੈ ਤੇ ਬਹੁਤ ਸਾਰੇ ਲੋਕ ਇਸ ਸਮੇਂ ਕਾਬੂ ਵੀ ਕੀਤੇ ਗਏ ਨੇ। ਪੰਜਾਬ ਪੁਲਿਸ ਨੇ 3 ਅਜਿਹੇ ਠੱਗਾਂ ਨੂੰ, ਜਿਨ੍ਹਾਂ ਦੇ ਤਾਰ ਜੋ ਨੇ ਉਹ ਦਿੱਲੀ, ਗੁਜਰਾਤ ਤੇ ਮੁੰਬਈ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਆਈਡੈਂਟੀਫਾਈ ਕਰ ਲਿਆ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਜੋ ਠੱਗਾਂ ਦਾ ਗਰੋਹ ਹੈ, ਇਹ ਗਰੋਹ ਯੂਰਪ ਤੇ USA ਨਾਲ ਵੀ ਜੁੜਿਆ ਹੋਇਆ ਸੀ। ਜੀ ਹਾਂ, ਵਿਦੇਸ਼ੀ ਤਾਰ ਜੁੜੇ ਹੋਏ ਸਨ ਇਸ ਠੱਗਾਂ ਦੇ ਤੇ ਉਸ ਤੋਂ ਬਾਅਦ ਇਹ ਆਮ ਲੋਕਾਂ ਨੂੰ, ਮਾਸੂਮ ਲੋਕਾਂ ਨੂੰ ਲੁੱਟਦੇ ਸਨ। ਤੁਹਾਨੂੰ ਇੱਕ ਇੱਕ ਕਰਕੇ ਹੋਰ ਵੀ ਡਿਟੇਲ ਦੱਸਦੇ ਜਾਵਾਂਗੇ ਪੁਲਿਸ ਨੇ ਕੀ ਕੁਝ ਕਿਹਾ, ਪਰ ਸਭ ਤੋਂ ਪਹਿਲਾਂ ਜੋ ਬਰਾਮਦ ਹੋਇਆ ਪੁਲਿਸ ਦੇ ਮੂੰਹੋਂ ਸੁਣੋ ਕਿ ਕਿਹੜੀ ਚੀਜ਼ ਬਰਾਮਦ ਹੋਈ ਹੈ, ਕਿੰਨੀ ਮਾਤਰਾ 'ਚ ਬਰਾਮਦ ਹੋਈ ਹੈ।
1: ਇਹਦੇ 'ਚ ਇੰਡੀਅਨ ਕਰੰਸੀ 1 ਕਰੋੜ ਤੋਂ ਜ਼ਿਆਦਾ ਹੈ ਜਿਹੜੀ ਫੜੀ ਗਈ ਹੈ। 98 ਲੈਪਟਾਪਸ, 230 ਦੇ ਕਰੀਬ ਮੋਬਾਈਲ ਫੋਨਸ, 19 ਜਿਹੜੇ ਹੈ ਉਹ ਵਹੀਕਲਸ, ਕੁਛ ਨਵੇਂ ਵਹੀਕਲਸ ਫੜੇ ਗਏ ਨੇ, ਤੇ 132 ਅਕਿਊਜ਼ਡ ਜਿਹੜੇ ਹੈ ਉਹ ਅਰੈਸਟ ਹੋਏ। ਹੈੱਡ ਆਫਿਸ ਇੱਥੇ ਹੈ, ਬਟ ਯੂਰਪ ਤੇ ਨਾਰਥ ਅਮੈਰੀਕਾ 'ਚ ਇਹਨਾਂ ਦੇ ਫੁੱਟ ਸੋਲਜਰਸ ਹੈਗੇ। ਇੱਕ ਟੀਮ 'ਚ 6 ਤੋਂ 7 ਜਣੇ ਹੁੰਦੇ ਜੀ, ਉਹਨਾਂ ਦੇ ਕੋਲ ਲੈਪਟਾਪ ਵੀ ਹੁੰਦੇ ਆ, ਫੋਨ ਵੀ ਹੁੰਦੇ ਆ। ਬਾਹਰੋਂ, ਫੋਰਨ ਤੋਂ

0: ਹਰ ਉਹ ਚੀਜ਼ ਜੋ ਆਨਲਾਈਨ ਤੁਹਾਨੂੰ ਸ਼ੱਕੀ ਲੱਗਦੀ ਹੈ ਉਹੀ ਸਾਈਬਰ ਫਰਾਡ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਤਰੀਕੇ ਨੇ ਸਾਈਬਰ ਫਰਾਡ ਕਰਨ ਦੇ। ਤੁਹਾਡੇ ਮੋਬਾਈਲ ਤੋਂ ਅਚਾਨਕ ਕੋਈ ਪੈਸਾ ਪੇ ਹੋ ਗਿਆ ਉਹ ਵੀ ਸਾਈਬਰ ਫਰਾਡ ਹੁੰਦਾ ਹੈ। ਤੁਹਾਡਾ ਲੈਪਟਾਪ ਹੈਂਗ ਹੋ ਗਿਆ ਕੋਈ ਸੌਫਟਵੇਅਰ ਪਾਉਣ ਦੇ ਲਈ ਅੱਗੋਂ ਕਾਲ ਆਉਂਦੀ ਹੈ ਉਹ ਵੀ ਸਾਈਬਰ ਫਰਾਡ ਹੈ। ਤੁਹਾਡੇ ਤੋਂ ਅਕਾਊਂਟ ਨੰਬਰ ਪੁੱਛ ਕੇ ਬਿਨਾਂ ਤੁਹਾਡੀ ਜਾਣਕਾਰੀ ਦੇ ਬਿਨਾਂ ਕਿਸੇ ਓਟੀਪੀ ਪੁੱਛੇ ਤੁਹਾਡੇ ਬੈਂਕ ਅਕਾਊਂਟ 'ਚੋਂ ਪੈਸੇ ਚਲੇ ਗਏ ਉਹ ਵੀ ਸਾਈਬਰ ਫਰਾਡ ਹੁੰਦਾ ਹੈ। ਤੇ ਇਹ ਸਾਰੇ ਲੋਕ ਜੋ ਗ੍ਰਿਫਤਾਰ ਕੀਤੇ ਗਏ ਨੇ ਇਹ ਸਿਰਫ ਔਰ ਸਿਰਫ ਉਹਨਾਂ ਅਕਾਵਾਂ ਦੇ ਇਸ਼ਾਰੇ ਤੇ ਕੰਮ ਕਰਦੇ ਸਨ ਜੋ ਲੋਕ ਯੂਰਪ USA ਇਸ ਤੋਂ ਇਲਾਵਾ ਮੁੰਬਈ ਤੇ ਦਿੱਲੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੇ ਹੁੰਦੇ ਸੀ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਬਹੁਤ ਵੱਡਾ ਖੁਲਾਸਾ ਇਹ ਵੀ ਕੀਤਾ ਹੈ ਕਿ ਤੁਹਾਨੂੰ ਜਿਹੜੀਆਂ ਕਾਲਾਂ ਆਉਂਦੀਆਂ ਸਨ ਉਹ ਯੂਰਪ 'ਚ ਬੈਠੇ ਲੋਕਾਂ ਵੱਲੋਂ ਆਉਂਦੀਆਂ ਸਨ ਕਲੋਨ ਬਣਾਏ ਗਏ ਨੰਬਰਾਂ ਤੋਂ ਤਾਂ ਕਿ ਤੁਹਾਨੂੰ ਅੰਦਾਜ਼ਾ ਨਾ ਹੋਵੇ ਕਿ ਜੋ ਕੁਝ ਹੋ ਰਿਹਾ ਉਹ ਕੁਝ ਗਲਤ ਹੋ ਰਿਹਾ। ਇੱਕ ਇੱਕ ਟੀਮ ਪੁਲਿਸ ਨੇ ਇੱਕ ਬਹੁਤ ਵੱਡੀ ਗੱਲ ਦੱਸੀ ਹੈ ਕਿ ਇਹ ਲੋਕ ਗਰੁੱਪ ਦੇ ਵਿੱਚ ਕੰਮ ਕਰਦੇ ਸੀ। 6 ਤੋਂ 7 ਲੋਕਾਂ ਦੀ ਟੀਮ ਹੁੰਦੀ ਸੀ ਅਲੱਗ ਅਲੱਗ ਲੋਕਾਂ ਨੂੰ ਟਾਰਗੇਟ ਕਰਦੇ ਸੀ ਪਰ ਜੋ ਤਾਰ ਹੁੰਦਾ ਸੀ ਉਹ 2 ਜਾਂ 4 ਲੋਕਾਂ ਦੇ ਨਾਲ ਹੀ ਜੁੜਿਆ ਹੁੰਦਾ ਸੀ ਪੂਰੀ ਚੇਨ ਦੀ ਤਰ੍ਹਾਂ ਇਹ ਕੰਮ ਕਰਦੇ ਹੁੰਦੇ ਸਨ। ਤੇ ਪੁਲਿਸ ਨੇ ਜਿਹੜੀ ਗੱਲ ਦੱਸੀ ਹੈ ਉਸ ਤੋਂ ਬਾਅਦ ਤਾਂ ਅੰਦਾਜ਼ਾ ਨਹੀਂ ਹੋ ਰਿਹਾ ਕਿ ਅੱਜ ਦੇ ਡਿਜੀਟਲ ਵਰਲਡ ਦੇ ਵਿੱਚ ਜਿੱਥੇ ਸਰਕਾਰ ਵਾਰ ਵਾਰ ਇਹ ਮੈਸੇਜ ਦਿੰਦੀ ਹੈ ਕਿ ਤੁਸੀਂ ਸਿਕਿਓਰ ਰਹੋ ਆਨਲਾਈਨ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਪਰ ਇਸ ਦੇ ਬਾਵਜੂਦ ਵੀ ਇੰਨੇ ਵੱਡੇ ਗਿਣਤੀ ਦੇ ਵਿੱਚ ਸਾਈਬਰ ਫਰਾਡ ਦਾ ਧੰਦਾ ਚਲਾਇਆ ਜਾ ਰਿਹਾ ਹੈ ਤੇ ਪੰਜਾਬ ਪੁਲਿਸ ਨੇ ਇਹ ਜੋ ਬਸਟ ਕੀਤਾ ਹੈ ਇਹ ਧੰਦਾ ਬਸਟ ਕੀਤਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਤੁਹਾਡੇ ਸਾਰਿਆਂ ਦੇ ਲਈ ਉਮੀਦ ਦੀ ਕਿਰਨ ਵੀ ਹੈ ਉਹ ਲੋਕ ਜਿਨ੍ਹਾਂ ਲੋਕਾਂ ਨੇ ਆਪਣੇ ਪੈਸੇ ਗਵਾਏ ਨੇ ਜਾਂ ਕਿਸੇ ਤਰ੍ਹਾਂ ਦਾ ਆਨਲਾਈਨ ਨੁਕਸਾਨ ਕਰਵਾਇਆ ਤਾਂ ਹੋ ਸਕਦਾ ਕਿ ਤੁਹਾਡੀ ਜੋ ਨੁਕਸਾਨ ਹੋਇਆ ਹੋਵੇ ਜਿਹਦੀ ਭਰਪਾਈ ਨਾ ਹੋਈ ਹੋਵੇ ਹੁਣ ਲੁਧਿਆਣਾ ਪੁਲਿਸ ਤੁਹਾਡੇ ਤੱਕ ਪਹੁੰਚ ਕਰੇ ਜਾਂ ਤੁਸੀਂ ਉਹਨਾਂ ਨੂੰ ਪਹੁੰਚ ਕਰੋ ਕਿ ਹੋ ਸਕਦਾ ਤੁਹਾਡੇ ਕੀਤੇ ਹੋਏ ਨੁਕਸਾਨ ਦਾ ਕੋਈ ਨਾ ਕੋਈ ਜੋ ਹਰਜ਼ਾਨਾ ਮਿਲ ਸਕੇ। ਪੁਲਿਸ ਦੱਸ ਰਹੀ ਹੈ ਇਹਨਾਂ ਦਾ ਮੋਡਸ ਆਪਰੈਂਡੀ ਕਿਵੇਂ ਸੀ ਯਾਨੀ ਕਿ ਇਹ ਸਾਰਾ ਕੰਮ ਚੱਲਦਾ ਕਿਵੇਂ ਸੀ ਇਹ ਗੋਰਖ ਧੰਦਾ ਚਲਾਇਆ ਕਿਵੇਂ ਜਾਂਦਾ ਸੀ ਉਸ ਦੇ ਬਾਰੇ ਵੀ ਪੁਲਿਸ ਨੇ ਦੱਸਿਆ ਇਹ ਵੀ ਸੁਣੋ।
1: ਗੂਗਲ ਤੇ ਤੁਸੀਂ ਜਾਓ ਜਾਂ ਕਿਸੇ ਹੋਰ ਸਾਈਟ ਤੇ ਜਾਓ ਕ੍ਰੋਮ ਤੇ ਜਾਓ ਐਡਸ ਆਉਂਦੀਆਂ ਥੱਲੇ ਐਡਸ ਆਉਂਦੀ ਫੋਨ ਤੇ ਵੀ ਆਉਂਦੀ ਕਈ ਵਾਰ ਤੁਹਾਡੇ ਫੋਨ 'ਚ ਆਉਂਦਾ ਨਾ ਕਿ ਵਾਇਰਸ ਅਲਰਟ ਆਉਂਦਾ ਸਾਰਿਆਂ ਦੇ ਫੋਨ 'ਚ ਉਸ ਤਰ੍ਹਾਂ ਦੀ ਐਡਸ ਜਿਹੜੇ ਬਾਹਰ ਬੈਠੇ ਬੰਦੇ ਹੈ ਉਹ ਫਲੋਟ ਕਰ ਦਿੰਦੇ ਗੂਗਲ 'ਚ ਇਹ ਬੈਠੇ ਬਾਹਰ ਇਹ ਟੀਮ ਟੈਕਨੀਕਲ ਟੀਮ ਬਾਹਰ ਬੈਠੀ ਉਸ ਤੋਂ ਬਾਅਦ ਪੋਪ ਅਪ ਆਉਂਦਾ ਹੈ ਵਾਇਰਸ ਅਲਰਟ ਮੈਂ ਐਗਜ਼ਾਮਪਲ ਦੇ ਰਿਹਾ ਦਿਸ ਆਲ ਐਗਜ਼ਾਮਪਲ ਆਈ ਐਮ ਗਿਵਿੰਗ ਵਾਇਰਸ ਅਲਰਟ ਥੱਲੇ ਨੰਬਰ ਆਉਂਦਾ ਹੈ ਜਦ ਨੰਬਰ ਆਉਂਦਾ ਹੈ ਤੇ ਨੰਬਰ ਤੇ ਕਾਲ ਕਰਦਾ ਹੈ ਬੰਦਾ ਉਹ ਕੁਸ਼ਚਨ ਪੁੱਛਣ ਲੱਗ ਜਾਂਦੇ ਹੈ ਇਹ ਆਨਸਰ ਦੇਣ ਲੱਗ ਜਾਂਦੇ ਹੈ ਉਹ ਕੀ ਕੁਸ਼ਚਨ ਪੁੱਛ ਸਕਦੇ ਹੈ ਤੇ ਤੁਸੀਂ ਕੀ ਆਨਸਰ ਦੇਣਾ ਹੈ ਉਹ ਵੀ ਇਹਨਾਂ ਦੇ ਕੋਲ ਪਹਿਲਾਂ ਹੀ ਸਕ੍ਰਿਪਟ ਰੈਡੀ ਹੈ ਠੀਕ ਹੈ ਨਾ 100-200 ਕੁਸ਼ਚਨ ਆਨਸਰ ਉਹ ਯਾਦ ਵੀ ਹੈ ਨਾ ਇਹਨਾਂ ਦੇ ਲੈਪਟਾਪ 'ਚ ਹੈ ਕਿ ਅਗਰ ਕਸਟਮਰ ਆਹ ਚੀਜ਼ ਪੁੱਛੇਗਾ ਤੁਸੀਂ ਆ ਜਵਾਬ ਦੇਣਾ ਆਹ ਚੀਜ਼ ਪੁੱਛੇਗਾ ਆ ਜਵਾਬ ਦੇਣਾ ਜਿਹਨੂੰ ਅਲਟਰਾ ਵਿਊ ਕਹਿੰਦੇ ਹੈ ਅਲਟਰਾ ਵਿਊ ਜਿਵੇਂ ਉਹ ਸੋਫਟਵੇਅਰ ਡਾਊਨਲੋਡ ਹੁੰਦਾ ਹੈ ਲੈਪਟਾਪ ਦੀ ਜਿਹੜਾ ਬਾਹਰ ਬੈਠਾ ਹੈ ਬੰਦਾ ਉਹਦੀ ਸਕਰੀਨ ਜਿਹੜੀ ਹੈ ਉਹ ਇਹਨਾਂ ਦੇ ਨਾਲ ਸ਼ੇਅਰ ਹੋ ਜਾਂਦੀ ਸਕਰੀਨ ਸ਼ੇਅਰਿੰਗ ਦਾ ਪਤਾ ਹੈ ਨਾ ਸਾਰਿਆਂ ਨੂੰ ਉਹ ਸਕਰੀਨ ਸ਼ੇਅਰ ਹੋ ਜਾਂਦੀ ਜਿਹੜਾ ਕਸਟਮਰ ਹੈ ਜਿਹਨੂੰ ਟਾਰਗੇਟ ਕੀਤਾ ਉਹਨੂੰ ਤਾਂ ਲੱਗ ਰਿਹਾ ਕਿ ਮੇਰੀ ਜਿਹੜੀ ਕਾਲ ਹੈ ਉਹ ਟ੍ਰਾਂਸਫਰ ਹੋ ਰਹੀ ਹੈ ਫਲਾਣੇ ਬੈਂਕ ਨੂੰ ਲੇਕਿਨ ਸਕਰੀਨ ਤੋਂ ਸ਼ੇਅਰ ਹੋ ਹੀ ਰਹੀ ਹੈ ਇਹ ਨਾਲ ਹੀ ਬੈਠਾ ਮੇਰੇ ਇਹ ਇਹਨੂੰ ਕੁਸ਼ਚਨਸ ਪੁੱਛਦਾ ਹੈ ਤੁਹਾਡੀ ਇੰਨੀ ਟ੍ਰਾਂਜੈਕਸ਼ਨਸ ਹੋਈ ਹੋਈ ਹੈ ਇੰਨੀ ਹੋਈ ਹੋਈ ਹੈ ਤਾਂ ਉਹਨੂੰ ਕੌਨਫੀਡੈਂਸ ਆ ਜਾਂਦਾ ਕਿ ਬੈਂਕ ਇਹ ਸਭ ਸਹੀ ਵਿੱਚ ਬੈਂਕ ਇੰਪਲੋਈ ਹੈ।
0: ਤੁਹਾਨੂੰ ਮੁੜ ਕੇ ਉਹ ਤਸਵੀਰ ਤੇ ਲੈ ਕੇ ਚੱਲਦੇ ਆ ਜੋ ਲੋਕ ਸੈਂਕੜੇ ਲੋਕ ਫੜੇ ਗਏ ਨੇ ਜਿਨ੍ਹਾਂ ਦੀ ਉਮਰ ਬੇਹੱਦ ਘੱਟ ਦੱਸੀ ਜਾ ਰਹੀ ਹੈ ਹੁਣ ਤੁਸੀਂ ਇਹ ਤਸਵੀਰ ਦੇਖੋ ਇਹਨਾਂ ਦੀ ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਉਹ ਲੋਕ ਨੇ ਜੋ ਕਿਸੇ ਦੇ ਝਾਂਸੇ ਦੇ ਵਿੱਚ ਨਹੀਂ ਆਏ ਇਹ ਬਰਗਲਾਏ ਹੋਏ ਲੋਕ ਨਹੀਂ ਨੇ। ਪੁਲਿਸ ਕਹਿੰਦੀ ਹੈ ਕਿ ਇਹਨਾਂ ਨੂੰ ਇੰਚ ਬਾਈ ਇੰਚ ਪਤਾ ਸੀ ਕਿ ਕਰਨਾ ਕੀ ਹੁੰਦਾ ਸਾਨੂੰ ਇੰਸਟਰਕਸ਼ਨਸ ਆਉਂਦੀਆਂ ਨੇ ਉਸ ਤੋਂ ਬਾਅਦ ਉਹ ਫੋਲੋ ਕਰਦੇ ਸੀ ਕਿ ਕਿਸ ਨੂੰ ਠੱਗਣਾ ਹੈ ਕਿਹਨਾਂ ਲੋਕਾਂ ਨੂੰ ਜਾ ਕੇ ਨਿਸ਼ਾਨਾ ਬਣਾਉਣਾ ਤੇ ਕਿਹਨਾਂ ਲੋਕਾਂ ਦੇ ਜੋ ਬੈਂਕ ਅਕਾਊਂਟ ਨੇ ਮੋਬਾਈਲਸ ਨੇ ਲੈਪਟਾਪ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਜੋ ਹੈ ਖੂਨ ਪਸੀਨੇ ਕਮਾਈ ਜੋ ਹੈ ਉਸ ਨੂੰ ਗਾਇਬ ਕਰਨਾ ਸੀ ਤਾਂ ਪੁਲਿਸ ਕਹਿੰਦੀ ਹੈ ਕਿ ਇਹ ਇਨੋਸੈਂਟ ਨਹੀਂ ਨੇ ਸ਼ਕਲੋਂ ਇਹ ਲੋਕ ਤੁਹਾਨੂੰ ਮਾਸੂਮ ਦਿਖ ਸਕਦੇ ਨੇ ਪਰ ਬਰਾਬਰ ਦੇ ਹਿੱਸੇਦਾਰ ਨੇ ਇਸ ਪੂਰੇ ਜੋ ਇਹ ਅਪਰਾਧ ਕੀਤਾ ਜਾਂਦਾ ਸੀ ਉਸ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਨੇ। ਪੁਲਿਸ ਇਹਨਾਂ ਬਾਰੇ ਕੀ ਕਹਿ ਰਹੀ ਹੈ ਉਹ ਵੀ ਸੁਣੋ।
1: ਸੈਲਰੀ ਔਰ ਇਨਸੈਂਟਿਵ ਇੱਕ ਕਾਰਪੋਰੇਟ ਕੰਪਨੀ ਟਾਈਪ ਖੋਲੀ ਵੀ ਸੀ ਸਭ ਪਤਾ ਇਹਨਾਂ ਨੂੰ ਦਿਸ ਇਜ਼ ਦਾ ਰੀਜ਼ਨ ਆਪਾਂ ਕਿਸੇ ਨੂੰ ਨਹੀਂ ਛੱਡਿਆ ਇਹਨਾਂ ਨੂੰ ਪਤਾ ਹੈ ਕਿ

0: ਆਪਾਂ ਲੋਕਾਂ ਨੂੰ ਡਿਊਪ ਕਰ ਰਹੇ ਹਾਂ, ਸਾਈਬਰ ਫਰਾਡ ਕਰ ਰਹੇ ਹਾਂ, ਚਾਹੇ ਉਹ 16 ਸਾਲ ਦਾ ਹੈ, ਚਾਹੇ ਉਹ 22 ਸਾਲ ਦਾ ਹੈ, ਚਾਹੇ 30 ਸਾਲ ਦਾ ਹੈ।
1: ਪੁਲਿਸ ਨੇ ਜੋ ਬੰਦੇ ਫੜੇ ਹੈ ਉਹਨਾਂ ਦੇ ਨਾਲ ਪੁੱਛਗਿੱਛ ਤੋਂ ਬਾਅਦ ਤੇ ਜਾਂਚ ਤੋਂ ਬਾਅਦ ਜੋ ਪੁਲਿਸ ਕਹਿ ਰਹੀ ਹੈ ਕਿ ਦਿੱਲੀ, ਮੁੰਬਈ, ਗੁਜਰਾਤ ਇਹਨਾਂ ਵੱਡੇ ਵੱਡੇ ਸੂਬਿਆਂ ਦੇ ਵਿੱਚ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਜੋ ਲੋਕ ਨੇ ਮਾਸਟਰਮਾਈਂਡ ਬੈਠੇ ਹੋਏ ਨੇ, ਪਰ ਯੂਰਪ ਅਮਰੀਕਾ ਦੇ ਵਿੱਚ ਜੋ ਲੋਕ ਬੈਠੇ ਹੋਏ ਨੇ, ਅਸਲੀ ਠੱਗੀ ਉਹੀ ਕਰਦੇ ਸਨ, ਸਾਰਾ ਦਿਮਾਗ ਉਹੀ ਲਗਾਉਂਦੇ ਸਨ। ਜੋ ਪੈਸਾ ਆਉਂਦਾ ਪੁਲਿਸ ਕਹਿ ਰਹੀ ਹੈ, ਪੈਸਾ ਜਿਵੇਂ ਮੰਨ ਕੇ ਚੱਲੋ ਕਿ 100 ਰੁਪਏ ਕਿਸੇ ਤੋਂ ਠੱਗ ਲਿਆ ਤਾਂ 40 ਰੁਪਏ ਉਹਨਾਂ ਕੋਲ ਰਹਿੰਦਾ ਸੀ, 60 ਰੁਪਏ ਹਵਾਲਾ ਦੇ ਰਾਹੀਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਆ ਕੇ ਹੁੰਦਾ ਸੀ ਤੇ ਇਹਨਾਂ ਦੇ ਖਾਤਿਆਂ 'ਚ ਜਾਂਦਾ ਸੀ। ਯਾਨੀ ਕਿ ਇੰਨਾ ਵੱਡਾ ਨੈਟਵਰਕ ਇਸ ਦੇ ਵਿੱਚ ਪੁਲਿਸ ਨੇ ਹੋਰ ਵੀ ਬਹੁਤ ਸਾਰੇ ਖੁਲਾਸੇ ਕਰਨੇ ਨੇ, ਪਰ ਇਹ ਪੈਸਿਆਂ ਦਾ ਖੇਡ ਕਿਵੇਂ ਚੱਲਦਾ ਸੀ, ਹਿੱਸੇਦਾਰੀ ਕਿਵੇਂ ਤੈਅ ਹੁੰਦੀ ਸੀ, ਉਸ ਦੇ ਬਾਰੇ ਵੀ ਪੁਲਿਸ ਦੱਸ ਰਹੀ ਹੈ।
0: 3 ਬੰਦੇ ਆਇਡੈਂਟੀਫਾਈ ਕੀਤੇ ਹਨ ਹਾਲੇ ਤੱਕ। ਇੱਕ ਕੱਲ ਰਾਤ ਦਾ ਆਪਰੇਸ਼ਨ ਸੀਗਾ, ਪਰਸੋਂ ਰਾਤ ਦਾ, ਹਾਲੇ ਤੱਕ 3 ਬੰਦੇ ਆਇਡੈਂਟੀਫਾਈ ਕੀਤੇ ਹਨ ਤੇ ਉਹ ਅਰੈਸਟਡ ਹੈ। ਦੇਖੋ, ਮੇਨ ਬੰਦਾ ਜਿਹੜਾ ਉਹ ਦਿੱਲੀ ਗੁਜਰਾਤ ਬੈਠਾ ਹੈ। ਮੇਨ ਬੰਦਾ ਜਿਹੜਾ ਇਹਨਾਂ ਦੇ ਨਾਲ ਵੀ ਟਾਈ ਅਪ ਕਰਦਾ ਹੈ, ਜਿਹੜਾ ਪੈਸੇ ਦਾ ਹਵਾਲਾ ਵੀ ਦੇਖਦਾ ਹੈ, ਜਿਹੜਾ ਹੈਕਰਸ ਨੂੰ ਵੀ ਦੇਖ ਰਿਹਾ, ਜਿਹੜਾ ਇੱਥੇ ਵੀ ਦੇਖ ਰਿਹਾ ਕਿ ਉਹਨਾਂ ਨੂੰ ਲੌਜਿਸਟਿਕ ਪ੍ਰੋਬਲਮ ਆ ਰਹੀ ਹੈ, ਉਹ ਦਿੱਲੀ ਅਤੇ ਗੁਜਰਾਤ ਬੈਠੇ, ਉਹ ਆਇਡੈਂਟੀਫਾਈਡ ਹੈ। 40% ਇਹਨਾਂ ਨੂੰ ਵਾਪਸ ਆ ਜਾਂਦੇ ਹੈ ਹਵਾਲਾ ਰੂਟ, 60% ਜਿਹੜੇ ਬੰਦੇ ਬਾਹਰ ਬੈਠੇ ਹੈ, ਹੈਕਰ ਵੀ ਅਤੇ ਫੁੱਟ ਸੋਲਜਰ ਵੀ ਇਹਨਾਂ ਦੇ, ਜਿਹੜੇ ਘਰਾਂ 'ਚ ਜਾ ਕੇ ਕੈਸ਼ ਫੜ ਲਿਆ, ਗੋਲਡ ਦੇਣ ਗਏ, ਅਤੇ ਪਹਿਲੇ ਕੈਸ਼ ਫੜੇਂਗੇ ਫਿਰ ਗੋਲਡ ਦੇਂਗੇ ਨਾ, ਕੈਸ਼ ਫੜ ਲਿਆ, ਗਾਇਬ ਹੋ ਗਏ।
1: ਇਸ ਪਰਦਾਫਾਸ਼ ਤੋਂ ਬਾਅਦ ਕਿਹੜੀ ਗੱਲ ਧਿਆਨ ਰੱਖਣ ਵਾਲੀ ਹੈ? ਪਤੇ ਦੀ ਗੱਲ ਇਹ ਹੈ ਕਿ ਅੱਜ ਦੇ ਡਿਜੀਟਲ ਵਰਲਡ ਦੇ ਵਿੱਚ ਤੁਸੀਂ ਮੋਬਾਈਲ ਵਰਤਦੇ ਹੋ, ਲੈਪਟਾਪ ਵਰਤਦੇ ਹੋ, ਜਾਂ ਤੁਸੀਂ ਕੋਈ ਅਜਿਹਾ ਗੈਜਟ ਵਰਤਦੇ ਹੋ ਜਿਸ ਦੇ ਉੱਪਰ ਤੁਹਾਡੀ ਪਰਸਨਲ ਡਿਟੇਲ ਹੋਵੇ, ਤਾਂ ਕੋਈ ਵੀ ਮੈਸੇਜ ਆਉਂਦਾ ਜਿਸ ਨੂੰ ਤੁਸੀਂ ਆਈਡੈਂਟੀਫਾਈ ਨਹੀਂ ਕਰਦੇ, ਉਸ ਲਿੰਕ ਨੂੰ ਕਲਿੱਕ ਨਹੀਂ ਕਰਨਾ। ਸਭ ਤੋਂ ਬੇਸਿਕ ਗੱਲ ਇਹੀ ਹੈ। ਜੇਕਰ ਅੱਗੋਂ ਕੋਈ ਤੁਹਾਨੂੰ ਕਾਲ ਕਰਕੇ ਇਹ ਦੱਸ ਰਿਹਾ ਕਿ ਤੁਹਾਡੀ ਇਹ ਮਦਦ ਕੀਤੀ ਜਾ ਸਕਦੀ ਹੈ, ਜਾਂ ਬੈਂਕ ਦੇ ਨਾਲ ਰਿਲੇਟਡ ਕੋਈ ਤੁਹਾਨੂੰ ਲੱਗਦਾ ਕੋਈ ਡਾਊਟ ਹੈ, ਤਾਂ ਸਿੱਧਾ ਆਪਣੇ ਬੈਂਕ ਦੇ ਬ੍ਰਾਂਚ ਦੇ ਵਿੱਚ ਜਾਓ, ਕਿਉਂਕਿ ਅੱਜ ਕੱਲ੍ਹ ਲੋਕ ਅਵੇਸਲੇ ਹੋ ਕੇ ਬੈਠੇ ਨੇ, ਗਰਮੀ ਬਹੁਤ ਹੈ, ਘਰੋਂ ਹੀ ਸਾਰਾ ਕੰਮ ਕਰ ਲੈਣਾ, ਅਜਿਹਾ ਨਾ ਕਰੋ, ਤੁਹਾਡੇ ਪੈਸਿਆਂ ਦੀ ਇਸ ਦੇ ਵਿੱਚ ਸਵਾਲ ਹੈ। ਇਸ ਕਰਕੇ ਬੈਂਕ ਨਾਲ ਜੁੜਿਆ ਕੋਈ ਵੀ ਮਸਲਾ ਹੋਵੇ, ਤੁਹਾਡੇ ਸੋਫਟਵੇਅਰ ਨਾਲ, ਅਜਿਹਾ ਨਹੀਂ ਕਿ ਸਿਰਫ ਬੈਂਕ ਦੇ ਪੈਸੇ ਲੁੱਟੇ ਜਾਂਦੇ ਆ, ਤੁਹਾਡਾ ਡੇਟਾ ਵੀ ਚੋਰੀ ਕੀਤਾ ਜਾ ਰਿਹਾ ਹੈ, ਤੁਹਾਡੇ ਮੋਬਾਈਲ ਦੇ ਵਿੱਚ ਅਜਿਹਾ ਕੋਈ ਲਿੰਕ ਇੰਸਟਾਲ ਕਰਕੇ ਤੁਹਾਡੀ ਪਰਸਨਲ ਜਾਣਕਾਰੀ, ਪਰਸਨਲ ਫੋਟੋਆਂ, ਪਰਸਨਲ ਵੀਡੀਓ ਵੀ ਜੋ ਹੈਕਰ ਨੇ ਉਹ ਹੈਕਰ ਆਪਣੇ ਕੋਲ ਲੈ ਕੇ ਜਾ ਸਕਦੇ ਨੇ। ਇਸ ਕਰਕੇ ਜਿੰਨਾ ਵੱਡਾ ਖਤਰਾ ਤੁਹਾਨੂੰ ਸਾਹਮਣੇ ਤੋਂ ਆਉਣ ਦੀ ਕਿਸੇ ਮੁਸੀਬਤ ਤੋਂ ਹੋ ਸਕਦਾ ਹੈ, ਓਨਾ ਹੀ ਵੱਡਾ ਖਤਰਾ ਤੁਸੀਂ ਇਸ ਮੋਬਾਈਲ ਫੋਨ ਤੋਂ ਆਪਣੇ ਜੇਬ 'ਚ ਲਈ ਫਿਰ ਰਹੇ ਹੋ। ਇਸ ਕਰਕੇ ਇਹਨੂੰ ਬੜੇ ਹੀ ਜ਼ਿੰਮੇਵਾਰੀ ਨਾਲ ਤੁਸੀਂ ਯੂਜ਼ ਕਰਨਾ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਫਰਾਡ ਮੈਸੇਜ ਹੋਵੇ, ਕੋਈ ਵੀ ਲਿੰਕ ਹੋਵੇ, ਉਸਨੂੰ ਕਲਿੱਕ ਨਹੀਂ ਕਰਨਾ। ਅੰਗਰੇਜ਼ੀ ਪੜ੍ਹਨਾ ਨਹੀਂ ਜਾਣਦੇ, ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਤੋਂ ਸਲਾਹ ਲਓ, ਜੇਕਰ ਨਹੀਂ ਸਮਝ ਆਉਂਦਾ ਤਾਂ ਵਾਰ ਵਾਰ ਲੋਕਾਂ ਤੋਂ ਪੁੱਛੋ, ਪਰ ਕਿਸੇ ਵੀ ਬਹਿਕਾਵੇ ਦੇ ਵਿੱਚ ਤੁਸੀਂ ਨਹੀਂ ਆਉਣਾ। ਤੁਹਾਨੂੰ ਬਹੁਤ ਸਾਰੇ ਲਾਲਚ ਦਿੱਤੇ ਜਾਣਗੇ, ਬਹੁਤ ਸਾਰੀਆਂ ਸਕੀਮਾਂ ਦਿੱਤੀਆਂ ਜਾਣਗੀਆਂ, ਬਹੁਤ ਸਾਰੇ ਫੋਨ ਕਾਲ ਤੇ ਆਪਣੀ ਡਿਟੇਲ ਦੱਸਣ ਨੂੰ ਕਿਹਾ ਜਾਏਗਾ। ਇਸ ਕਰਕੇ ਹੁਣ ਇਹ ਭੁੱਲ ਜਾਓ ਕਿ ਕੋਈ OTP ਦੱਸੇਗਾ, ਪੁੱਛੇਗਾ, ਤੁਸੀਂ ਦੱਸੋਗੇ ਤਾਂ ਹੀ ਫਰਾਡ ਹੋਏਗਾ, ਅਜਿਹਾ ਨਹੀਂ ਹੈ। ਤੁਹਾਡਾ ਮੋਬਾਈਲ ਫੋਨ ਪੂਰੀ ਸਕਰੀਨ ਕਿਸੇ ਹੋਰ ਦੇ ਲੈਪਟਾਪ ਤੇ ਚੱਲ ਰਹੀ ਹੋਏਗੀ, ਇਸ ਦਾ ਵੀ ਧਿਆਨ ਰੱਖੋ। ਇਸ ਕਰਕੇ ਵਾਰ ਵਾਰ ਕਹਿ ਰਿਹਾ ਕਿ ਅਨਨੋਨ ਕਲਿੱਕ ਨਹੀਂ ਕਰਨਾ, ਕਿਸੇ ਵੀ ਦੇ ਬਹਿਕਾਵੇ 'ਚ ਨਹੀਂ ਆਉਣਾ। ਕੋਈ ਡਾਊਟ ਹੈ ਸਿੱਧਾ ਐਕਸਪਰਟ ਤੋਂ ਜਾ ਕੇ ਪੁੱਛੋ, ਜੋ ਤੁਹਾਨੂੰ ਜਾਣਦਾ ਹੈ। ਪਹਿਲੀ ਗੱਲ, ਜੇਕਰ ਬੈਂਕ ਨਾਲ ਸੰਬੰਧਿਤ ਬੈਂਕ ਜਾ ਕੇ ਗੱਲ ਕਰੋ, ਕੋਈ ਚੱਕਰ ਨਹੀਂ, 1 ਘੰਟਾ ਫਾਲਤੂ ਲੱਗੇਗਾ, ਕੁਝ ਤੇਲ ਲੱਗ ਜਾਏਗਾ, ਖਰਚਾ ਹੋ ਜਾਏਗਾ, ਕੋਈ ਚੱਕਰ ਨਹੀਂ, ਪਰ ਤੁਹਾਡੇ ਪੂਰੀ ਜ਼ਿੰਦਗੀ ਦੀ ਕਮਾਈ ਕੰਪਰੋਮਾਈਜ਼ ਨਹੀਂ ਹੋਏਗੀ। ਲੁਧਿਆਣਾ ਪੁਲਿਸ ਨੂੰ ਸ਼ਾਬਾਸ਼ ਹੈ, ਪੰਜਾਬ ਪੁਲਿਸ ਨੂੰ ਸ਼ਾਬਾਸ਼ ਹੈ ਕਿ ਇੰਨੇ ਵੱਡੇ ਪਰਦਾਫਾਸ਼ ਕੀਤਾ ਗੈਂਗ ਦਾ, ਜਿਸ ਨੇ ਅੱਗੇ ਕਿੰਨੇ ਲੋਕਾਂ ਦਾ ਨੁਕਸਾਨ ਕਰਨਾ ਸੀ ਤੇ ਹੁਣ ਤੱਕ ਕਿੰਨੇ ਲੋਕਾਂ ਦਾ ਨੁਕਸਾਨ ਕਰ ਚੁੱਕੇ ਨੇ, ਇਹ ਬੇਹੱਦ ਅਹਿਮ ਗੱਲ ਹੈ। ਤਾਂ ਇਸ ਗੱਲ ਦੇ ਵਿੱਚ ਪੰਜਾਬ ਪੁਲਿਸ ਦੀ ਸ਼ਾਬਾਸ਼ੀ ਤਾਂ ਬਣਦੀ ਹੈ।
2: ਭਾਈ, ਸਾਰੇ ਨਗਰ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਭੁੱਲਰ ਸਾਹਿਬ ਦੀ ਜੇਲ੍ਹ ਦੀ ਰਿਹਾਈ ਦੀ ਸੂਚੀ ਦੇ ਵਿੱਚ ਭੌਂਕਿਆਂ ਦੇ ਘਰਾਂ ਕੋਲ ਦੁਕਾਨਾਂ ਜਿਹੜੀ ਲਗਾਈ ਗਈ ਹੈ ਤੇ ਸਾਰੇ ਪਿੰਡ ਵਾਲੇ ਪਹੁੰਚ ਕੇ ਮੇਲੇ ਦਾ ਆਨੰਦ ਮਾਣੋ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabarang Radio 94.7 FM, the sare listeners, ek vari fir to swagat hai ji aj de is khoobsurat sham de program ch, kyunki shama pain wali hain, 3 baj chuke ne already te 2 ghante da ਪ੍ਰੋਗਰਾਮ ਹੋਰ ਬਚਿਆ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ 'ਚ ਅੱਗੇ ਵਧੀਏ ਤੁਸੀਂ ਅਲੱਗ ਅਲੱਗ ਖਬਰਾਂ ਅਤੇ ਗੱਲਾਂ ਬਾਤਾਂ ਸੁਣ ਲਈਆਂ ਵੈਸੇ ਆਲਰੇਡੀ ਬਟ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਪ੍ਰੋਗਰਾਮ ਦੀਆਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀਆਂ ਕਾਫੀ ਕੁਛ ਹਾਲੇ ਪ੍ਰੋਗਰਾਮ ਦੀਆਂ ਗੱਲਾਂ ਬਾਤਾਂ ਵਿੱਚ ਰਹਿੰਦੀਆਂ ਜਿੱਦਾਂ ਕਿ ਕੱਲ੍ਹ ਦੇ ਪ੍ਰੋਗਰਾਮ ਦੀ ਗੱਲਬਾਤ ਕਰ ਰਹੇ ਸੀ

0: ਦੇ ਨਾਲ ਨਾਲ ਅੱਜ ਵੀ ਕਈ ਕੁਛ ਪ੍ਰੋਗਰਾਮਾਂ ਦਾ ਚੱਲ ਰਿਹਾ ਤੇ ਹਿੰਦੂ ਮੰਦਰ ਜਾਂ ਹਿੰਦੂ ਸੁਸਾਇਟੀ ਆਫ ਕੈਲਗਰੀ ਵਾਲਿਆਂ ਵੱਲੋਂ ਕਾਫੀ ਵਧੀਆ ਉਪਰਾਲਾ ਕੀਤਾ ਗਿਆ ਸੀ ਅੱਜ ਹੋਲੀ ਦੇ ਪ੍ਰੋਗਰਾਮ ਦਾ ਜਿਹੜਾ ਕਿ ਸੈਲੀਬ੍ਰੇਟ ਕੀਤੀ ਗਈ ਹੋਲੀ ਉੱਥੇ ਸੋ ਵਧੀਆ ਪ੍ਰੋਗਰਾਮ ਸੀਗਾ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਥੋੜ੍ਹੀ ਦੇਰ ਵਾਸਤੇ ਮੈਂ ਫਿਰ ਉੱਥੋਂ ਫੇਸਬੁੱਕ ਤਾਂ ਲਾਈਵ ਵੀ ਵੈਸੇ ਕਰਤਾ ਕਾਫੀ ਰੌਣਕ ਲੱਗੀ ਸੀਗੀ ਅਤੇ ਬਾਹਰ ਨੱਚਣ ਗਾਉਣ ਵਾਲੇ ਜਿਹੜੇ ਨੇ ਜਿੱਦਾਂ ਐਂਟਰਟੇਨਮੈਂਟ ਬੇਸਿਕਲੀ ਤਾਂ ਇਹ ਹੈ ਵੀ ਹੋਲੀ ਦਾ ਜਿਹੜਾ ਮਕਸਦ ਹੈ ਉਹ ਇਹੀ ਇੰਜੋਇਮੈਂਟ ਕਰਨਾ ਹੀ ਸੀਗਾ ਜਿਹੜਾ ਕਵਰ ਕਰਕੇ ਮੈਂ ਆਲਰੇਡੀ ਤੁਹਾਡੇ ਵਾਸਤੇ ਫੇਸਬੁੱਕ 'ਤੇ ਪਾਤਾ ਜੇ ਤੁਸੀਂ ਨਹੀਂ ਦੇਖਿਆ ਤਾਂ ਉੱਥੇ ਜਾ ਕੇ ਦੇਖ ਸਕਦੇ ਹੋ ਕੁਛ ਇੱਕ ਜਿਹੜੇ ਪਰਫੋਰਮਰ ਹੁੰਦੇ ਨੇ ਜਾਂ ਜਿਹੜੇ ਖੁਸ਼ੀ ਇੰਜੋਏ ਕਰ ਰਹੇ ਸੀਗੇ ਉਹਨਾਂ ਦੀ ਵੀਡੀਓ ਜਿਹੜੀ ਤੁਹਾਨੂੰ ਉੱਥੇ ਨਜ਼ਰ ਆਏਗੀ ਸੋ ਇਹਦੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਹੋਰ ਗੱਲਾਂ ਬਾਤਾਂ ਅਤੇ ਖਬਰਾਂ ਜਿੱਦਾਂ ਕਿ ਕੱਲ੍ਹ ਦਾ ਪ੍ਰੋਗਰਾਮ ਸੀਗਾ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਸ਼ੇਅਰ ਕਰਦੀ ਜਿੱਦਾਂ ਕਿ ਥੋੜ੍ਹਾ ਜਿਹਾ ਰਿਲੀਜੀਅਸ ਪ੍ਰੋਗਰਾਮ ਸ਼ੁਰੂ ਹੁੰਦਾ ਅਤੇ ਉਸ ਤੋਂ ਬਾਅਦ ਫਿਰ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਸੋ ਕਾਫੀ ਮਲਟੀਕਲਚਰ ਪਰਫੋਰਮਸਿਸ ਪਹਿਲਾਂ ਦੀ ਤਰ੍ਹਾਂ ਸੀਗੀਆਂ ਉਹਦੇ ਨਾਲ ਨਾਲ ਇਸ ਵਾਰੀ ਕਿਉਂਕਿ ਪਹਿਲਾਂ ਤੋਂ ਹੀ ਡਿਸਾਈਡਿਡ ਸੀਗਾ ਵੀ ਆਪਾਂ ਥੋੜ੍ਹੇ ਜਿਹੇ ਘੱਟ ਪਰਫੋਰਮਰ ਜਿਹੜੇ ਨੇ ਉਹ ਆਪਣੇ ਆਪਣੇ ਵੱਖਰੇ ਵੱਖਰੇ ਡਾਂਸ ਭੰਗੜਾ ਗਰੁੱਪਸ ਜਿਹੜੇ ਰੱਖਾਂਗੇ ਕਿਉਂਕਿ ਜ਼ਿਆਦਾ ਗਰੁੱਪਸ ਹੋ ਜਾਂਦੇ ਆ ਕਈ ਵਾਰੀ ਫਿਰ ਆਪਣਾ ਇੱਕੋ ਹੀ ਕਲਚਰ ਜਿਹੜਾ ਰੰਗ ਜਿਹੜਾ ਨਜ਼ਰ ਆਉਂਦਾ ਅਤੇ ਸਭ ਰੰਗ ਦਾ ਮਤਲਬ ਜਿਹੜਾ ਉਹ ਸਭ ਰੰਗ ਹੈ ਅਤੇ ਸਾਰੇ ਰੰਗਾਂ ਦੀ ਪਾਰਟੀਸਪੇਸ਼ਨ ਕਰਾਉਣੀ ਅਸ਼ਕੇ ਵਾਲਿਆਂ ਵੱਲੋਂ ਬੜਾ ਵਧੀਆ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਗਿਆ ਅਤੇ ਬੱਚਿਆਂ ਦੀ ਜਿਹੜੀ ਭੰਗੜੇ ਦੀ ਅਤੇ ਜਿਹੜੀ ਟੀਮ ਸੀਗੀ ਉਹਨਾਂ ਨੇ ਕਾਫੀ ਵਧੀਆ ਪਰਫੋਰਮ ਕੀਤਾ ਇਸੇ ਤਰੀਕੇ ਨਾਲ ਫੋਕ ਕਰੂ ਜਿਹੜਾ ਸਾਡੇ ਇੱਥੋਂ ਗੈਲਗੀ ਦਾ ਹੁਣ ਕਾਫੀ ਵਧੀਆ ਸਕੂਲ ਬਣ ਚੁੱਕਿਆ ਅਤੇ ਹਰਨਾਮ ਉਹਨਾਂ ਦੀ ਟੀਮ ਪ੍ਰਭਜੋਤ ਉਹਨਾਂ ਦਾ ਉਹਨਾਂ ਦੇ ਨਾਲ ਆਪਣੇ ਬੇਟੇ ਅਤੇ ਬਾਕੀ ਦੇ ਜਿਹੜੇ ਸੀਗੇ ਟੀਮ ਨੂੰ ਲੈ ਕੇ ਆਏ ਉਹਨਾਂ ਨੇ ਵੀ ਵਧੀਆ ਪਰਫੋਰਮ ਕੀਤਾ ਕੱਲ੍ਹ ਦੇ ਇਸ ਪ੍ਰੋਗਰਾਮ 'ਚ ਅਤੇ ਹੋਰ ਜਿਹੜੀ ਪ੍ਰੋਗਰਾਮ ਦੀ ਡਿਟੇਲ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ ਕਿਉਂਕਿ ਅੱਜ ਦੇ ਪ੍ਰੋਗਰਾਮ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਕਾਫੀ ਕੁਛ ਗੱਲਾਂ ਬਾਤਾਂ ਹੋਈਆਂ ਜਿਹੜੀਆਂ ਸ਼ੇਅਰ ਕਰਨ ਵਾਲੀਆਂ ਅਤੇ ਇਹ ਪ੍ਰੋਗਰਾਮ ਵੰਸ ਅਗੇਨ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲਦੇ ਹਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਲੈ ਲੈਂਦੇ ਫਿਰ ਇਸ ਤੋਂ ਬਾਅਦ ਅੱਜ ਦੀ ਅਗਲੀ ਪੇਸ਼ਕਸ਼ ਵੀ ਕਰਦੇ ਹਾਂ ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੀ ਅੱਜ ਕ੍ਰਿਕਟ ਦੇ ਬਾਰੇ ਵੀ ਅਪਡੇਟ ਕਰਨ ਵਾਸਤੇ ਸਾਡੇ ਨਾਲ ਸੁਹੇਲ ਕਪਤਾਨ ਜਿਹੜੇ ਨੇ ਉਹ ਜੁੜ ਰਹੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਥੋੜੀ ਜਿਹੀ ਕ੍ਰਿਕਟ ਦੀ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਟ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
3: ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: launches to community celebrations. We don't just promote your business. We create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sebrang Radio. Your brand, on air and on ground. Visit sebrang.ca or call 403-400-0203.
1: Lo ji, Vishakhi da program te jada khatam ho gaya te te hor galba jadi hai apa karange te is to ilawa jadi ek khabar jadi kaafi mandbhagi khabar hai waise aksar kyunki jadon apa sunde ha ki apa immigrant loki jade apne ਹੱਕਾਂ ਵਾਸਤੇ ਜਾਂ ਆਪਣੇ ਹੱਕ ਦੇ ਵਿੱਚ ਖੜੇ ਹੋ ਕੇ ਮੁਜ਼ਾਹਰੇ ਕਰਦੇ ਹਾਂ ਅਤੇ ਜਾਂ ਦੁਨੀਆ ਦੇ ਵਿੱਚ ਕਿਤੇ ਧੱਕਾ ਹੋ ਰਿਹਾ ਤਾਂ ਉਹਦੇ 'ਤੇ ਵੀ ਮੁਜ਼ਾਹਰੇ ਕੀਤੇ ਜਾਂਦੇ ਨੇ ਅਕਸਰ ਕਿਉਂਕਿ ਹੁਣ ਇਸਲਾਮੋਫੋਬੀਆ ਨਾਂ ਦਾ ਇੱਕ ਵਰਡ ਜਿਹੜਾ ਉਹ ਕਾਫੀ ਜ਼ਿਆਦਾ ਪਾਪੂਲਰ ਕੀਤਾ ਸੀ ਹੁਣ ਹੌਲੀ ਹੌਲੀ ਕਰਕੇ ਉਹ ਥੋੜ੍ਹਾ ਜਿਹਾ ਠੰਡਾ ਹੋਇਆ ਬਟ ਫਲਸਤੀਨ ਦੇ ਉੱਤੇ ਜਿਹੜੇ ਕੀਤੇ ਗਏ ਹਮਲੇ ਨੇ ਉਹਦੇ ਤੋਂ ਬਾਅਦ ਜਿਹੜਾ ਇੱਕ ਵਾਰੀ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ ਕਾਫੀ ਲੋਕ ਜਿਹੜੇ ਆ ਉਹ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨਾ ਸ਼ੁਰੂ ਕੀਤਾ ਅਤੇ ਪਲੱਸ ਨਾਲੇ ਮੁਜ਼ਾਹਰੇ ਵੀ ਕਰਨੇ ਸ਼ੁਰੂ ਕੀਤੇ ਜਿਸ ਤਰੀਕੇ ਨਾਲ ਲੱਖਾਂ ਹੀ ਲੋਕਾਂ ਦੇ ਉੱਤੇ ਅੱਤਿਆਚਾਰ ਕੀਤੇ ਜਾ ਰਹੇ ਨੇ ਹਜ਼ਾਰਾਂ ਨੇ ਆਪਣੀ ਜਾਨ ਆਲਰੇਡੀ ਗਵਾ ਲਈ ਹੈ ਫਲਸਤੀਨ ਵਾਲੇ ਗਾਜ਼ਾ ਦੀ ਜਦੋਂ ਵੀ ਆਪਾਂ ਗੱਲਬਾਤ ਕਰਦੇ ਹਾਂ ਅਤੇ ਸੋ ਇਹ ਜਿਹੜੀਆਂ ਸਟੋਰੀਆਂ ਨੇ ਇਹ ਕਾਫੀ ਜ਼ਿਆਦਾ ਮੰਦਭਾਗੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਸਾਡੇ ਵਾਸਤੇ ਪਰ ਦੂਜੇ ਪਾਸੇ ਹੁਣ ਕੀ ਹੋ ਰਿਹਾ ਵੀ ਜਿਹੜੇ ਫਾਰ ਰਾਈਟ ਗਰੁੱਪ ਨੇ ਜਿਹੜੇ ਰਾਈਟ ਜਿਹਨੂੰ ਕਹਿੰਦੇ ਨਾ ਵੀ ਗੋਰਿਆਂ ਆਪਣੇ ਆਪ ਨੂੰ ਗੋਰਿਆਂ ਦੀ ਸੁਪਰਮੈਸੀ ਜਿਹੜੀ ਹੈ ਉਹ ਸ਼ੋ ਕਰਨ ਵਾਸਤੇ ਪਲੱਸ ਨਾਲੇ ਕਹਿੰਦੇ ਆ ਵੀ ਇਹਦੇ 'ਚ ਹੋਰ ਵੀ ਕਈ ਇੱਦਾਂ ਦੇ ਉਹਨੇ ਮੈਸੇਜ ਜਿਹੜੇ ਦੇਣੇ ਸ਼ੁਰੂ ਕੀਤੇ ਆ ਲੰਡਨ ਤੋਂ ਸ਼ੁਰੂਆਤ ਹੋਈ ਹੈ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਵੀ ਲੰਡਨ ਜਿਹੜਾ ਇੱਕ ਐਸੀ ਸੈਂਟਰ ਪੁਜੀਸ਼ਨ ਹੈ ਜਿੱਥੋਂ ਦੁਨੀਆ ਦੇ ਵਿੱਚ ਮੈਸੇਜ ਜਿਹੜਾ ਜੋ ਕੁਛ ਉੱਥੇ ਹੁੰਦਾ ਉਹ ਪਹਿਲਾਂ ਸ਼ੁਰੂਆਤ ਉੱਥੋਂ ਜ਼ਰੂਰ ਹੁੰਦੀ ਹੈ ਫਿਰ ਅੱਗੇ ਦੀ ਅੱਗੇ ਕੰਮ ਜਿਹੜੇ ਆ ਵਧਦੇ ਆ ਇਹਨਾਂ ਚੀਜ਼ਾਂ ਦੇ ਨਾਲ ਰਿਲੇਟਡ ਜਿਹੜੀਆਂ ਕੁਛ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਅਤੇ ਸੁਣਦੇ ਇੱਕ ਛੋਟੀ ਜਿਹੀ ਰਿਪੋਰਟ ਪਹਿਲਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ ਸਬਰੰਗ ਰੇਡੀਓ 94.5
2: ਵਿੱਚ ਮੁਜ਼ਾਹਰਾਕਾਰੀਆਂ ਨੇ ਇੱਕ ਦੂਜੇ ਦੇ ਮੁਕਾਬਲੇ ਵਿੱਚ ਹੋਏ ਦੋ ਮੁਜ਼ਾਹਰਿਆਂ ਵਿੱਚ ਹਿੱਸਾ ਲਿਆ ਇੱਕ ਰੈਲੀ ਯੂਨਾਈਟਿਡ ਕਿੰਗਡਮ ਨਾਮ ਹੇਠ ਫਾਰ ਰਾਈਟ ਸ਼ਖਸੀਅਤ ਟੌਮੀ ਰੌਬਿਨਸਨ ਵੱਲੋਂ ਕਰਵਾਈ ਗਈ ਸੀ ਦੂਜਾ ਮਾਰਚ ਇੱਕ ਫਲਸਤੀਨ ਪੱਖੀ ਮੁਜ਼ਾਹਰਾ ਸੀ ਦੋਵਾਂ ਰੈਲੀਆਂ ਦੇ ਵਿਚਕਾਰ ਸਟੇਰਾਈਲ ਜ਼ੋਨ ਦਾ ਪ੍ਰਬੰਧ ਕਰਨ ਲਈ 4,000 ਤੋਂ ਵੱਧ ਪੁਲਿਸ ਅਫਸਰ ਤੈਨਾਤ ਕੀਤੇ ਗਏ ਸਨ ਅਫਸਰਾਂ ਵੱਲੋਂ ਘੋੜਿਆਂ ਕੁੱਤਿਆਂ ਅਤੇ ਡਰੋਨਸ ਦੀ ਵਰਤੋਂ ਕੀਤੀ ਗਈ ਇਸ ਵੇਲੇ ਸੁਰੱਖਿਆ ਵਾਹਨ ਵੀ ਤੈਨਾਤ ਕੀਤੇ ਗਏ ਮੈਟਰੋਪੋਲੀਟਨ ਪੁਲਿਸ ਵੱਲੋਂ ਇਸ ਨੂੰ ਕਈ ਸਾਲਾਂ ਵਿੱਚ ਹੋਇਆ ਅਹਿਮ ਆਪਰੇਸ਼ਨ ਕਿਹਾ ਜਾ ਰਿਹਾ ਇਸ ਦੌਰਾਨ ਵੈਂਬਲੀ ਸਟੇਡੀਅਮ ਵਿੱਚ FA ਕੱਪ ਦਾ ਫਾਈਨਲ ਵੀ ਹੋ ਰਿਹਾ ਸੀ ਪੁਲਿਸ ਮੁਤਾਬਕ ਦੋ ਮੁਜ਼ਾਹਰਿਆਂ ਤੋਂ 43 ਜਣੇ ਗ੍ਰਿਫਤਾਰ ਕੀਤੇ ਗਏ ਜਦਕਿ FA ਕੱਪ ਫਾਈਨਲ ਤੋਂ ਹੋਰ 22 ਜਣੇ ਗ੍ਰਿਫਤਾਰ ਕੀਤੇ ਗਏ ਯੂਨਾਈਟਿਡ ਕਿੰਗਡਮ ਮਾਰਚ ਵਿੱਚ ਹਿੱਸਾ ਲੈਣ ਵਾਲੇ ਮੁਜ਼ਾਹਰਾਕਾਰੀ ਕਿੰਗਸਵੇ ਵਿੱਚ ਇਕੱਠੇ ਹੋਏ ਇਸ ਮਗਰੋਂ ਵਾਈਟ ਹਾਲ ਵਿੱਚ ਗਏ ਅਤੇ ਪਾਰਲੀਮੈਂਟ ਸਕੁਆਇਰ ਵਿੱਚ ਇੱਕ ਰੈਲੀ ਹੋਈ ਇਸ ਰੈਲੀ ਵਿੱਚ ਕਈਆਂ ਨੂੰ ਯੂਨੀਅਨ ਫਲੈਗ ਲਹਿਰਾਉਂਦੇ ਵੇਖਿਆ ਜਾ ਸਕਦਾ ਸੀ ਅਤੇ ਕੁਝ ਲੋਕਾਂ ਨੇ ਲਾਲ ਟੋਪੀਆਂ ਪਾਈਆਂ ਹੋਈਆਂ ਸਨ ਜਿਨ੍ਹਾਂ ਉੱਤੇ ਮੇਕ ਇੰਗਲੈਂਡ ਗ੍ਰੇਟ ਅਗੇਨ ਲਿਖਿਆ ਹੋਇਆ ਸੀ ਕੁਝ ਲੋਕਾਂ ਵੱਲੋਂ ਕੀਅਰ ਸਟਾਰਮਰ ਆਊਟ ਬੋਲਿਆ ਜਾਣਾ ਵੀ ਸੁਣਿਆ ਜਾ ਸਕਦਾ ਸੀ ਇਕੱਠੇ ਹੋਏ ਲੋਕਾਂ ਨੇ BBC ਨੂੰ ਦੱਸਿਆ ਕਿ ਉਹਨਾਂ ਦੇ ਕਈ ਨਜ਼ਰੀਏ ਹਨ ਕੁਝ ਚਾਹੁੰਦੇ ਸਨ ਕਿ ਮੌਜੂਦਾ ਸਰਕਾਰ ਖਤਮ ਹੋ ਜਾਵੇ ਅਤੇ ਕੁਝ ਇਹ ਮਹਿਸੂਸ ਕਰਦੇ ਸਨ ਕਿ ਗੋਰੇ ਲੋਕਾਂ ਮੁੱਖ ਤੌਰ ਉੱਤੇ ਵਾਈਟ ਵਰਕਿੰਗ ਕਲਾਸ ਲੋਕਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਪੁਲਿਸ ਵੱਲੋਂ ਦੋਵਾਂ ਮੁਜ਼ਾਹਰਿਆਂ ਦੇ ਰੂਟਾਂ ਨੂੰ ਬਲੌਕ ਕਰਨ ਲਈ ਬੈਰੀਅਰ ਰੱਖੇ ਗਏ ਸਨ ਫਾਰ ਰਾਈਟ ਮੁਜ਼ਾਹਰੇ ਵਿੱਚ ਟੌਮੀ ਰੌਬਿਨਸਨ ਜਿਨ੍ਹਾਂ ਦਾ ਅਸਲ ਨਾਮ ਸਟੀਫਨ ਯਾਕਸਲੇ ਲੈਨਨ ਹੈ ਦੇ ਨਾਲ ਨਾਲ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ ਰੌਬਿਨਸਨ ਨੇ ਲੋਕਾਂ ਨੂੰ ਸਿਆਸਤ ਵਿੱਚ ਆਉਣ ਲਈ ਵੋਟਾਂ ਲਈ ਰਜਿਸਟਰ ਕਰਨ ਅਤੇ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋਣ ਲਈ ਕਿਹਾ ਉਹਨਾਂ ਨੇ ਟੈਕਨੋਲੋਜੀ ਬਿਲੀਅਨੇਅਰ ਇਲਨ ਮਸਕ ਦੇ ਹੱਕ ਵਿੱਚ ਵੀ ਸਮਰਥਕਾਂ ਕੋਲੋਂ ਨਾਅਰੇ ਲਗਵਾਏ ਮਸਕ ਨੇ ਪਿਛਲੀ ਯੂਨਾਈਟਿਡ ਕਿੰਗਡਮ ਰੈਲੀ ਵਿੱਚ ਵੀਡੀਓ ਰਾਹੀਂ ਸੰਬੋਧਨ ਵੀ ਕੀਤਾ ਸੀ ਅਤੇ ਸ਼ਨੀਵਾਰ ਨੂੰ ਹੋਈ ਰੈਲੀ ਦਾ ਐਕਸ ਉੱਤੇ ਪੋਸਟ ਪਾ ਕੇ ਸਮਰਥਨ ਵੀ ਕੀਤਾ ਦੂਜੇ ਪਾਸੇ ਨਕਬਾ ਡੇ ਮਨਾਉਣ ਲਈ ਹੋਈ ਫਲਸਤੀਨ ਪੱਖੀ ਰੈਲੀ ਕੈਨਿੰਗਸਟਨ ਤੋਂ ਸ਼ੁਰੂ ਹੋ ਕੇ ਵਾਟਰਲੂ ਪਲੇਸ ਤੋਂ ਪਿਕਾਰਡਲੀ ਪਹੁੰਚੀ ਨਕਬਾ ਡੇ ਉਹਨਾਂ ਫਲਸਤੀਨੀਆਂ ਦੇ ਉੱਜੜਨ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ 1848-49 ਵਿੱਚ ਇਜ਼ਰਾਈਲ ਬਣਨ ਵੇਲੇ ਆਪਣੇ ਘਰਾਂ ਨੂੰ ਛੱਡਣਾ ਪਿਆ ਸੀ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਲੋਕਾਂ ਦੇ ਵੀ ਵੱਖੋ ਵੱਖਰੇ ਨਜ਼ਰੀਏ ਸਨ ਉਹਨਾਂ ਨੇ ਕਿਹਾ ਉਹ ਐਂਟੀ ਜੈਨੋਸਾਈਡ ਅਤੇ ਐਂਟੀ ਫਾਸ਼ਿਸਟ ਹਨ ਉਹਨਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕੁਝ ਯਹੂਦੀ ਲੋਕਾਂ ਨੂੰ ਇਹਨਾਂ ਮੁਜ਼ਾਹਰਿਆਂ ਤੋਂ ਪਰੇਸ਼ਾਨੀ ਹੁੰਦੀ ਹੈ ਪਰ ਉਹਨਾਂ ਨੇ ਕਿਹਾ ਕਿ ਐਂਟੀ ਸੈਮਿਟਿਜ਼ਮ ਲਈ ਮਾਰਚ ਵਿੱਚ ਕੋਈ ਥਾਂ ਨਹੀਂ ਹੈ ਇਸ ਮੁਜ਼ਾਹਰੇ ਵਿੱਚ ਸ਼ਾਮਲ ਲੋਕਾਂ ਝੰਡਿਆਂ ਅਤੇ ਪੋਸਟਰਾਂ ਵਿੱਚ ਸਮੈਸ਼ ਦ ਫਾਰ ਰਾਈਟ ਫਰੀ ਪੈਲਸਟੀਨੀਅਨ ਹੋਸਟੇਜਸ ਲਿਖਿਆ ਹੋਇਆ ਸੀ

0: ਇਸ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਬੁਲਾਰਿਆਂ ਵਿੱਚ ਯੂ ਪਾਰਟੀ ਦੇ ਸਹਿ ਸੰਸਥਾਪਕ ਜਰਮੀ ਕਾਰਬਿਨ, ਜ਼ਾਰਾ ਸੁਲਤਾਨਾ, ਇੰਡੀਪੈਂਡੈਂਟ ਐਮਪੀ ਡੀਐਨ ਐਬਟ ਅਤੇ ਲੇਬਰ ਐਮਪੀ ਅਫਸਾਨਾ ਬੇਗਮ ਸ਼ਾਮਲ ਸਨ। ਡੀਐਨ ਐਬਟ ਨੇ ਕਿਹਾ ਕਿ ਫਾਰ ਰਾਈਟ ਉਨ੍ਹਾਂ ਦੇ ਦੁਸ਼ਮਣ ਹਨ। ਉਨ੍ਹਾਂ ਨੇ ਕਿਹਾ ਕਿ ਉਹ ਰੇਸਿਸਟ, ਐਂਟੀ ਬਲੈਕ, ਐਂਟੀ ਮੁਸਲਿਮ ਅਤੇ ਐਂਟੀ ਸੈਮਿਟਿਕ ਹਨ। ਮੁਜ਼ਾਹਰਿਆਂ ਤੋਂ ਪਹਿਲਾਂ ਮੈਟ ਪੁਲਿਸ ਡਿਪਟੀ ਅਸਿਸਟੈਂਟ ਕਮਿਸ਼ਨਰ ਜੇਮਸ ਹਾਰਮਨ ਨੇ ਕਿਹਾ ਸੀ ਕਿ ਪੁਲਿਸਿੰਗ ਆਪਰੇਸ਼ਨ ਵਿੱਚ 4.55 ਮਿਲੀਅਨ ਪੌਂਡ ਖਰਚ ਹੋਣਗੇ। ਸ਼ੁੱਕਰਵਾਰ ਨੂੰ ਆਪਣੇ ਇੱਕ ਬਿਆਨ ਵਿੱਚ ਕੀਅਰ ਸਟਾਰਮਰ ਨੇ ਕਿਹਾ ਸੀ ਕਿ ਅਸੀਂ ਇਸ ਮੁਲਕ ਦੀ ਆਤਮਾ ਦੀ ਲੜਾਈ ਲੜ ਰਹੇ ਹਾਂ। ਇਸ ਵੀਕਐਂਡ ਯੂਨਾਈਟ ਦ ਕਿੰਗਡਮ ਦਾ ਮਾਰਚ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਅਸੀਂ ਕਿਸ ਚੀਜ਼ ਦੇ ਖਿਲਾਫ ਹਾਂ। ਫਲਸਤੀਨ ਪੱਖੀ ਰੈਲੀ ਦੇ ਪ੍ਰਬੰਧਕਾਂ ਵਿੱਚੋਂ ਇੱਕ ਜੌਨ ਰੀਸ ਨੇ ਕਿਹਾ ਕਿ ਯੂਨਾਈਟ ਦ ਕਿੰਗਡਮ ਮਾਰਚ ਨੂੰ ਇਸੇ ਦਿਨ ਕਿਉਂ ਹੋਣ ਦਿੱਤਾ ਗਿਆ, ਕਿਉਂਕਿ ਉਨ੍ਹਾਂ ਦਾ ਈਵੈਂਟ ਹਰ ਸਾਲ ਇਸੇ ਤਰੀਕ ਨੂੰ ਹੁੰਦਾ ਹੈ। ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਉਹ ਨਕਬਾ ਡੇ ਲਈ ਅਰਜ਼ੀ ਆਉਣ ਤੋਂ ਪਹਿਲਾਂ ਹੀ ਯੂਨਾਈਟ ਦ ਕਿੰਗਡਮ ਨਾਲ ਗੱਲਬਾਤ ਵਿੱਚ ਸਨ।
1: ਜੀ, ਤੇ ਇਹ ਜਿਹੜੀ ਹੈ ਜੀ, ਇੱਕ ਰਿਪੋਰਟ ਦਰਸਾਉਂਦੀ ਹੈ, ਕਿਉਂਕਿ ਅਕਸਰ ਜਦੋਂ ਇੱਦਾਂ ਦੇ ਕੰਮ ਹੈ ਉਹ ਕਿਸੇ ਵੀ ਕਾਰਨ ਕਰਕੇ ਪ੍ਰੋਗਰਾਮ ਜਿਹੜੇ ਨੇ ਇੱਕ ਦੂਜੇ ਦੇ ਨਾਲ ਪ੍ਰੋਗਰਾਮ ਜੋੜ ਦਿੱਤੇ ਜਾਂਦੇ ਨੇ, ਕਿਉਂਕਿ ਜਦੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਅਲਟੀਮੇਟਲੀ ਦਾ ਮਕਸਦ ਕੀ ਹੈ ਕਿ ਵੀ ਇੱਕ ਪ੍ਰੋਗਰਾਮ ਨੂੰ ਥੋੜ੍ਹਾ ਫਿੱਕਾ ਪਾਉਣਾ ਅਤੇ ਲੋਕਾਂ ਨੂੰ ਦੂਜੇ ਪਾਸੇ ਆਉਣ ਵਾਸਤੇ ਮਜਬੂਰ ਕੀਤਾ ਜਾਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਲੈ ਕੇ ਆਉਂਦੀਆਂ ਨੇ ਸਟੋਰੀਆਂ, ਕਿ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਕੀਤਾ ਜਾਂਦਾ। ਲੋਕਲ ਵੀ ਆਪਾਂ ਦੇਖਦੇ ਹਾਂ, ਅਕਸਰ ਕਈ ਪ੍ਰੋਗਰਾਮ ਹੁੰਦੇ ਨੇ, ਇੱਕ ਪ੍ਰੋਗਰਾਮ ਹੁੰਦਾ ਅਤੇ ਉਹਦੇ ਵਰਗਾ ਸਿਮਿਲਰ ਪ੍ਰੋਗਰਾਮ ਜਾਂ ਉਹਦੇ ਨਾਲ ਦੇ ਰਿਲੇਟਡ ਉਸ ਪ੍ਰੋਗਰਾਮ ਦਾ ਫਾਇਦਾ ਚੁੱਕਣ ਵਾਸਤੇ ਦੂਜਾ ਪ੍ਰੋਗਰਾਮ ਵੀ ਰੱਖ ਲਏ ਜਾਂਦੇ ਨੇ ਵੀ ਚਲੋ ਇੱਕੋ ਜਗ੍ਹਾ ਦੇ ਉੱਤੇ, ਅਤੇ ਜਿਹੜੇ ਵਿਜ਼ਿਟਰ ਹੁੰਦੇ ਨੇ, ਸਪੈਸ਼ਲ ਗੈਸਟ ਹੁੰਦੇ ਨੇ, ਜਾਂ ਉਹਨਾਂ ਵਾਸਤੇ ਸੌਖਾ ਤਾਂ ਜ਼ਰੂਰ ਹੁੰਦਾ ਵੀ ਇੱਕ ਜਗ੍ਹਾ 'ਤੇ ਜਾ ਰਹੇ ਹੋ ਅਤੇ ਤੁਸੀਂ ਦੂਜਾ ਪ੍ਰੋਗਰਾਮ ਵੀ ਅਟੈਂਡ ਕਰ ਲੈਂਦੇ ਹੋ। ਬਟ ਨਾਲ ਦੀ ਨਾਲ ਹੀ ਜਿਹੜਾ ਮੋਮੈਂਟਮ ਹੁੰਦਾ ਕਈ ਵਾਰੀ ਉਹ ਵੀ ਠੰਡਾ ਪੈ ਜਾਂਦਾ, ਅਤੇ ਮਲਟੀਪਲ ਜਿਹੜੇ ਪ੍ਰੋਗਰਾਮ ਨੇ ਉਹ ਸਿਮਿਲਰ ਆਫ ਕਾਇੰਡ ਹੋਣ ਦੇ ਨਾਲ ਲੋਕ ਜਿਹੜੇ ਆ ਫਿਰ ਦੂਜੇ ਦੂਜੇ ਪਾਸੇ ਵੀ ਜਾਣਾ ਸ਼ੁਰੂ ਕਰ ਦਿੰਦੇ ਆ, ਅਤੇ ਜਾਂ ਇਕੱਠੇ ਕਲੈਸ਼ਿਸ ਕਰਤੇ ਜਾਂਦੇ ਨੇ ਜਿੱਦਾਂ ਰੈਲੀ ਦੀ ਗੱਲਬਾਤ ਕੀਤੀ ਹੈ। ਸੋ ਇਹ ਤੋਂ ਕਾਫੀ ਕੁਛ ਜਿਹੜਾ ਉਹ ਸਿੱਖਣ ਨੂੰ ਮਿਲਦਾ ਕਿ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਦੁਨੀਆ ਹੈ ਉਹ ਚੇਂਜ ਹੋ ਰਹੀ ਹੈ, ਅਤੇ ਆਪਣੇ ਆਪਣੇ ਤਰੀਕੇ ਦੇ ਨਾਲ। ਇਟਸ ਨੋਟ ਕਿ ਪਹਿਲੀ ਵਾਰੀ ਹੋ ਰਿਹਾ, ਇਹ ਦੁਨੀਆ 'ਚ ਪਹਿਲਾਂ ਵੀ ਹੁੰਦਾ ਆ ਅਤੇ ਆਉਣ ਵਾਲੇ ਟਾਈਮ 'ਚ ਵੀ ਹੁੰਦਾ ਰਹਿਣਾ। ਲੋਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆਪਣਾ ਵਰਚਸਵ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਪੈਸ਼ਲੀ ਉਹਨਾਂ ਚੀਜ਼ਾਂ ਨੂੰ ਲੈ ਕੇ। ਅਤੇ ਪ੍ਰੋਗਰਾਮ 'ਚ ਅੱਗੇ ਵਧੀਏ, ਇੱਕ ਜਿਹੜੀ ਖਬਰ ਹੈ ਖਾਸ, ਚੀਨ ਅਤੇ ਯੂ ਐੱਸ, ਕਿਉਂਕਿ ਮੈਂ ਸਾਰੇ ਕਹੀ ਜਾਂਦੇ ਨੇ ਵੀ ਮੈਂ ਚਾਈਨਾ ਜਾ ਕੇ ਆਇਆ ਅਤੇ ਮੇਰੇ ਪਿੱਛੇ ਪਿੱਛੇ ਟਰੰਪ ਵੀ ਉੱਥੇ ਚਲਾ ਗਿਆ, ਪਰ ਮੈਨੂੰ ਤਾਂ ਜਿਹੜੇ ਉੱਥੋਂ ਦੇ ਮੇਰੇ ਦੋਸਤ ਸੀਗੇ ਜਾਂ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਦੇ ਨਾਲ ਵਧੀਆ ਰਿਲੇਸ਼ਨ ਹੀ ਬਣੇ ਆ, ਬਟ ਟਰੰਪ ਦੇ ਰਿਲੇਟਡ ਵੀ ਵਧੀਆ ਰਿਲੇਸ਼ਨ ਤਾਂ ਬਣੇ ਆ, ਬਟ ਕਾਫੀ ਕੁਝ ਜਿਹੜਾ ਉਹ ਖਿੱਚਾਤਾਨੀ ਜਿਹੜੀ ਉਹਦੇ 'ਚ ਨਜ਼ਰ ਆਈ ਹੈ। ਸੋ ਥੋੜ੍ਹੀ ਜਿਹੀ ਰਿਪੋਰਟ ਜਿਹੜੀ ਹੈ ਵੈਸੇ ਕਈ ਮੀਡੀਆ ਆਊਟਲੈਟ ਦੇ ਥਰੂ ਆ ਰਹੀ ਹੈ, ਬਟ ਮੈਨੂੰ ਲੱਗਦਾ ਵੀ ਆਪਾਂ ਰਵੀਸ਼ ਕੁਮਾਰ ਹੋਣਾ ਦੀ ਰਿਪੋਰਟ ਜਿਹੜੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਕੀ ਕਹਿੰਦੇ ਨੇ ਇਸ ਰਿਪੋਰਟ ਦੇ ਬਾਰੇ, ਅਤੇ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM 'ਤੇ। ਅਤੇ ਟਰੰਪ ਦਾ, ਕਿਉਂਕਿ ਮੈਂ ਵੀ ਥੋੜ੍ਹਾ ਈਵੈਂਟ ਦੇ ਵਿੱਚ ਬਿਜ਼ੀ ਸੀਗਾ, ਜਿਹਦੇ ਕਰਕੇ ਜ਼ਿਆਦਾ ਖਬਰਾਂ ਦੇ ਉੱਤੇ ਪਿਛਲੇ ਕੁਛ ਕੁ ਦਿਨਾਂ ਦੇ ਵਿੱਚ ਧਿਆਨ ਨਹੀਂ ਦੇ ਪਾਇਆ ਅਤੇ ਨਾ ਹੀ ਤੁਹਾਡੇ ਨਾਲ ਸ਼ੇਅਰ ਕਰ ਪਾਇਆ, ਬਟ ਇਟ ਵੈਰੀ ਬਿਗ ਨਿਊਜ਼ ਜਿਹੜੀ ਜਾ ਰਹੀ ਹੈ। ਅਤੇ ਸੁਣਦੇ ਹਾਂ ਖਬਰ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ।
2: ਸੁਪਰ ਪਾਵਰ ਕੌਣ ਹੈ ਔਰ ਸੁਪਰ ਪਾਵਰ ਕਾ ਵਰਤਾਓ ਕੈਸਾ ਹੋਣਾ ਚਾਹੀਏ, ਪੁਰਾਣੇ ਸੁਪਰ ਪਾਵਰ ਕਾ ਵਰਤਾਓ ਕੈਸਾ ਹੋਣਾ ਚਾਹੀਏ ਔਰ ਨਏ ਉਭਰਤੇ ਸੁਪਰ ਪਾਵਰ ਕਾ ਵਰਤਾਓ ਕੈਸਾ ਹੋਣਾ ਚਾਹੀਏ। ਅਮੈਰੀਕਾ ਕੇ ਰਾਸ਼ਟਰਪਤੀ ਟਰੰਪ ਔਰ ਚੀਨ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਕੀ ਮੁਲਾਕਾਤ ਵੈਸੇ ਵੀ ਸਾਧਾਰਨ ਨਹੀਂ ਹੋਣੀ ਥੀ, ਲੇਕਿਨ ਮੁਲਾਕਾਤੋਂ ਸੇ ਜੁੜਾ ਏਕ ਏਕ ਵੀਡੀਓ ਨਿਕਾਲ ਕਰ ਦਿਖਾਇਆ ਜਾ ਰਹਾ ਹੈ ਸ਼ੀ ਜਿਨਪਿੰਗ ਨੇ ਆਪਣੀ ਸਥਿਰਤਾ ਔਰ ਚੁੱਪੀ ਸੇ ਕਿਸ ਤਰ੍ਹਾਂ ਚੰਚਲ ਔਰ ਬੜਬੋਲੇ ਟਰੰਪ ਕੋ ਐਕਸਪੋਜ਼ ਕਰ ਦਿਆ, ਸ਼ਾਂਤ ਕਰ ਦਿਆ। ਸ਼ੀ ਜਿਨਪਿੰਗ ਟਰੰਪ ਕੋ ਗ੍ਰੇਟ ਹਾਲ ਆਫ ਪੀਪਲ ਕੀ ਤਰਫ ਲੈ ਜਾ ਰਹੇ ਹੈ, ਚੌੜੀ ਸੀੜੀਆਂ ਹੈ ਔਰ ਗਿਣਤੀ ਕੀ 39। ਮਾਨਾ ਜਾਤਾ ਹੈ ਕਿ ਇਨ ਸੀੜੀਓ ਕੇ ਜ਼ਰੀਏ ਚੀਨ ਆਪਣਾ ਰੌਬ ਜਤਾਇਆ ਕਰਤਾ ਹੈ। ਇਨ ਸੀੜੀਓ ਪਰ ਦੋ ਮਹਾਂਸ਼ਕਤੀਆਂ ਚਲ ਤੋ ਰਹੀ ਹੈ, ਮਗਰ ਕੌਣ ਕਿਸੇ ਲੇਕਰ ਜਾ ਰਹਾ ਹੈ ਆਪ ਨੋਟ ਕੀਜੀਏ। ਜਿਨਪਿੰਗ ਟਰੰਪ ਕੋ ਲੇਕਰ ਜਾ ਰਹੇ ਹੈ, ਸ਼ਿਖਰ ਪਰ ਬਣੇ ਰਹਿਣੇ ਕਾ ਸ਼ੌਕ ਔਰ ਸੀੜੀਆਂ ਚੜ੍ਹਨੇ ਕਾ ਅਭਿਆਸ, ਦੋਨੋ ਮੇ ਬਹੁਤ ਅੰਤਰ ਹੋਤਾ ਹੈ। ਚੀਨ ਸੀੜੀਆਂ ਚੜ੍ਹਤਾ ਹੁਆ ਆ ਰਹਾ ਹੈ, ਲੰਬੇ ਸਮੇਂ ਤੱਕ ਸੁਪਰ ਪਾਵਰ ਰਹਾ ਅਮੈਰੀਕਾ ਸ਼ਿਖਰ ਪਰ ਤੋ ਹੈ, ਲਗਤਾ ਹੈ ਸੀੜੀ

0: ਕੱਪ ਚ ਹਾਰਦਿਕ ਪਾਂਡਿਆ ਸੀਗਾ ਜੀ ਹਾਰਦਿਕ ਪਾਂਡਿਆ ਦੇਖੋ ਤੁਸੀਂ ਉੱਥੇ ਹੁਣ ਵੀ ਸ਼ਾਇਰ ਹੁੰਦਾ ਪਰ ਇੱਕ ਵੀ ਮੈਚ ਨਹੀਂ ਸੀ ਜਿੱਤ ਪਾ ਰਹੇ ਹੁਣ ਵੀ ਪਤਾ ਨਹੀਂ ਹਾਲੇ ਕੁਝ ਦੇਖਦਾ ਕਿੱਥੋਂ ਤੱਕ ਰਹਿੰਦੇ ਪਹੁੰਚਿਆ ਵੈਸੇ ਕਿ ਲਾਸਟ ਤੇ ਆ ਕਿ ਸੈਕਿੰਡ ਲਾਸਟ ਤੇ ਆ ਉਹਦੀ ਟੀਮ ਤੇ ਸੈਕਿੰਡ ਲਾਸਟ ਦੇ ਉੱਤੇ ਮੁੰਬਈ ਇੰਡੀਅਨ ਚੱਲ ਰਹੀ ਹੈ ਜੀ 12 ਵਿੱਚੋਂ ਸਿਰਫ 4 ਮੈਚ ਜਿੱਤ ਚੁੱਕੇ ਆ ਤੇ 8 ਹਾਰ ਚੁੱਕੇ ਆ ਸੋ ਇਹਦਾ ਮਤਲਬ ਵੀ ਕਿੰਨਾ ਬੁਰਾ ਹਾਲ ਜਿਹੜਾ ਬਾਕੀ ਟੀਮਾਂ ਨੇ ਉਹਦਾ ਕਰਤਾ ਜਿਹਦੇ 'ਚ 3 ਕੈਪਟਨ ਨੇ ਇੱਕ ਸਾਡੇ ਜਿਹੜੇ ਰੋਹਿਤ ਸ਼ਰਮਾ ਵੀ ਹੈ ਹਾਰਦਿਕ ਪਾਂਡਿਆ ਵੀ ਹੈ ਤੇ ਨਾਲ ਦੀ ਨਾਲ ਜਿਹੜਾ ਇਹ ਵੀ ਆਪਣਾ ਯਾਦਵ ਸੂਰਿਆ ਕੁਮਾਰ ਯਾਦਵ ਜਿਹੜਾ ਕਿ ਵਰਲਡ ਕੱਪ ਜਿੱਤ ਕੇ ਲਿਆ T20 ਦਾ ਤੇ ਉਹ ਵੀ ਸਕਾਈ ਵੀ ਇਹਦੇ 'ਚ ਹੀ ਖੇਡਦਾ ਹੋਰ ਬੜੇ ਪਲੇਅਰ ਵਧੀਆ ਨੇ ਬਟ ਅਗਲੇ ਬੁਮਰਾਹ ਵੀ ਇਹਦੇ 'ਚ ਹੀ ਹੈ ਜੀ ਸਾਰਿਆਂ ਨੂੰ ਕੁੱਟ ਕੁੱਟ ਕੇ ਬੁਰਾ ਹਾਲ ਕਰਤੇ ਬਾਕੀ ਜੀ
1: ਉਹ ਬੱਚੇ ਨੇ ਮਾਰੇ ਸ਼੍ਰੀਨਾਸਰ ਦਾ ਨਾਂ ਸੀ ਸ਼੍ਰੀਨਾਸਰ ਦਾ ਨਾਂ ਸੀ ਨੇ ਉਹਨੂੰ ਕਿਹਾ ਕਿ ਦੋ ਚੁੱਕੇ ਜਿਹੜੇ ਮਾਰੇ ਇੱਕ ਚੀਕ ਦਾ ਉਹਨੇ ਕਿਹਾ ਸੀ ਲੇਕਿਨ ਉਹਨੇ ਦੋ ਮਾਰੇ ਸੀ ਉਸ ਓਵਰ ਚ ਬੁਮਰਾਹ ਨੂੰ ਤੇ ਦੇਖੋ ਇਹ ਗੱਲ ਹੈ ਕਿ ਰਜੇਸ਼ ਭਾਈ ਗੱਲ ਹੈ ਕਿ ਜਿਸਲੇ ਤੁਸੀਂ ਕ੍ਰਿਕਟ ਨੂੰ ਗ੍ਰਾਸਰੂਟ ਲੈਵਲ ਦੇ ਉੱਤੇ ਉਹਨੂੰ ਅੱਛਾ ਤੁਸੀਂ ਉਹਨੂੰ ਪ੍ਰੋਡਿਊਸ ਕਰੋਗੇ ਤੁਸੀਂ ਹਾਰਡ ਵਰਕਿੰਗ ਕਰਾਓਗੇ ਬੱਚਿਆਂ ਨੂੰ ਵਿਦਆਊਟ ਐਨੀ ਗਰੀਡ ਜਾਂ ਵਿਦਆਊਟ ਐਨੀ ਕਰਪਸ਼ਨ ਜਿੰਗਣਾ ਚਾਹੀਦਾ ਤੇ ਫਿਰ ਮਤਲਬ ਤੁਹਾਨੂੰ ਰਿਜ਼ਲਟ ਉਹਦੇ ਡੈਫੀਨੇਟਲੀ ਮਿਲਣਗੇ ਉਹ ਚਾਹੇ IPL ਦੀ ਕ੍ਰਿਕਟ ਦੇ ਪਿੱਛੇ ਚਾਹੇ ਉਹ ਨੈਸ਼ਨਲ ਟੀਮ ਕ੍ਰਿਕਟ ਹੈ ਚਾਹੇ ਕੁਛ ਵੀ ਪ੍ਰੋਵਿੰਸ ਲੈਵਲ ਹੈ ਰਾਂਚੀ ਲੈਵਲ ਹੈ ਉਹ ਤੁਹਾਨੂੰ ਉਹਦੇ ਰਿਜ਼ਲਟ ਡੈਫੀਨੇਟਲੀ ਮਿਲਣਗੇ ਜਿਹੜਾ ਕਿ
0: ਜੀ ਬਿਲਕੁਲ ਜੀ ਮੈਂ ਰਿਕਾਰਡਿੰਗ ਤੇ ਵੀ ਲਾਤਾ ਨਾਲ ਮੈਸੇਜ ਤੇ ਜੀ ਪਹਿਲਾਂ ਮੈਂ ਗਲਤੀ ਨਾਲ ਭੁੱਲ ਗਿਆ ਸੀਗਾ ਮੇਰੇ ਕਮੈਂਟਸ ਰਹਿ ਗਏ ਬਟ ਬਾਕੀ ਤੁਹਾਡੇ ਵਧੀਆ ਆ ਜੇ ਨੇ ਸੋ ਜੀ
1: ਐਗਜ਼ੀਕਿਊਟ ਕਰਨਾ ਨੈਸ਼ਨਲ ਟੀਮ ਵਿੱਚ ਜਾ ਕੇ ਫਿਰ ਨੈਸ਼ਨਲ ਟੀਮ ਵਿੱਚ ਜਾ ਕੇ ਉਹ ਬੱਚੇ ਜਿਹੜੇ ਨੇ ਡਗ ਆਊਟ ਯੂਜ਼ ਕਰਦੇ ਨੇ ਇੰਟਰਨੈਸ਼ਨਲ ਪਲੇਅਰਸ ਦੇ ਨਾਲ ਔਰ ਆਪਣੀ ਨੈਸ਼ਨਲ ਟੀਮ ਦੇ ਨਾਲ ਉੱਥੋਂ ਫਿਰ ਸੀਨੀਅਰਸ ਕੋਲੋਂ ਸਿੱਖਦੇ ਨੇ ਆਪਣੇ ਜਿਹੜੇ ਸਿੱਖੇ ਸਕਿੱਲਸ ਨੇ ਉਹਨਾਂ ਨੂੰ ਡਿਵੈਲਪ ਕਰਦੇ ਨੇ ਫਿਰ ਕੋਈ ਮੈਚੋਰ ਬੋਲਰ ਬਣਦੇ ਨੇ ਬੈਟਸਮੈਨ ਬਣਦੇ ਨੇ ਆਪਣੀ ਟੀਮ ਆਪਣੀ ਨੈਸ਼ਨਲ ਟੀਮ ਵਾਸਤੇ ਆਪਣੀ ਕੰਟਰੀ ਵਾਸਤੇ ਜਿਹੜਾ ਅੱਛੇ ਤੋਂ ਅੱਛਾ ਪਰਫਾਰਮੈਂਸ ਦਿੰਦੇ ਨੇ
0: ਪਰ ਇਹ ਤੇ 15-15 ਸਾਲਾਂ ਦੇ ਏਦਾਂ ਕਰਦੇ ਪਏ ਨੇ ਜਿੱਦਾਂ ਇਹਨਾਂ ਨੂੰ ਜਲਦੀ ਏ ਜਿਹਨੂੰ ਕਹਿੰਦੇ ਨਾ ਪੰਜਾਬੀ ਚ ਲਾੜੇ ਨਾਲ ਜ਼ਿਆਦਾ ਜਿਹਨੂੰ ਕਹਿੰਦੇ ਨਾ ਵੀ ਉਹ ਸਰਬਾਲੇ ਨੂੰ ਕਾਲੀਏ ਕਿ ਮੈਨੂੰ ਟੀਮ ਦੇ ਹਨਾ ਉਹ ਕਰੋ ਕਿਉਂਕਿ ਇੰਨਾ ਜ਼ਿਆਦਾ ਇਹ ਤੇਜ਼ੀ ਦੇ ਨਾਲ ਇੰਪੈਕਟਫੁਲ ਬੈਟਿੰਗ ਕਰ ਰਹੇ ਨੇ ਜਾਂ ਬੋਲਿੰਗ ਕਰ ਰਹੇ ਨੇ ਬਟ ਮਤਲਬ ਬਹੁਤ ਵਧੀਆ ਜਿਹੜਾ ਭੁਵਨੇਸ਼ ਕੁਮਾਰ ਇੱਕ ਮੁੰਡਾ ਉਹ ਐਡੀ ਵਧੀਆ ਬੋਲਿੰਗ ਕਰ ਰਿਹਾ ਸਭ ਤੋਂ ਜ਼ਿਆਦਾ ਵਿਕਟਾਂ ਮੇਰੇ ਖਿਆਲ 23-24 ਵਿਕਟਾਂ ਲੈ ਚੁੱਕਿਆ ਹੋਣਾ ਤੇ ਉਹ ਬੜਾ ਕੂਲ ਹੈ ਕਹਿੰਦਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਕੈਪ ਮਿਲਦੀ ਹੈ ਮੈਨੂੰ ਵਧੀਆ ਵਾ ਨਹੀਂ ਵਧੀਆ ਜਾਂ ਸਵਿੰਗ ਮਾਸਟਰ ਜੋ ਵੀ ਆ ਤੇ ਬਟ ਇਹ ਹੈ ਵੀ ਖੇਲੀ ਜਾਣਾ ਕਹਿੰਦਾ ਮੈਚ ਆਪਾਂ ਤਾਂ ਖੇਲਣ ਆਏ ਆ ਪਰਫਾਰਮ ਕਰਨ ਆਏ ਆ ਦੈਟਸ ਵਾਟ ਵੀ ਆਰ ਡੂਇੰਗ
1: ਪਾਕਿਸਤਾਨ ਪਹਿਲਾ ਟੈਸਟ ਮੈਚ ਹਾਰ ਚੁੱਕਿਆ ਬੰਗਲਾਦੇਸ਼ ਕੋਲੋਂ ਜਿਹਦੇ ਚ ਬੰਗਲਾਦੇਸ਼ ਨੇ ਪਹਿਲੀ ਇਨਿੰਗ 413 ਰਨ ਕੀਤੇ ਸੀ ਔਰ ਦੂਸਰੀ ਇਨਿੰਗ 240 ਕਰਕੇ ਡਿਕਲੇਅਰ ਕੀਤੇ ਸੀ 9 ਹੀ ਆਊਟ ਹੋਏ ਸੀ ਉਹਦੇ ਔਰ ਪਾਕਿਸਤਾਨ ਨੇ ਪਹਿਲੀ ਇਨਿੰਗ ਦੇ ਜਵਾਬ ਵਿੱਚ 386 ਰਨ ਕੀਤੇ ਸੀ ਔਰ ਦੂਸਰੀ ਇਨਿੰਗ 163 ਤੇ ਸਾਰਾ ਬੋਰੀਆ ਬਿਸਤਰਾ ਗੋਲ ਕਰਕੇ ਪੂਰੀ ਟੀਮ ਬਾਹਰ
0: ਪਾਕਿਸਤਾਨ ਚ ਮੈਚ ਹੋ ਰਿਹਾ ਸੀ ਕਿ
1: ਬੰਗਲਾਦੇਸ਼ ਵਿੱਚ ਮੈਚ ਹੋ ਰਿਹਾ ਸੀ ਬੰਗਲਾਦੇਸ਼ ਨੇ 104 ਰਨ ਤੋਂ ਟੈਸਟ ਮੈਚ ਜਿੱਤ ਲਿਆ ਸੀ ਔਰ ਇਹ ਜਿਹੜਾ ਸੀ 8 ਮਈ ਨੂੰ ਸਟਾਰਟ ਹੋਇਆ ਸੀ 12 ਰਨ ਖਤਮ ਹੋ ਗਿਆ ਸੀ ਤੇ ਸਭ ਨੂੰ ਪਤਾ ਹੈ ਲੇਕਿਨ ਆਹੀ ਕਿ ਇਸ ਪਰਫਾਰਮੈਂਸ ਨੂੰ ਦੇਖ ਕੇ ਤੁਸੀਂ ਕੀ ਕਹਿ ਸਕਦੇ ਹੋ ਪਹਿਲੀ ਇਨਿੰਗਸ ਜਿਹੜੇ ਨੇ ਮੋਮਿਨਲ ਜਿਹੜੇ ਹੱਕ ਜਿਹੜੇ ਉਹਨੇ ਬੈਟਿੰਗ ਕੀਤੀ ਸੀ ਪਹਿਲੇ ਬੰਗਲਾਦੇਸ਼ ਨੇ ਤੇ ਮੋਮਿਨਲ ਹੱਕ ਜਿਹੜਾ ਉਹਨੇ 91 ਰਨਸ ਕੀਤੇ ਸੀ ਉਹਨਾਂ ਦੇ ਕਪਤਾਨ ਜਿਹੜੇ ਨੇ ਨਜਮੁਲ ਹਸਨ ਸ਼ਾਂਤੋ ਬੜੇ ਅਗਰੈਸਿਵ ਕਪਤਾਨ ਜੀ ਵੈਸੇ ਮੈਂ ਉਹਨਾਂ ਦੀ ਬੜਾ ਦੇਖਿਆ ਉਹਨਾਂ ਦੇ ਕਿ ਬੜਾ ਅਗਰੈਸਿਵ ਰਹੇ ਨੇ ਟੈਸਟ ਮੈਚ ਵਿੱਚ ਵੀ ਤੇ ਲੇਕਿਨ ਉਹਨਾਂ ਦਾ ਅਗਰੈਸਿਵਨੈਸ ਜਿਹੜਾ ਪੋਜ਼ਿਟਿਵ ਰਿਹਾ ਉਹਨਾਂ ਨੇ 101 ਰਨ ਦੀ ਇਨਿੰਗ ਖੇਡੀ ਹੈ ਔਰ ਉਹਨਾਂ ਨੇ 12 ਚੌਕੇ 2 ਛੱਕੇ ਵੀ ਲਾਏ ਸੀ ਇਹਦੇ ਵਿੱਚ 130 ਬਾਲ ਦੇ ਸਿਰਫ ਤੇ ਉਸ ਤੋਂ ਬਾਅਦ ਹਾਂਜੀ ਥੱਲਿਓ ਆ ਗਏ ਮੁਸ਼ਫਿਕ ਰਮੀ ਜਿਹੜਾ ਉਹਨਾਂ ਦੇ ਕੀਪਰ ਨੇ ਉਹਨੇ 71 ਰਨ ਦੀ ਇਨਿੰਗ ਖੇਡੀ ਸੀ ਫਿਰ ਲਿਟਨ ਦਾਸ ਜਿਹੜੇ ਥੱਲੇ ਆ ਰਹੇ ਕਾਫੀ ਅੱਛੇ ਬੈਟਸਮੈਨ ਉਹ ਵੀ ਮੰਨਿਆ ਉਹਨਾਂ ਨੇ 33 ਰਨ ਕੀਤੇ ਸੀ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕੀ ਕਹਿੰਦੇ ਥੱਲਿਓ ਤਸਕੀਨ ਅਹਿਮਦ ਜਿਹੜੇ ਇੱਕ ਫਾਸਟ ਬੋਲਰ ਨੇ ਉਹਨਾਂ ਦੇ ਉਹਨਾਂ ਨੇ ਆ ਕੇ ਬੜੇ ਕੀਮਤੀ 28 ਰਨ ਬਣਾਏ ਤੇ ਜਿਹੜਾ ਫਿਰ ਟੋਟਲ ਜਿਹੜਾ ਉਹ ਉਹਨਾਂ ਦਾ 413 ਰਨ ਬਣੇ ਪੂਰੀ ਇਨਿੰਗ ਚ ਔਰ ਇੱਥੇ ਮੈਂ ਇੱਕ ਚੀਜ਼ ਨੋਟ ਡਾਊਨ ਕਰ ਰਿਹਾ ਸਾਂ ਕਿ ਦੇਖੋ ਤੁਸੀਂ ਟੈਸਟ ਮੈਚ ਦੇ ਵਿੱਚ 9 ਬਾਲ ਕੀਤੇ ਨੇ 9 ਬਾਲ ਟੋਟਲ 37 ਰਨ ਐਕਸਟਰਾ ਦਿੱਤੇ ਨੇ ਹੁਣ ਤੁਸੀਂ 413 ਚੋਂ ਅਗਰ 37 ਐਕਸਟਰਾ ਕੱਢੋ ਫੋਰ ਐਗਜ਼ਾਮਪਲ ਤੇ ਇਹ ਤੁਹਾਡਾ 300 ਬਿਲੋ ਚਲਾ ਜਾਂਦਾ ਟੋਟਲ ਬੰਗਲਾਦੇਸ਼ ਦੀ ਗੱਲ ਕਰਨੇ ਰਾਈਟ ਤੇ ਇਹ ਚੀਜ਼ਾਂ ਮੈਟਰ ਕਰਦੀਆਂ 9 ਬਾਲ ਜਿਹੜੀ ਮੇਰੀ ਤਾਂ ਸਮਝ ਨਹੀਂ ਆਉਂਦਾ ਕਿ ਟੈਸਟ ਮੈਚ ਤੁਸੀਂ ਇੱਕ ਰਿਲੈਕਸ ਫਾਰਮੈਟ ਹੈ ਤੁਸੀਂ ਉਹਦੇ ਕਿਸ ਤਰ੍ਹਾਂ 9 ਬਾਲਾਂ ਕਰ ਸਕਦੇ ਹੋ ਨਹੀਂ ਗੌਰਮੈਂਟ ਪੁਆਇੰਟ ਠੀਕ ਹੈ ਇੱਕ ਅੱਧੀ ਤੇ ਸਮਝ ਆਉਂਦੀ ਦੋ
0: ਬਿਲਕੁਲ ਜਿਹੜਾ ਟੈਸਟ ਮੈਚ ਤੇ ਕੋਈ ਮਕਸਦ ਹੀ ਨਹੀਂ ਕੋਈ

0: ਬੋਲ ਵੀ ਜਿਹੜੀ ਹੈ ਤੁਹਾਨੂੰ ਵਧੀਆ ਵਿਕਟ ਦਵਾ ਸਕਦੀ ਹੈ ਤੇ ਤੁਸੀਂ ਪੂਰੀ ਲਾਈਨ ਲੈਂਥ ਤੇ ਆਪਣਾ ਕੰਟਰੋਲ ਰੱਖਣਾ ਹੁੰਦਾ ਜਿੱਦਾਂ ਹੁਣ ਵੈਸੇ ਮੈਂ ਰੀਸੈਂਟਲੀ ਜਿਹੜਾ IPL ਚ ਦੇਖ ਰਿਹਾ ਮੈਂ ਸੋਚ ਰਿਹਾ ਸੀ ਤੁਹਾਡੇ ਕੋਲ ਪੁੱਛਾਂ ਕਿਉਂਕਿ ਤੁਸੀਂ ਵਧੀਆ ਕੋਚ ਹੋ ਕਿ ਵੀ ਇਹਦੇ ਚ ਜਿਹੜੇ ਬੋਲਰ ਨੇ ਉਹ ਜਾਣਬੁੱਝ ਕੇ ਵੀ ਵਾਈਟ ਸੁੱਟਦੇ ਆ ਤੇ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਕ ਸਿੰਗਲ ਪੈ ਜਾਏ ਜਾਂ ਸਿੰਗਲ ਚਲੀ ਵੀ ਜਾਏ ਬਟ ਸਿਕਸ ਨਾਲੋਂ ਚੰਗੀ ਹੈ ਕਈ ਵਾਰੀ ਬੈਟਸਮੈਨ ਇਹਦਾ ਸੈੱਟ ਹੋਇਆ ਹੁੰਦਾ ਜੇ ਤੁਸੀਂ ਉਹਨੂੰ ਸਿੱਧੀ ਬੋਲ ਕਰਦੇ ਹੋ ਤੇ ਉਹ ਉਹਦੇ ਤੇ ਕਿਸੇ ਵੀ ਤਰੀਕੇ ਦਾ ਚੋਕਾ ਛੱਕਾ ਜਿਹੜਾ ਆਰਾਮ ਨਾਲ ਮਾਰਨ ਦੀ ਸਲਾਹੀਅਤ ਰੱਖਦਾ
1: ਹਾਂਜੀ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਇਹ ਜਿਹੜੇ ਬੋਲਿੰਗ ਕੋਚਿਸ ਹੁੰਦੇ ਨੇ ਅੱਜ ਕੱਲ੍ਹ ਕਿਉਂਕਿ ਕ੍ਰਿਕਟ ਇੱਕ ਪੂਰੀ ਇੱਕ ਇੰਡਸਟਰੀ ਬਣ ਗਈ ਠੀਕ ਹੈ ਬਹੁਤ ਵਾਈਡ ਹੋ ਗਈ ਹੈ ਗੇਮ ਤੇ ਉਹਦੇ ਚ ਹੁਣ ਬੋਲਿੰਗ ਕੋਚਿਸ ਜਿਹੜੇ ਹੁੰਦੇ ਨੇ ਜਿਹੜੇ ਡੈਪਥ ਓਵਰਸ ਹੁੰਦੇ ਨੇ ਖਾਸ ਤੌਰ ਤੇ T20 ਦੇ ਉਹਦੇ ਚ ਬੋਲਿੰਗ ਕੋਚਿਸ ਜਿਹੜੇ ਨੇ ਇਹੀ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਨੇ ਆਖਰੀ ਜਿਹੜੇ ਦੋ ਤਿੰਨ ਡੈਪਥ ਓਵਰ ਨੇ ਤੁਸੀਂ ਵਾਈਡ ਬਾਲ ਨੂੰ ਜਿਹੜੀ ਵਾਈਡ ਬਾਲ ਦਾ ਜਿਹੜਾ ਨਿਸ਼ਾਨ ਹੁੰਦਾ ਨਾ ਲਾਈਨ ਜਿਹਨੂੰ ਕਹਿੰਦੇ ਹੋ ਉੱਥੇ ਉੱਥੇ ਬਾਲ ਕਰਿਆ ਕਰੋ ਉਸ ਤੋਂ ਸਮਝੋ ਅੱਧਾ ਇੰਚ ਅੰਦਰ ਅੱਧਾ ਇੰਚ ਜਾਂ ਲਾਈਨ ਦੇ ਉੱਤੇ ਵੀ ਕਈ ਵਾਰੀ ਜਿਹੜਾ ਉਹ ਅੰਪਾਇਰ ਵਾਈਡ ਬਾਲ ਹੁੰਦੀ ਵਾਈਡ ਬਾਲ ਹੀ ਲੇਕਿਨ ਵਾਈਡ ਬਾਲ ਨੂੰ ਉਹਨੂੰ ਬੈਟਸਮੈਨ ਦਾ ਜਿਹੜੀ ਤੁਸੀਂ ਗੱਲ ਕੀਤੀ ਸੈੱਟ ਬੈਟਸਮੈਨ ਹੁੰਦਾ ਉਹਨੂੰ ਡਿਸਟ੍ਰੈਕਟ ਕਰਨ ਵਾਸਤੇ ਤੁਸੀਂ ਉਹ ਗੇਨ ਕਰਨੀ ਅਗਰ ਉਹ ਥੋੜੀ ਅੱਧਾ ਇੰਚ ਅੰਦਰ ਹੁੰਦੀ ਇੱਕ ਇੰਚ ਅੰਦਰ ਹੁੰਦੀ ਤਾਂ ਤੁਹਾਡੀ ਸਮਝੋ ਬੈਟਸਮੈਨ ਰੀਚ ਚ ਹੋ ਗਿਆ ਲੇਕਿਨ ਤੁਹਾਡੀ ਵਾਈਡ ਬਾਲ ਨਹੀਂ ਹੋਏਗੀ ਤੇ ਇਹ ਜਿਹੜੇ ਸਕਿੱਲ ਨੇ ਇਹ ਫਾਸਟ ਬਾਲਰ ਡੈਸਟ ਬਾਲਰ ਜਿਹੜੇ ਕਰਦੇ ਨੇ ਉਹਨਾਂ ਵਾਸਤੇ ਲਰਨ ਕਰਨਾ ਬੜੀ ਜ਼ਰੂਰੀ ਹੈ ਔਰ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਤਰ੍ਹਾਂ ਉਹ ਆਪਣੀ ਟੀਮ ਨੂੰ ਵਿਨਿੰਗ ਸਾਈਡ ਦੇ ਵਾਲੀ ਪਾਸੇ ਲੈ ਜਾਂਦੇ ਨੇ ਦੇਖੋ ਨਾ ਇਕੁਏਸ਼ਨ ਹੋਵੇ 10 ਬਾਲ ਤੇ ਜਿਹੜਾ 18 ਰਨ ਅਗਰ ਕੋਈ ਅੱਛਾ ਓਵਰ ਕਰ ਜਾਂਦਾ ਇਹਦਾ ਮਤਲਬ ਹੈ ਕਿ ਉਹ ਆਪਣੀ ਟੀਮ ਵਾਸਤੇ ਬੜਾ ਅੱਛਾ ਕਰ ਗਿਆ ਯੂ ਨੋ ਵਿਨਿੰਗ ਸਿਚੁਏਸ਼ਨ ਚ ਲੈ ਕੇ ਆ ਗਿਆ ਤੇ ਇਹ ਚੀਜ਼ਾਂ ਨੇ ਨਾਓ ਇਸ ਇੰਡਸਟਰੀ ਯੂ ਨੋ
0: ਜੀ ਜੀ ਕਿਉਂਕਿ ਬਹੁਤ ਜ਼ਿਆਦਾ ਮੈਂ ਕੁਝ ਇੱਕ ਦੋਸਤਾਂ ਨਾਲ ਗੱਲਬਾਤ ਕਰਦਾ ਸੀ ਕਹਿੰਦੇ ਵੀ ਇਹ ਜਿਹੜੀ ਕ੍ਰਿਕਟ ਹੁਣ ਉਹ ਕ੍ਰਿਕਟ ਰਹਿ ਨਹੀਂ ਗਈ ਜਿਹੜੀ ਕ੍ਰਿਕਟ ਹੋਣੀ ਚਾਹੀਦੀ ਹੈ ਇਹ ਬਿਲਕੁਲ ਜੂਏ ਵਾਲੀ ਕ੍ਰਿਕਟ ਹੋ ਗਈ ਹੈ ਜਾਂ ਇਹਦੇ 'ਚ ਇੰਨਾ ਜ਼ਿਆਦਾ ਹਨਾ ਕੰਮ ਸ਼ੁਰੂ ਹੋ ਗਿਆ ਤੇ ਉਹ 'ਚ ਡਿਫਰੈਂਟ ਤਰ੍ਹਾਂ ਦੀ ਕ੍ਰਿਕਟ ਹੈ ਬਟ ਇਹ ਵੀ ਐਂਟਰਟੇਨਿੰਗ ਹੈ ਹੁਣ ਇਸ ਨੇ ਇਹਨੂੰ ਦਿਲ 'ਤੇ ਲਾਉਣ ਦੀ ਲੋੜ ਨਹੀਂ ਮੈਂ ਰੀਸੈਂਟਲੀ ਹੁਣ ਦੇਖਣਾ ਸ਼ੁਰੂ ਕੀਤੇ ਮੈਚ ਤੇ ਜਦੋਂ ਮੈਂ ਪੰਜਾਬ ਵੱਲ ਦੇਖਦਾ ਤੇ ਮੈਨੂੰ ਬੜਾ ਇਮੋਸ਼ਨ ਹੋ ਜਾਂਦੇ ਆਪਾਂ ਵੀ ਪੰਜਾਬ ਦੀ ਟੀਮਾਂ ਕਿੱਦਾਂ ਖੇਡਦੀ ਹੈ ਜਾਂ ਕੀ ਹੋ ਰਿਹਾ ਤੇ ਫਿਰ ਦੂਜੇ ਪਾਸੇ ਦੇਖੀਏ ਯਾਰ ਉਹ ਪਲੇਅਰ ਨੂੰ ਵੀ ਆਪਾਂ ਚੰਗਾ ਸਮਝਦੇ ਹਾਂ ਵੀ ਵਧੀਆ ਖੇਡਦਾ ਚਾਹੇ ਉਹ ਪੰਜਾਬ ਦਾ ਹੈ ਪਰ ਉਹ ਕੈਪਟਨ ਗੁਜਰਾਤ ਦਾ ਤੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਹੁਣ ਮੈਨੂੰ ਲੱਗਦਾ ਵੀ ਇਹ ਤਾਂ ਇਮੋਸ਼ਨਸ ਦੇ ਨਾਲ ਜੁੜਨ ਦੀ ਲੋੜ ਨਹੀਂ ਇਹ ਜਸਟ ਇੱਕ ਕ੍ਰਿਕਟ ਤੇ ਐਂਟਰਟੇਨਮੈਂਟ ਇਹਨਾਂ ਨੂੰ ਇੱਦਾਂ ਹੀ ਲੈਣਾ ਚਾਹੀਦਾ
1: ਕਮਰਸ਼ਲਾਈਜ਼ ਹੋ ਗਈ ਨਾ ਸਾਰੀ ਕਮਰਸ਼ਲਾਈਜ਼ ਹੋ ਗਈ ਕਮਰਸ਼ਲਾਈਜ਼ ਹੋਣ ਦੇ ਨਾਲ ਜਜ਼ਬਾਤ ਵਗੈਰਾ ਜਿਹੜੇ ਨੇ ਖਾਸ ਤੌਰ ਤੇ ਪਲੇਅਰ ਦੇ ਉਹ ਜਿਹੜੇ ਕਾਫੀ ਹੱਦ ਤੱਕ ਖਤਮ ਹੋ ਜਾਂਦੇ ਨੇ ਜਾਂ ਘੱਟ ਜਾਂਦੇ ਨੇ ਕਹਿ ਦੇਣਾ ਚਾਹੀਦਾ ਤੇ ਕਿਉਂਕਿ ਬਹੁਤ ਜ਼ਿਆਦਾ ਕਮਰਸ਼ਲਾਈਜ਼ ਹੋ ਗਈ ਤੇ ਕੀ ਸਿਚੁਏਸ਼ਨ ਹੈ ਦੀ ਕੀ ਕਹਿੰਦੇ ਨੇ ਪੰਜਾਬ ਦੀ IPL ਦੀ ਸਿਚੁਏਸ਼ਨ ਪੁਆਇੰਟ ਟੇਬਲ ਵਗੈਰਾ ਦੀ
0: ਹਾਂਜੀ IPL ਦੀ ਜੀ ਜਿਹੜੀ ਸਿਚੁਏਸ਼ਨ ਹੈ ਅੱਜ ਪੰਜਾਬ ਫਿਰ ਮੈਚ ਹਾਰ ਗਿਆ ਜੀ ਕਿੱਥੇ 12-7 ਮੈਚਾਂ ਦੇ ਵਿੱਚੋਂ 6 ਜਿੱਤ ਕੇ ਤੇ 1 ਟਾਈ ਕਰਕੇ ਤੇ 13 ਪੁਆਇੰਟਾਂ ਦੇ ਨਾਲ ਸਭ ਤੋਂ ਉੱਪਰ ਲਗਾਤਾਰ ਚੱਲਿਆ ਆ ਰਿਹਾ ਸੀਗਾ ਤੇ ਹੁਣ ਪੰਜਾਬ ਦੀ ਪੋਜੀਸ਼ਨ ਜਿਹੜੀ ਹੈ ਉਹ ਚੌਥੇ ਨੰਬਰ ਤੇ ਰੁਕੇ ਆ ਪਰ 6 ਲਗਾਤਾਰ ਮੈਚ ਹਾਰ ਗਏ ਜੀ ਤੇ ਜਿਹੜਾ ਅੱਜ ਦਾ ਮੈਚ ਵੀ ਸੀਗਾ ਦੇਖ ਤੇ ਨਹੀਂ ਮੈਂ ਪਾਇਆ ਜ਼ਿਆਦਾ ਬਟ ਜਿਹੜਾ ਇਹ ਮੈਚ ਕਹਿੰਦਾ ਇਹ ਵਿਚ ਇਜ਼ ਅਗੇਨ ਕਾਫੀ ਅਲਾਰਮਿੰਗ ਹੈ ਪੰਜਾਬ ਵਾਸਤੇ ਕਿਉਂਕਿ ਇਹਦੇ ਪਿੱਛੇ 4 ਟੀਮਾਂ ਜਿਹੜੀਆਂ ਨੇ ਹੋਰ ਤੁਰੀਆਂ ਫਿਰਦੀਆਂ ਨੇ ਉਹਦੇ ਨਾਲ ਨਾਲ ਤੇ ਕਿਸੇ ਵੀ ਟਾਈਮ ਦੇ ਉੱਤੇ ਇਹਨੂੰ ਠਿੱਬੀ ਮਾਰ ਕੇ ਉੱਪਰ ਜਾ ਸਕਦੀਆਂ ਨੇ ਕਿਉਂਕਿ 6-6 ਮੈਚ ਤੇ ਸਾਰਿਆਂ ਨੇ ਹਾਰੇ ਆ ਬਟ ਪੰਜਾਬ ਜਿਹੜਾ ਹੁਣ 12-13 ਦੇ ਵਿੱਚੋਂ 6 ਹਾਰ ਗਿਆ ਤੇ 6 ਜਿੱਤ ਕੇ ਤੇ ਚੌਥੇ ਨੰਬਰ ਤੇ ਘੁੰਮ ਰਿਹਾ ਜੀ 1 ਟਾਈ ਦੇ ਨਾਲ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੁਇਕਲੀ ਦੱਸਦਾ RCB ਜਿਨ੍ਹਾਂ ਨੇ ਅੱਜ ਪੰਜਾਬ ਨੂੰ ਹਰਾਇਆ 222 ਸਕੋਰ ਮੇਰੇ ਖਿਆਲ ਮਾਰੀ ਉਹਨਾਂ ਨੇ ਤੇ ਪੰਜਾਬ ਜਿਹੜਾ 200 ਪੂਰਾ ਨਹੀਂ ਕਰ ਸਕਿਆ 199 ਦੇ ਉੱਤੇ ਹੀ ਲੁੱਟ ਗਿਆ ਸੀਗਾ ਤੇ ਹਾਲਾਂਕਿ ਵਧੀਆ 200 ਸਕੋਰ ਬਣਾਉਣਾ ਵੀ ਬੜਾ ਮੁਸ਼ਕਲ ਹੁੰਦਾ ਬਟ ਇਹਨਾਂ ਨੇ ਇੱਥੋਂ ਤੱਕ ਪਹੁੰਚੇ ਤੇ ਪਰ ਹੁਣ ਗੱਲ ਪਹੁੰਚਣ ਦੀ ਤਾਂ ਨਹੀਂ ਹੁਣ ਜਿੱਤਣ ਦੀ ਵੀ ਸੀਗੀ ਸੋ ਨਹੀਂ ਜਿੱਤੇ ਤੇ ਇਹਦੇ ਨਾਲ ਕੀ ਹੈ ਵੀ RCB ਜਿਹੜਾ 13 ਮੈਚਾਂ ਦੇ ਵਿੱਚੋਂ ਬੈਂਗਲੋਰ ਦੀ ਜਿਹੜੀ ਟੀਮ ਹੈ ਕੋਹਲੀ ਵਾਲੀ ਜੀ 13 ਮੈਚਾਂ 'ਚ 9 ਜਿੱਤ ਗਏ ਤੇ 4 ਹਾਰ ਕੇ ਇਹ ਪਹਿਲੇ ਨੰਬਰ ਤੇ ਹੈ 18 ਪੁਆਇੰਟਾਂ ਦੇ ਨਾਲ ਹਾਂਜੀ ਬਹੁਤ ਵਧੀਆ ਕੀਤਾ ਹਾਂਜੀ ਕੋਹਲੀ ਲੱਕੀ ਰਿਹਾ ਭੁਵਨੇਸ਼ ਕੁਮਾਰ ਮੁੰਡਾ ਬਹੁਤ ਵਧੀਆ ਬੋਲਿੰਗ ਕਰ ਰਿਹਾ ਹੋਰ ਵੀ ਬੜੇ ਵਧੀਆ ਵਧੀਆ ਪਲੇਅਰ ਇਹਦੇ 'ਚ ਹੈਗੇ ਨੇ ਜਿਹੜੇ ਕਰ ਰਿਹਾ ਤੇ ਟਾਈਟਨ ਗੁਜਰਾਤ ਜਿਹੜਾ ਉਹ 13 ਮੈਚਾਂ 'ਚ 8 ਜਿੱਤ ਕੇ ਤੇ 5 ਹਾਰ ਕੇ ਜਿਹਦਾ ਸ਼ੁਭਮਨ ਗਿੱਲ ਜਿਹੜਾ ਸਾਡਾ ਕੈਪਟਨ ਹੈ ਤੇ ਉਹਦੇ 'ਚ ਵੀ ਕਾਫੀ ਵਧੀਆ ਵਧੀਆ ਪਲੇਅਰ ਖੇਲਦੇ ਆ ਤੇ ਇਹਨਾਂ ਦੇ 16 ਪੁਆਇੰਟਾਂ ਦੇ ਨਾਲ ਦੂਜੇ ਨੰਬਰ ਤੇ ਆ ਤੇ SRH ਜਿਹੜਾ ਹੈਦਰਾਬਾਦ ਦੀ ਟੀਮ ਹੈ ਸਨਰਾਈਜ਼ ਹੈਦਰਾਬਾਦ ਹਾਂਜੀ ਇਹ ਵੀ ਬਹੁਤ ਵਧੀਆ ਖੇਲ ਰਿਹਾ 12 ਮੈਚਾਂ 'ਚ 7 ਜਿੱਤੇ ਆ 5 ਹਾਰੇ ਆ ਤੇ ਇਹ 14 ਪੁਆਇੰਟਾਂ ਦੇ ਨਾਲ ਜਿਹੜਾ ਉਹ ਇਹ ਵਿਨ ਐਂਡ ਲੋਸ ਇਹਨਾਂ ਦੇ ਨਾਲ ਨਾਲ ਹੀ ਚੱਲ ਰਹੇ ਜੀ ਦੋ ਪਿਛਲੇ 4 ਮੈਚਾਂ 'ਚ 1 ਜਿੱਤਿਆ ਜਾਂ 5 'ਚ ਲਾ ਲਓ ਤੁਸੀਂ 2 ਜਿੱਤੇ ਫਿਰ 1 ਹਾਰਿਆ ਫਿਰ ਜਿੱਤੇ ਫਿਰ ਹਾਰੇ ਤੇ ਇਸ

0: ਤਰੀਕੇ ਨਾਲ 14 ਪੁਆਇੰਟਾਂ ਦੇ ਨਾਲ ਇਹ ਚੱਲ ਰਹੇ ਪਰ ਪੰਜਾਬ ਜਿਹੜਾ ਉਹ ਲਗਾਤਾਰ 6 ਜਿਹੜੀਆਂ ਨੇ ਇਹਦੀਆਂ ਲੌਸ ਹੋਈਆਂ 4 ਦੇ ਉੱਤੇ 5 ਜਿਹੜੀਆਂ ਲਗਾਤਾਰ ਹਾਰ ਨਜ਼ਰ ਆ ਰਹੀਆਂ 13 ਮੈਚਾਂ ਦੇ ਵਿੱਚ ਇਹਨਾਂ ਨੇ 8 6 ਜਿੱਤੇ 6 ਹਾਰੇ ਤੇ 1 ਟਾਈ ਕੀਤਾ ਸੋ ਫਾਰ ਜਿਹਦੇ ਕਰਕੇ 13 ਪੁਆਇੰਟਾਂ ਦੇ ਨਾਲ ਇਹ ਵੱਖਰਾ ਹੀ ਉਹਨਾਂ ਦਾ ਸਿਸਟਮ ਬਣ ਗਿਆ ਜੀ 13ਵਾਂ ਜਿਹਨੂੰ ਕਹਿੰਦੇ ਆ ਤੇ ਹਾਂਜੀ ਤੇ RR ਜਿਹਨੂੰ ਆਪਾਂ ਕਹਿੰਦੇ ਰਾਜਸਥਾਨ ਰਾਇਲ ਜਿਹੜੇ ਆ ਜਿਹਦੇ ਚ ਉਹ ਛੋਟੇ ਮੁੰਡੇ ਦੀ ਗੱਲ ਕਰਦੇ ਸੀ ਰਘੁਵੰਸ਼ੀ ਸੂਰਯਵੰਸ਼ੀ ਜਿਹੜਾ ਵੀ ਹੈ ਨਾ ਉਹ
1: ਸੂਰਯਵੰਸ਼ੀ
0: ਤੇ ਉਹ 6-6 ਦੇ ਨਾਲ ਬਰਾਬਰੀ ਤੇ ਨੇ 12 ਦੇ ਵਿੱਚ ਤੇ ਪੁਆਇੰਟ ਉਹਨਾਂ ਕੋਲ 12 ਹੀ ਨੀ ਹਾਲੇ ਹੁਣ 13ਵਾਂ ਮੈਚ ਡਿਸਾਈਡ ਕਰੇ ਅਗਲਾ ਮੈਚ ਇਹਨਾਂ ਦਾ ਤੇ ਇਹ ਪੰਜਾਬ ਨੂੰ ਥੱਲੇ ਵੀ ਛੱਡ ਸਕਦੇ ਨੇ ਜਾਂ ਇਹ ਤੋਂ ਥੱਲੇ ਹੀ ਰਹਿਣਗੇ ਇਸੇ ਤਰੀਕੇ ਨਾਲ ਅਗਲੀ ਜਿਹੜੀ CSK ਦੀ ਟੀਮ ਹੈ ਉਹ ਵੀ 6-6 ਹਾਰੇ 6 ਹਾਰੇ ਤੇ 6 ਜਿੱਤੇ 12 ਪੁਆਇੰਟਾਂ ਦੇ ਨਾਲ ਇੱਥੇ ਟਿਕੇ ਨੇ ਤੋ ਕਿਸੇ ਦਾ ਵੀ
1: ਯਾਦ ਹੋਵੇ
0: ਹਾਂ ਬਿਲਕੁਲ ਪਿੱਛੇ ਸੀਗੇ ਕਾਫੀ ਤੇ ਉੱਤੇ ਆ ਗਏ ਨੇ ਦਿੱਲੀ ਕੈਪੀਟਲ ਜਿਹੜੇ ਨੇ ਜੀ ਇਹ 6 ਜਿੱਤੇ ਤੇ 7 ਹਾਰੇ ਆ ਸੋ ਇਸ ਕਰਕੇ ਵੀ 12 ਪੁਆਇੰਟਾਂ ਦੇ ਨਾਲ ਥੱਲੇ ਹੀ ਨੀ ਹਾਲੇ ਤੇ KKR ਜਿਹੜਾ 12 ਦੇ ਵਿੱਚੋਂ 6-6 ਦੇ ਨਾਲ ਇਹ ਵੀ ਉੱਥੇ ਹੀ ਘੁੰਮਦੇ ਨੇ ਇਹਨਾਂ ਚ ਕੋਈ ਵੀ ਜਿਹੜਾ ਨਹੀਂ ਇਹ 5 ਜਿੱਤੇ ਆ 6 ਹਾਰੇ ਆ ਸੋ ਇਸ ਕਰਕੇ ਇਹ ਤੇ ਉੱਤੇ ਨਹੀਂ ਆ ਸਕਦੇ ਪੰਜਾਬ ਤੋਂ ਸੋ ਮੇਨ ਜਿਹੜਾ RR ਦਾ ਤੇ ਦਿੱਲੀ ਕੈਪੀਟਲ ਜਿਹੜੇ ਨੇ ਇਹ CSK ਜਿਹੜੀਆਂ ਇਹ 2 ਟੀਮਾਂ ਜਿਹੜੀਆਂ ਨੇ ਇਹਨਾਂ ਦੇ ਪੂਰੇ ਚਾਂਸਿਸ ਨੇ ਵੀ ਇਹ ਉੱਪਰ ਜਿਹੜੇ ਨੇ ਆ ਸਕਦੇ ਆ ਤੇ ਹੋ ਸਕਦਾ ਹੋਰ ਵੀ ਕਿਉਂਕਿ 12 ਤੇ ਵੈਸੇ ਦਿੱਲੀ ਕੈਪੀਟਲ ਕੋਲ ਵੀ 12 ਪੁਆਇੰਟ ਨੇ ਤੇ ਇਸੇ ਤਰੀਕੇ ਨਾਲ ਜਿਹੜੀ ਮੁੰਬਈ ਇੰਡੀਅਨ ਹੈ ਜੀ ਇਹ 9ਵੇਂ ਨੰਬਰ ਤੇ ਹੈ ਹਾਰਦਿਕ ਪਾਂਡਿਆ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਬੜਾ ਛਾਇਆ ਪਿਆ ਸੀਗਾ ਪਹਿਲਾਂ ਬਟ ਜਿਸ ਤਰੀਕੇ ਨਾਲ ਉਹਦਾ ਹਸ਼ਰ ਕੀਤਾ ਗਿਆ ਇਸ ਟੂਰਨਾਮੈਂਟ 'ਚ ਪਤਾ ਨਹੀਂ ਕਿਉਂਕਿ ਆਪਣੀ ਗਰਲਫ੍ਰੈਂਡ ਦੇ ਨਾਲ ਉਹ ਖੁੱਲ੍ਹੇ ਆਮ ਮੈਨੂੰ ਲੱਗਦਾ ਵੀ ਉਸ ਚੀਜ਼ ਕਰਕੇ ਵੀ ਜ਼ਿਆਦਾ ਪਾਪੂਲਰ ਹੋ ਰਿਹਾ ਇਨਸਟੈਡ ਆਫ ਗੇਮ ਦੇ ਕਰਕੇ ਤੇ ਹੁਣ ਮੈਨੂੰ ਲੱਗਦਾ ਵੀ ਯਾਦਵ ਨੂੰ ਉਹਨਾਂ ਨੇ ਕੈਪਟਨਸੀ ਦਿੱਤੀ ਹੈ ਜੋ ਮੈਂ ਦੇਖ ਰਿਹਾ ਤੇ ਉਹ ਫਿਰ ਵੀ ਕੋਈ ਗੱਲ ਬਣਦੀ ਨਹੀਂ ਕਿਉਂਕਿ 12 ਚੋਂ 4 ਹੀ ਮੈਚ ਜਿੱਤ ਚੁੱਕੇ ਆ ਤੇ 8 ਹਾਰੇ ਆ ਤੇ ਹਾਂਜੀ ਤੇ ਪਰ ਫਿਰ ਵੀ ਇਹਨਾਂ ਨੇ ਪਿਛਲੇ ਮੈਨੂੰ ਲੱਗਦਾ ਵੀ ਜਦੋਂ ਦਾ ਯਾਦਵ ਖੇਲ ਕੈਪਟਨ ਬਣ ਕੇ ਆਇਆ ਤੇ ਪਿਛਲੇ 3 ਮੈਚਾਂ ਦੇ ਵਿੱਚੋਂ ਉਹ ਜਿੱਤ 1 ਹਾਰ ਤੇ 1 ਜਿੱਤ ਜਿਹੜੀ ਹੈ ਲਾਸਟ ਮੈਚ ਵੀ ਇਹਨਾਂ ਨੇ ਜਿੱਤਿਆ ਸੋ 3 ਦੇ ਵਿੱਚੋਂ 2 ਜਿੱਤ ਗਿਆ ਸੋ ਇਟਸ ਗੁੱਡ ਕਿ ਥੋੜ੍ਹਾ ਜਿਹਾ ਉੱਪਰ ਆ ਰਿਹਾ ਬਟ ਲਖਨਊ ਦੀ ਟੀਮ ਜਿਹੜੀ ਕਹਿੰਦੇ ਨਵੀਂ ਐਂਟਰ ਕੀਤੀ ਸੀ ਉਹਨਾਂ ਨੇ ਵੀ 4 ਜਿੱਤੇ ਆ ਤੇ 8 ਹਾਰੇ ਆ 8 ਪੁਆਇੰਟਾਂ ਦੇ ਨਾਲ ਵੀ 10ਵੇਂ ਨੰਬਰ ਤੇ ਹੀ ਇਸ ਤੋਂ ਥੱਲੇ ਕੋਈ ਨਹੀਂ ਹੈਗਾ ਜੀ ਹੋਰ ਜੀ
1: ਚਲੋ ਇਹ ਤੇ ਪਹਿਲਾਂ ਹੋ ਗਿਆ ਚਲੋ ਅੱਛਾ ਹੋ ਗਿਆ ਅਪਡੇਟ ਲੇਕਿਨ ਇੱਕ ਚੀਜ਼ ਮੈਂ ਰਜੇਸ਼ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਦੇਖੋ ਜਿਹੜੀ ਟੀਮਾਂ ਜ਼ਿਆਦਾ ਲੂਜ਼ ਕਰ ਰਹੀਆਂ ਨੇ ਮੈਚਿਸ ਜਾਂ ਜਿਹੜੀਆਂ ਟੌਪ ਤੇ ਵੀ ਨੇ ਵਟਸਐਪ ਇੱਕ ਓਵਰਆਲ ਇੱਕ ਗੱਲ ਇਹ ਆਬਜ਼ਰਵੇਸ਼ਨ ਵਿੱਚ ਮੇਰੇ ਆਉਂਦੀ ਹੈ ਕਿ ਦੇਖੋ ਬਹੁਤ ਲੰਬਾ ਟੂਰਨਾਮੈਂਟ ਹੈ
0: ਜੀ ਜੀ
1: ਇਹ ਟੂਰਨਾਮੈਂਟ ਲੰਬਾ ਹੋਣ ਦੀ ਵਜ੍ਹਾ ਨਾਲ ਕੀ ਹੁੰਦਾ ਕਿ ਫਟੀਗ ਲੈਵਲ ਜਿਹੜਾ ਵੱਧ ਜਾਂਦਾ ਕਿਸੇ ਵੀ ਪਲੇਅਰ ਦਾ ਠੀਕ ਹੈ ਇਹਦੇ ਚ ਉਹੀ ਕਾਮਯਾਬ ਹੈ ਕਿ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇ ਸਕਦਾ ਵਾਂ ਰੋਹਿਤ ਸ਼ਰਮਾ ਦੀ ਜਾਂ ਵਿਰਾਟ ਕੋਹਲੀ ਦੀ ਕਿ ਉਹ ਤੇ ਲੰਬੇ ਅਰਸੇ ਤੋਂ ਖੇਡਦੇ ਆ ਰਹੇ ਨੇ ਉਹਨਾਂ ਦੀ ਫਿਟਨੈਸ ਲੈਵਲ ਅੱਜ ਨੀ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਜਿਹਦੀ ਵਜ੍ਹਾ ਨਾਲ ਉਹ ਨੈਸ਼ਨਲ ਟੀਮ ਇੰਡੀਆ ਚ ਵੀ ਕਾਫੀ ਅੱਛਾ ਪਰਫਾਰਮੈਂਸ ਕਰ ਗਏ ਨੇ
0: ਹੁਣ ਜ਼ਿਆਦਾ ਫਿਟ ਹੋ ਗਏ ਨੇ ਜੀ ਉਹ ਪਹਿਲੇ ਨਾਲੋਂ
1: ਹਾਂ ਪਹਿਲੇ ਨਾਲੋਂ ਤੇ ਉਹ ਮੈਂ ਉਹੀ ਕਹਿਣ ਲੱਗਾ ਸੀ ਕਿ ਜਿਹੜੀ ਫਿਟਨੈਸ ਲੈਵਲ ਜਿਹੜੇ ਥੱਲੇ ਉਹ ਲੜਕੇ ਨਵੇਂ ਆ ਰਹੇ ਨੇ ਕਿਉਂਕਿ IPL ਚ ਲੱਗਦਾ ਬੜਾ ਜ਼ੋਰ ਜਿਹੜੀ ਕੋਈ ਟੀਮ ਖੇਡੀ ਹੋ ਜਾਏ ਥੱਲੇਵੇਂ ਨੰਬਰ ਤੇ ਜਾਂ ਉਤਲੇ ਨੰਬਰ ਜਾਂ ਮਿਡਲ ਨੰਬਰ ਤੇ ਬਹੁਤ ਜ਼ੋਰ ਲੱਗਦਾ ਹਰ ਮੈਚ ਚ ਤੇ ਉਹ ਪਲੇਅਰ ਜਿਹੜੇ ਨੇ ਹਰ ਇਨਸਾਨ ਦੀ ਬਾਡੀ ਕੋ ਮਸ਼ੀਨ ਤੇ ਹੈਗੇ ਨੀ ਤੇ ਕਿਸੇ ਕਿਸੇ ਪਲੇਅਰ ਦੀ ਬਾਡੀ ਜਿਹੜੀ ਉਹ ਜਲਦੀ ਰੀਹੈਬ ਹੋ ਜਾਂਦੀ ਹੈ ਕਿਸੇ ਪਲੇਅਰ ਦੀ ਨਹੀਂ ਹੁੰਦੀ ਜਾਂ ਵਿਚਕਾਰ ਕੋਈ ਇੰਜਰਡ ਵੀ ਹੋ ਜਾਂਦਾ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀ ਹਾਰ ਹੁੰਦੀ ਨਾ ਉਹ ਤੁਹਾਡੀ ਗੱਲ ਠੀਕ ਹੈ ਪੁਆਇੰਟਸ ਲੈਵਲ ਦੇ ਤੋਂ ਤੇ ਕੋਈ ਹਾਰ ਗਈ ਲੇਕਿਨ ਉਸ ਟੀਮ ਦੀ ਹਾਰ ਦੀ ਵਜੂਹਾਤ ਬਹੁਤ ਸਾਰੀਆਂ ਹੁੰਦੀਆਂ ਨੇ ਉਹ ਫਿਟਨੈਸ ਲੈਵਲ ਵੀ ਹੋ ਸਕਦੀ ਹੈ ਉਹ ਟਾਇਰਡਨੈਸ ਵੀ ਹੋ ਸਕਦੀ ਹੈ ਉਹ ਕੋਈ ਮਿਸ ਮੈਨੇਜਮੈਂਟ ਪਲਾਨ ਵੀ ਹੋ ਸਕਦਾ ਹੈ ਪਲੇਅਰਸ ਦਾ ਵੀ ਪਰਫਾਰਮ ਨਾ ਕਰਨਾ ਉਹ ਵੀ ਹੋ ਸਕਦਾ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਆਲਮੋਸਟ ਮੈਂ ਇਹੀ ਆਬਜ਼ਰਵੇਸ਼ਨ ਦੇਣਾ ਚਾਹ ਰਿਹਾ ਸੀ
0: ਬਿਲਕੁਲ ਜੀ ਬੜਾ ਬੜੀਆਂ ਚੀਜ਼ਾਂ ਚ ਕਾਊਂਟ ਕਰਦੀਆਂ ਬਟ ਅਗੇਨ ਕਿਉਂਕਿ ਪੰਜਾਬ ਦੀ ਟੀਮ ਜਿਹੜੀ ਹੈ ਉਹ 23 ਰਨਾਂ ਤੋਂ ਹਾਰ ਗਈ ਜੀ 222 ਸਕੋਰ ਇਹਨਾਂ ਨੇ ਬਣਾਈ ਸੀਗੀ ਬੈਂਗਲੋਰ ਨੇ ਤੇ 4 ਵਿਕਟਾਂ ਦੇ ਉੱਤੇ ਜਦਕਿ ਪੰਜਾਬ ਜਿਹੜਾ ਉਹਨੂੰ ਉਹ ਨਹੀਂ ਮੈਚ ਕਰਾ ਪਾਇਆ 199 ਸਕੋਰ ਦੇ ਉੱਤੇ ਹੀ ਲੁੱਟ ਗਏ ਜਿੱਦਾਂ ਤੁਸੀਂ ਕਿਹਾ ਵੀ ਬੋਰੀਆ ਵਿਸਤਾ ਅਗਲਿਆਂ ਨੇ ਗੋਲ ਕਰਾ ਤਾ ਅੱਗੇ ਨਹੀਂ ਜਾਣ ਦਿੱਤਾ ਪੂਰੇ ਤਰੀਕੇ ਨਾਲ ਤੇ ਵਧੀਆ ਖੇਲ ਰਿਹਾ ਹਾਲਾਂਕਿ ਪੰਜਾਬ ਦੀ ਟੀਮ ਬਹੁਤ ਵਧੀਆ ਖੇਲਦੀ ਸੀਗੀ ਪਿੱਛੇ ਜਿਹਨਾਂ ਨੇ ਮੈਚਿਸ ਵੀ ਕਾਫੀ ਖਰਾਬ ਕੈਚਿਸ ਵੀ ਕਾਫੀ ਛੱਡੇ ਤੇ ਹਨਾ ਕਈ ਕੁਛ ਜਿਹੜਾ ਇਹਦੇ ਚ ਸਟਰਗਲ ਜਿਹੜਾ ਦੇਖਣ ਨੂੰ ਮਿਲ ਰਿਹਾ ਬਟ ਇਹ ਹੈ ਵੀ ਜੋ ਪਹਿਲਾਂ ਕਰ ਗਏ ਸੀਗੇ ਉਹਦੇ ਚੱਕਰਾਂ ਚ ਹੀ ਇੱਦਾਂ ਲੱਗ ਰਿਹਾ ਵੀ ਹਾਲੇ ਤੱਕ ਉਹਨਾਂ ਨੂੰ ਉਹੀ ਬਚਾਈ ਜਾ ਰਿਹਾ ਹੁਣ ਦੇਖੋ ਵੀ ਆਉਣ ਵਾਲੇ ਟਾਈਮ ਚ ਕਦੋਂ ਥੱਲੇ ਨੂੰ ਲੁਟਕਦੇ ਆ ਜਾਂ ਇੱਕ ਸਟੈਪ ਉੱਪਰ ਜਾਣਗੇ ਤੇ ਇਹ ਬੈਟਰ ਹੋ ਸਕਦਾ ਨਹੀਂ ਜੇ ਥੱਲੇ ਜਾਣ ਨੂੰ ਚਾਂਸਿਸ ਇਹਨਾਂ ਦੇ ਬਹੁਤ ਨੇ ਕਿਉਂਕਿ ਦੂਜੇ ਪਾਸੇ ਰਾਜਸਥਾਨ ਰਾਇਲ ਜਿਹਦੀ ਮੈਂ ਗੱਲ ਕਰ ਰਿਹਾ ਸੀ ਉਹਦੇ ਚਾਂਸਿਸ ਨੇ ਉੱਪਰ ਜਾਣ ਦੇ ਤੇ ਉਹਨਾਂ ਨੂੰ ਦਿੱਲੀ ਕੈਪੀਟਲ ਨੇ

0: ਵਾਰੀ ਫਿਰ ਝਟਕਾ ਲਾ ਕੇ ਥੱਲੇ ਸੁੱਟਤਾ ਕਹਿਣ ਦਾ ਮਤਲਬ ਵੀ ਉੱਥੇ ਹੀ ਹਰਾਕਤਾ ਅੱਜ ਦੇ ਮੈਚ ਦੇ ਵਿੱਚ ਸੋ ਵਿਚ ਇਜ਼ ਪੰਜਾਬ ਵਾਸਤੇ ਵਧੀਆ ਚੀਜ਼ ਹੋ ਗਈ ਹੈ ਜੇ ਪੰਜਾਬ ਖੁਦ ਹਾਰਿਆ ਤੇ ਦਿੱਲੀ ਦੇ ਜਿੱਤਣ ਦੇ ਨਾਲ ਰਾਜਸਥਾਨ ਰਾਇਲ ਜਿਹੜਾ ਉਹ ਫਿਰ ਪਿੱਛੇ ਦਾ ਪਿੱਛੇ ਚਲਾ ਗਿਆ ਜੀ
1: ਲੜਕੇ ਨੂੰ ਠੀਕ ਹੈ ਇਹਨੇ 103 ਰਨਸ ਕੀਤੇ ਨੇ ਸੈਂਚਰੀ ਸਕੋਰ ਕੀਤੀ ਹੈ ਠੀਕ ਹੈ ਔਰ ਮਾਮੂਲ ਹੱਕ ਨੂੰ ਸਭ ਜਾਣਦੇ ਨੇ ਮਾਮੂਲ ਹੱਕ ਉਹਨੇ 45 ਰਨਸ ਬਣਾਏ ਸਨ ਅਬਦੁੱਲਾ ਫਜ਼ਲ ਇੱਕ ਹੋਰ ਇਹ ਵੀ ਲੈਫਟ ਹੈਂਡਡ ਹੈ ਤੇ ਅਜ਼ਾਨ ਅਵੈਸ ਵੀ ਲੈਫਟ ਹੈਂਡ ਬੈਟਸਮੈਨ ਹੈ ਠੀਕ ਹੈ ਇਹਨੇ ਅਬਦੁੱਲਾ ਫਜ਼ਲ ਨੇ ਵੀ 60 ਰਨ ਕੀਤੇ ਨੇ ਇਹਦਾ ਵੀ ਡੈਬਿਊ ਹੋਇਆ ਸੀ ਸ਼ਾਨ ਮਸੂਦ ਜਿਹੜੇ ਨੇ ਕੈਪਟਨ ਪਾਕਿਸਤਾਨ ਟੀਮ ਦੇ ਉਹਨੇ 9 ਰਨ ਬਣਾਏ ਸੀ ਸਾਊਦ ਸ਼ਕੀਲ 0 ਤੇ ਸਲਮਾਨ ਅਲੀ ਆਇਆ ਸੀ 58 ਰਨਸ ਤੇ ਔਰ ਮੁਹੰਮਦ ਰਿਜ਼ਵਾਨ 59 ਤੇ ਔਰ ਉਸ ਤੋਂ ਬਾਅਦ ਥੱਲੇ ਟੇਲ ਐਂਡ ਰਸ਼ਮ ਤੋਂ 386 ਪਾਕਿਸਤਾਨ ਨੇ ਪਹਿਲੀ ਇਨਿੰਗਸ ਕੀਤਾ ਸੀ ਜਦੋਂ ਪਹਿਲੀ ਇਨਿੰਗ ਚ ਉਹਨਾਂ ਨੇ 413 ਕੀਤਾ ਸੀ
0: ਜੀ
1: ਤੇ ਬੰਗਲਾਦੇਸ਼ ਨੇ ਫਿਰ ਸੈਕਿੰਡ ਇਨਿੰਗ ਚ ਵੀ ਅੱਛੇ ਰਨ ਮੁਮਲਾ ਜਿਹੜਾ 56 ਕਰ ਗਿਆ 87 ਫਿਰ ਸ਼ਾਂਤੂ ਜਿਹੜੇ ਕਪਤਾਨ ਇੱਥੇ ਇੰਪੋਰਟੈਂਟ ਹੈ ਕਿ ਐਜ਼ ਏ ਕਪਤਾਨ ਜਿੰਨੇ ਤੁਸੀਂ ਅੱਛੇ ਪਰਫਾਰਮੈਂਸ ਕਰੋਗੇ ਤੁਹਾਡੀ ਟੀਮ ਤੇ ਵੀ ਅਸਰ ਪਏਗਾ ਤੁਹਾਡੀ ਟੀਮ ਇੰਪ੍ਰੈਸ ਹੋਏਗੀ ਔਰ ਪੂਰਾ ਨੈਸ਼ਨਲ ਜਿਹੜਾ ਨੇਸ਼ਨ ਹੈ ਉਹ ਵੀ ਇੰਪ੍ਰੈਸ ਹੋਏਗੀ ਕਿ 87 ਰਨ ਦੀ ਇਨਿੰਗ ਖੇਡੀ ਉਹਨੇ ਫਿਰ ਦੂਸਰੀ ਇਨਿੰਗ ਚ ਪਹਿਲੀ ਇਨਿੰਗ ਤੁਹਾਨੂੰ ਦੱਸਿਆ 103 ਕੀਤਾ ਸੀ ਉਹਨੇ ਤੇ ਮੁਸ਼ਫਿਕ ਉਹਨਾਂ ਨੇ 22 ਰਨ ਕੀਤੇ 24 ਰਨ ਫਿਰ ਮਹਿਦੀ ਹਸਨ ਨੇ ਥੱਲੇ ਆ ਕੇ ਕੀਤੇ ਔਰ ਫਿਰ ਟੇਲਰ ਨੇ ਕੁਛ ਨੀ ਕੀਤਾ ਫਿਰ 240 ਰਨ ਕਰਕੇ 9 ਆਊਟ ਡਿਕਲੇਅਰ ਕੀਤਾ ਸੀ ਔਰ ਪਾਕਿਸਤਾਨ ਨੂੰ ਤਕਰੀਬਨ ਉਹਨਾਂ ਨੇ 268 ਰਨ ਦਾ ਟਾਰਗੇਟ ਸੀ ਜਿਹੜਾ ਕਿ ਪਾਕਿਸਤਾਨ ਪੂਰਾ ਨਹੀਂ ਕਰ ਸਕਿਆ ਔਰ ਸੈਕਿੰਡ ਇਨਿੰਗ ਪਾਕਿਸਤਾਨ ਟੀਮ ਜਿਹੜੀ ਹੈ ਅਜ਼ਾਨ ਅਵੈਸ ਜਿਹੜੇ ਨਵੇਂ ਆਏ ਸਨ 15 ਰਨ ਬਣਾਏ ਮਾਮੂਲ ਹੱਕ ਨੇ 2 ਰਨ ਬਣਾਏ ਔਰ ਅਬਦੁੱਲਾ ਫਜ਼ਲ ਜਿਹੜੇ ਨੇ ਉਹ ਇਕੱਲੇ ਨੇ 66 ਰਨ ਬਣਾਏ ਉਹਨੇ ਕਾਫੀ ਹੱਦ ਤੱਕ ਇਨਿੰਗ ਨੂੰ ਸਪੋਰਟ ਕੀਤਾ ਫਿਰ ਸਲਮਾਨ ਯਾਰ ਨੇ ਸਿਰਫ 26 ਰਨ ਬਣਾਏ ਸਾਊਦ ਸ਼ਕੀਲ 15 ਮੁਹੰਮਦ ਰਿਜ਼ਵਾਨ ਜਿਹੜੇ ਨੇ 15 ਰਨ ਬਣਾਏ ਨੇ ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਤੁਸੀਂ ਅਗਰ ਰਜੇ ਜੀ ਤੁਹਾਨੂੰ ਅਗਰ ਟਾਈਮ ਮਿਲੇ ਤੁਸੀਂ ਇਹਦਾ ਆਊਟ ਦੇਖਣਾ ਇਹਦਾ
0: ਜੀ ਜੀ
2: The time is 4 p.m. You are listening to Fairchild Radio CHKF FM 94.7, a multicultural radio station in Calgary.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸੱਤ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਭ ਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਜਿਹੜੀ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਥੋੜ੍ਹੀ ਦੇਰ ਹੋਰ ਅਤੇ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮੇਰੇ ਨਾਲ ਸ਼ਾਮਲ ਨੇ ਸੁਹੇਲ ਕਪਤਾਨ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਵੀ ਸਾਡੇ ਕ੍ਰਿਕਟ ਦੇ ਕੋਚ ਨੇ ਲੋਕਲ ਬੜੇ ਵਧੀਆ ਬੱਚਿਆਂ ਨੂੰ ਕ੍ਰਿਕਟ ਕਰਾ ਰਹੇ ਆ ਅਤੇ ਹੋਰ ਬੜੀਆਂ ਐਕਟੀਵਿਟੀ ਜਿਹੜੀਆਂ ਕਰਦੇ ਆ ਸੋ ਅੱਜ ਦੇ ਸਿਲਸਿਲੇ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਆਪਾਂ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਹੈ ਅਤੇ ਕੁਇਕਲੀ ਮੈਨੂੰ ਲੱਗਦਾ ਵੀ ਮੈਂ ਰਿਕਾਰਡਿੰਗ ਜਿਹੜੀ ਹੈ ਛੋਟਾ ਦੁਬਾਰਾ ਤੋਂ ਕਰਦੀ ਥੋੜ੍ਹੀ ਜਿਹੀ ਤਾਂ ਕਿ ਜਿਹੜੀ ਜਿਹੜੀ ਗੱਲਬਾਤ ਸਾਡੀ ਰਹਿ ਗਈ ਹੈ ਉਹ ਫਿਰ ਤੋਂ ਕਰਨੀ ਸ਼ੁਰੂ ਕਰਦੀ ਹੈ ਸੁਹੇਲ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
4: ਨਾਹਿਦ ਰਾਣਾ ਜਿਹੜਾ ਉਹ ਫਾਸਟ ਬੋਲਰ ਹੈ ਇਹਨਾਂ ਦਾ ਬੰਗਲਾਦੇਸ਼ ਦਾ ਐਂਡ ਹੀ ਇਜ਼ ਐਬਸੋਲੂਟਲੀ ਮਤਲਬ ਬਹੁਤ ਹੀ ਅੱਛੀ ਬੋਲਿੰਗ

0: ਕਰ ਰਿਹਾ, ਬਹੁਤ ਹੀ ਕਲਾਸ ਬੋਲਿੰਗ ਕਰ ਰਿਹਾ। ਉਹਨਾਂ ਦੀ ਪੇਸ ਵੀ ਜਿਹੜੀ ਹੈ ਉਹ 140 ਪਲੱਸ ਤੇ ਗੇਂਦ ਕਰਦੇ ਨੇ, ਤੇ ਉਹ ਮੁਹੰਮਦ ਰਿਜ਼ਵਾਨ ਕੋਲ ਸਵਾਲ ਸਿਰਫ ਇਹੀ ਕਿ ਤੁਸੀਂ ਇੰਨੀ ਟੈਸਟ ਕ੍ਰਿਕਟ ਖੇਡ ਲਿੱਤੀ ਹੈ, ਓਡੀਆਈ ਕ੍ਰਿਕਟ ਤੁਸੀਂ ਖੇਡੀ, ਟੀ ਟਵੈਂਟੀ ਨੂੰ ਚਲੋ ਸਾਈਡ ਤੇ ਰੱਖੋ, ਤੇ ਉਹਦੇ ਬਾਵਜੂਦ ਤੁਹਾਨੂੰ ਅੰਦਾਜ਼ਾ ਨੀ ਹੋ ਰਿਹਾ ਤੁਸੀਂ ਬਾਲ ਨੂੰ ਲੈਫਟ ਕਰ ਰਹੇ ਹੋ। ਰਜੇਸ਼ ਜੀ ਤੁਸੀਂ ਵੀ ਕ੍ਰਿਕਟ ਖੇਡਦੇ ਹੋ,
1: ਜੀ ਜੀ ਬਿਲਕੁਲ,
0: ਬਾਲ ਨੂੰ ਲੈਫਟ ਕਰ ਰਹੇ ਤੇ ਯਾਰ ਤੁਹਾਨੂੰ ਇਹਨਾਂ ਤੇ ਪਤਾ ਹੋਣਾ ਸੀ ਕਿ ਬਾਲ ਅੰਦਰ ਆ ਰਿਹਾ ਬਾਹਰ ਜਾ ਰਿਹਾ।
1: ਅੱਛਾ,
0: ਯਕੀਨ ਕਰੋ ਉਹਨੇ ਬੱਲਾ ਚੁੱਕ ਦਿੱਤਾ ਤੇ ਬਾਲ ਉਧਰੋਂ ਆਫ ਸਟੰਪ ਤੋਂ ਹੁੰਦਾ ਜ਼ੂਮ ਕਰਦਾ ਮਿਡਲ ਸਟੰਪ ਤੇ ਆ ਗਿਆ, ਇੰਗ ਸਵਿੰਗ ਹੋ ਗਿਆ ਬੱਚਾ। ਯਾਰ ਮਤਲਬ ਥੋੜਾ ਜਿਹਾ ਬੰਦੇ ਨੂੰ ਮਤਲਬ ਇੰਨੀ ਤੁਸੀਂ ਟੈਸਟ ਕ੍ਰਿਕਟ ਖੇਡੀ ਤੁਹਾਨੂੰ ਪਤਾ ਹੋਣਾ ਚਾਹੀਦਾ ਬਾਲ ਬਾਹਰ ਆਣਾ ਅੰਦਰ ਆਣਾ, ਅਗਰ ਅੰਦਰ ਵੀ ਆਣਾ ਤੁਸੀਂ ਬੱਲਾ ਤੇ ਲਿਆਣਾ ਨਾ ਸਾਹਮਣੇ, ਤੁਸੀਂ ਬੱਲੇ ਨੂੰ ਸੁੱਕੇ ਚੋਂ ਉੱਧਰ ਗਿਆ ਐਡਾ ਹੀ ਆਫ ਸਟੰਪ ਤੋਂ ਬਾਹਰ ਜਾ ਰਿਹਾ, ਮਤਲਬ ਕਿ ਮੇਰੀ ਸਮਝ ਤੋਂ ਬਾਹਰ ਹੈ। ਤੀਸਰੀ ਵਾਰੀ ਕਮ ਅਜ਼ ਕਮ ਇਸ ਤਰ੍ਹਾਂ ਆਊਟ ਹੋ ਜਾਏ, ਤੀਸਰੀ ਵਾਰੀ ਕਮ ਅਜ਼ ਕਮ ਸੇਮ ਸਟਾਈਲ ਚ, ਇਹ ਮੈਂ ਕਹਿ ਰਿਹਾ। ਸੋ ਇੱਥੋਂ ਹੁਣ ਕਿ ਇਨਸਾਨ ਨੂੰ ਬਹੁਤ ਅਫਸੋਸ ਹੁੰਦਾ, ਸਾਰੇ ਕ੍ਰਿਕਟਰਸ ਨੂੰ ਖਾਸ ਤੌਰ ਤੇ ਅਫਸੋਸ ਹੁੰਦਾ ਕਿ ਯਾਰ ਮਤਲਬ ਯੂ ਹੈਵ ਟੂ ਬੀ, ਤੁਸੀਂ ਇੰਨੀਆਂ ਗੱਲਾਂ ਕਰਦੇ ਹੋ, ਇੰਨਾ ਕੁਛ ਕਰਦੇ ਹੋ, ਫਲਾਣਾ ਇਹ ਹੋ, ਲੇਕਿਨ ਤੁਸੀਂ ਆਪਣੀ ਜਿਹੜੀ ਵੀਕਨੈਸ ਉਹਨੂੰ ਦੂਰ ਕਰੋ ਨਾ। ਬੰਗਲਾਦੇਸ਼ ਤੇ ਉਹਦੇ ਚ ਵੀ ਪਾਕਿਸਤਾਨ ਦੀ ਹਾਲਤ ਜਿਹੜੀ, ਉਹਨਾਂ ਨੇ ਚੌਥੇ ਨੀ ਖੇਡਣੀ, ਉਹਦੇ ਵੀ ਖਰਾਬ ਹੀ ਹੋਣੀ ਹੈ। ਬਟ ਐਨੀ ਉਹ ਮੈਂ ਐਪਰੀਸ਼ੀਏਟ ਕਰਨਾ ਚਾਹਾਂਗਾ ਇੱਥੇ ਬੰਗਲਾਦੇਸ਼ ਟੀਮ ਨੂੰ, ਉਹਨਾਂ ਨੇ ਪਾਕਿਸਤਾਨ ਨੂੰ ਅਗਰ ਦੇਖਿਆ ਜਾਏ ਤੇ 3 ਟੈਸਟ ਮੈਚ ਕੰਟੀਨਿਊਸ ਹਰਾ ਦਿੱਤੇ ਨੇ, 2 ਟੈਸਟ ਮੈਚ ਉਹਨਾਂ ਨੇ ਪਹਿਲੇ ਪਾਕਿਸਤਾਨ ਦੇ ਵਿੱਚ ਹਰਾਇਆ ਸੀ, ਉਹਨਾਂ ਨੂੰ ਪਾਕਿਸਤਾਨ ਨੂੰ ਪਾਕਿਸਤਾਨ ਟੀਮ ਨੂੰ ਪਾਕਿਸਤਾਨ ਹਰਾਇਆ ਸਨ 2, ਤੀਸਰਾ ਹਰਾ ਕੇ ਉਹਨਾਂ ਨੇ ਕੰਜ਼ੈਕਟਿਵ ਜਿਹੜੇ ਹੈਟ੍ਰਿਕ ਕਰ ਦਿੱਤੀ, ਔਰ ਬੰਗਲਾਦੇਸ਼ ਦੀ ਸਰਜ਼ਮੀਨ ਦੇ ਉੱਤੇ ਪਹਿਲੀ ਵਾਰੀ ਉਹਨਾਂ ਨੇ ਪਾਕਿਸਤਾਨ ਨੂੰ ਆਪਣੀ ਸਰਜ਼ਮੀਨ ਤੇ ਟੈਸਟ ਮੈਚ ਹਰਾਇਆ, ਇਹ ਵੀ ਇੱਕ ਰਿਕਾਰਡ ਬਣ ਗਿਆ, ਠੀਕ ਹੈ। ਔਰ ਨਵੀਂ ਤਰ੍ਹਾਂ ਨਾਲ ਜਿਹੜਾ ਮੈਂ ਰੀਅਲੀ ਐਪਰੀਸ਼ੀਏਟ ਕਰਾਂਗਾ, ਹੀ ਇਜ਼ ਅ ਟੂ ਕ੍ਰਿਕਟਰ, ਮੈਨੇ ਬਹੁਤ ਅਰਸੇ ਬਾਅਦ ਮੈਂ ਕੋਈ ਬਹੁਤ ਕਲਾਸੀ ਫਾਸਟ ਬੋਲਰ ਦੇਖਿਆ ਬੰਗਲਾਦੇਸ਼ ਟੀਮ ਵੱਲੋਂ, ਦੂਸਰੇ ਬੜੇ ਅੱਛੇ ਨੇ, ਤਸਕੀਨ ਅਹਿਮਦ ਵੀ ਅੱਛਾ, ਦੂਸਰੇ ਵੀ ਅੱਛੇ ਨੇ, ਲੇਕਿਨ ਇਹਨੂੰ ਮੈਂ ਜੱਜ ਕੀਤਾ ਕਿ ਇਜ਼ ਕੁਆਇਟ ਯੰਗ, 145, 147, 140 ਪਲੱਸ ਉਹਦੀ ਐਵਰੇਜ ਸਪੀਡ ਹੈ ਬਾਲ ਕਰਨ ਦੀ। ਔਰ ਫਿਰ ਦੇਖੋ ਸਪੀਡ ਵੀ ਨਹੀਂ, ਮਤਲਬ ਕਿ ਉਹਦੇ ਨਾਲ ਦਿਮਾਗ ਨਾਲ ਬੋਲਿੰਗ ਕਰਦੇ ਨੇ, ਠੀਕ ਹੈ, ਅੱਛੀ ਬੋਲਿੰਗ ਕਰਦੇ ਨੇ, ਆਪਣੀ ਫਿਟਨੈਸ ਦਾ ਖਿਆਲ ਰੱਖਿਆ ਉਹ ਕੀਤਾ। ਔਨ ਦਾ ਅਦਰ ਹੈਂਡ ਅਗਰ ਤੁਸੀਂ ਪਾਕਿਸਤਾਨੀ ਫਾਸਟ ਬੋਲਿੰਗ ਦੀ ਗੱਲ ਕਰੋ ਤਾਂ ਸ਼ਹਿਨਸ਼ਾਹ ਅਫਰੀਦੀ ਜਿਹੜੇ ਨੇ 133, 132, 135 ਦੇ ਰੇਂਜ ਦੀ ਬਾਲ ਕਰਦੇ ਨੇ, ਜਿਹੜਾ ਦੈਟ ਇਜ਼ ਨਥਿੰਗ ਅੱਜ ਕੱਲ੍ਹ ਦੀ ਟੈਸਟ ਕ੍ਰਿਕਟ, ਖਾਸ ਤੌਰ ਤੇ ਈਵਨ T20 ਚ ਮਾਰ ਪੈਂਦੀ ਟੈਸਟ ਕ੍ਰਿਕਟ ਤਹਿਤ ਬਹੁਤ ਮਤਲਬ ਇੱਕ ਉੱਚੀ ਲੈਵਲ ਦੀ ਗੇਮ ਆ ਗਈ। ਹੋਈ ਹਸਨ ਅਲੀ ਹੈਗੇ ਨੇ, ਉਹ ਵੀ 130, 134, 130, 130, 134, 132 ਜਿਹੜੀ ਨਾ ਹੁਣ ਬੈਟਸਮੈਨਾਂ ਵਾਸਤੇ ਜਿਹੜੀ ਨਾ ਕੋਈ ਐਡੀ ਵੱਡੀ ਪੇਸ ਰਹੀ ਨਹੀਂ, ਹੁਣ ਜ਼ਮਾਨਾ ਚੇਂਜ ਹੋ ਗਿਆ, ਕ੍ਰਿਕਟ ਫਾਸਟ ਹੋ ਗਈ, ਇੱਕ ਟੈਕਨੋਲੋਜੀ ਬਣ ਗਈ, ਕ੍ਰਿਕਟ ਪੂਰੀ ਇੱਕ ਵਾਈਡ ਸਪਰੈਡ ਖੁੱਲ ਗਿਆ, ਬੈਟਸਮੈਨ ਜਿਹੜੇ ਨੇ 140, 150, 50, 50, 160 ਦੇ ਉੱਤੇ ਮਸ਼ੀਨ ਤੇ ਪ੍ਰੈਕਟਿਸ ਕਰਦੇ ਨੇ, ਗੋਲੀ ਅਗਰ ਬਾਲ ਆਉਂਦਾ ਤੇ ਜਿਹੜਾ 145, 155 ਤੇ ਬਾਲ ਨੂੰ ਮਸ਼ੀਨ ਤੇ ਖੇਡੇਗਾ ਜਿਹੜਾ ਬੈਟਸਮੈਨ, ਠੀਕ ਹੈ, ਦਿਨ ਚ ਭਾਵੇਂ 3 ਘੰਟੇ ਖੇਡੇ, 1 ਘੰਟਾ ਖੇਡੇ, 4 ਘੰਟੇ ਖੇਡੇ, ਤੇ ਉਹ 130, 135, 132 ਉਹਦੇ ਕਿਸਮ ਦੇ ਕੀ ਸਪੀਡ ਹੈ ਰਜੇਸ਼ ਭਾਈ?
1: ਬਿਲਕੁਲ ਜੀ ਬਿਲਕੁਲ, ਹੁਣ ਤੇ ਉਹ ਗੱਲਾਂ ਪਤਾ ਰਹਿ ਨਹੀਂ ਗਈਆਂ, ਕਿਉਂਕਿ ਬੈਟਸਮੈਨ ਜਦੋਂ ਇੰਨੀ ਪ੍ਰੈਕਟਿਸ ਕਰਦੇ ਨੇ ਤੇ ਉਹਨਾਂ ਨੇ ਤੇ ਡੈਫੀਨੇਟਲੀ ਬੋਲਰ ਨੂੰ ਕੁਝ ਸਮਝਦੇ ਨਹੀਂ, ਕਿਉਂਕਿ ਆਈ ਪੀ ਐਲ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਉਹ ਬੋਲਰ ਵਿਚਾਰੇ ਏਦਾਂ ਲੱਗਦੇ ਆ ਵੀ ਜਿੱਦਾਂ ਹੁਣ, ਕਿਉਂਕਿ ਹੁਣ ਹਿਊਮਨ ਮਸ਼ੀਨਾਂ ਹੀ ਹੈ ਨਾ ਜੇ ਆਪਾਂ ਦੇਖੀਏ ਤੇ ਜਿੰਨੀ ਜਿਹੜੇ ਫਾਸਟ ਵੀ ਕਰ ਲੈਂਦੇ ਨੇ ਜਿਹੜਾ ਕੋਈ ਬੋਲਰ ਤੇ ਉਹ ਬੈਟਸਮੈਨ ਉਹਨਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਖੇਲਦੇ ਆ, ਏਦਾਂ ਲੱਗਦਾ ਵੀ ਉਹ ਡਰੇ, ਹਰ ਬੋਲਰ ਜਿਹੜਾ ਡਰਿਆ ਹੁੰਦਾ, ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਇਹਨਾਂ ਨੇ ਬੈਟਸਮੈਨ ਨੂੰ ਜੱਜ ਹੀ ਨਹੀਂ ਕਰ ਪਾ ਰਹੇ ਤੇ ਇਟ ਮੀਨਸ ਵੀ ਉਹਨਾਂ ਦਾ ਟਾਈਮ ਟੂ ਗੋ ਹੋ ਚੁੱਕਿਆ ਤੇ ਜਿਹੜਾ ਮੈਨੂੰ ਲੱਗਦਾ ਡਿਲੇ ਕਰਦੇ ਜਾ ਰਹੇ ਆ।
0: ਨਹੀਂ ਉਹ ਤੁਸੀਂ ਦੇਖੋਗੇ ਐਜ ਇੱਕ, ਦੇਖੋ ਇੱਕ ਇੱਕ ਕ੍ਰਿਕਟ ਦੇਖਣਾ ਆਮ ਪਬਲਿਕ ਕ੍ਰਿਕਟ ਦੇਖਦੀ ਉਹ ਆਪਣੇ ਹਿਸਾਬ ਨਾਲ ਦੇਖਦੀ, ਲੇਕਿਨ ਜੋ ਕ੍ਰਿਕਟ ਨੂੰ ਖੇਡ ਰਹੇ ਹੁੰਦੇ ਨੇ ਜਿਹੜਾ ਤੁਸੀਂ ਖੇਡਿਆ ਜਾਂ ਤੁਸੀਂ ਅੱਛੇ ਤਰੀਕੇ ਦੇ ਖੇਡਿਆ, ਅੱਛੇ ਲੈਵਲ ਤੇ ਖੇਡਿਆ, ਤੇ ਉਹ ਤੁਸੀਂ ਉਸ ਚੀਜ਼ ਦਾ ਤੁਹਾਨੂੰ ਬਹੁਤ ਜ਼ਿਆਦਾ ਅਫਸੋਸ ਹੁੰਦਾ ਕਿ ਯਾਰ ਇਟ ਸ਼ੁੱਡ ਨੋਟ ਬੀ ਲਾਈਕ ਦਿਸ,
1: ਯੂ ਨੋ, ਖੇਲੋ ਤੇ ਖੇਲੋ, ਜੇ ਨਹੀਂ ਖੇਲਣਾ ਚਾਹੁੰਦੇ ਤੇ ਘਰ ਨੂੰ ਜਾਓ, ਜਿਹਨੂੰ ਕਹਿੰਦੇ ਆ ਵੀ ਮਜ਼ਾ ਕਰੋ,
0: ਤੁਕ ਬੰਦਾ ਤੁਸੀਂ ਤੀਸਰੀ ਵਾਰੀ ਇਸ ਤਰ੍ਹਾਂ ਟੈਸਟ ਮੈਚ ਚ ਆਊਟ ਹੋ ਰਹੇ ਹੋ, ਪਹਿਲੇ ਤੁਸੀਂ ਇਸ ਤਰ੍ਹਾਂ ਹੀ ਆਊਟ ਹੋਏ, ਤੁਸੀਂ ਮੈਨੂੰ ਯਾਦ ਨਹੀਂ ਆ ਰਿਹਾ ਪਰ 2 ਵਾਰ ਪਹਿਲੇ ਵੀ ਆਊਟ ਹੋਏ ਐਸੇ ਤਾਂ ਸੇਮ ਸਟਾਈਲ ਨਾਲ, ਜਿਹੜਾ ਕਿ ਬਹੁਤ ਦੁੱਖ ਵਾਲੀ ਗੱਲ ਹੈ। ਔਰ ਕੋਚਿਸ ਨੂੰ ਵੀ ਉਹਨਾਂ ਨੂੰ ਉਹਦੇ ਨਾਲ ਕੰਮ ਕਰਨਾ ਚਾਹੀਦਾ ਅਗਰ ਉਹਨਾਂ ਨੇ ਅੱਗੇ ਕ੍ਰਿਕਟ ਖੇਡਣੀ ਹੈ ਜਾਂ ਜੋ ਵੀ ਕਰਨਾ। ਬਟ ਆਈ ਥਿੰਕ ਪਾਕਿਸਤਾਨੀ ਫੈਨਸ ਜਿਹੜੇ ਨੇ ਓਵਰਆਲ ਜਿਹੜਾ ਨਾ ਟੈਸਟ ਮੈਚ ਪਰਫਾਰਮੈਂਸ ਤੁਹਾਨੂੰ ਪਾਕਿਸਤਾਨ ਟੀਮ ਦੀ, ਚਾਹੇ T20 ਲੈ ਲਓ, ODI ਲੈ ਲਓ ਜਾਂ ਟੈਸਟ ਕ੍ਰਿਕਟ ਲੈ ਲਓ, ਸਾਰੇ ਫੈਨ ਜਿਹੜੇ ਨੇ ਉਹ ਡਿਸਅਪੁਆਇੰਟਮੈਂਟ ਨੇ ਔਰ ਉਹ ਬਹੁਤ ਜ਼ਿਆਦਾ ਦੁਖੀ ਨੇ।
1: ਬਿਲਕੁਲ ਜੀ, ਨਹੀਂ ਬਹੁਤ ਬਹੁਤ ਜਿਹਨੂੰ ਕਹਿੰਦੇ ਵੀ ਤੁਸੀਂ ਵਧੀਆ ਇਨ ਡੈਪਥ ਸਟੱਡੀ ਕਰਕੇ ਤੇ ਰਿਪੋਰਟ ਦੇ ਰਹੇ ਹੋ, ਦਿਸ ਇਜ਼ ਵੰਡਰਫੁਲ, ਬਹੁਤ ਵਧੀਆ ਲੱਗ ਰਿਹਾ। ਸੋ ਜੀ, ਤੇ ਸੁਹੇਲ ਜੀ ਹੋਰ ਕੁਛ ਕਹਿਣਾ ਚਾਹੋਗੇ ਜੀ?
0: ਅੱਜ ਦੇ ਪ੍ਰੋਗਰਾਮ ਦਾ ਆਪਾਂ, ਮੈਨੂੰ ਲੱਗਾ ਕਾਫੀ, ਥੈਂਕ ਯੂ ਵੈਰੀ ਮਚ, ਔਰ ਲਿਸਨਰਸ ਦਾ ਬਹੁਤ ਬਹੁਤ ਸ਼ੁਕਰੀਆ, ਆਈ ਹੋਪ ਕਿ ਅੱਛੀ

0: ਫੀਡਬੈਕ ਆਏਗੀ ਸਾਰਿਆਂ ਨੂੰ ਜੋ ਦੇਖੋ ਮੈਂ ਤੇ ਜੋ ਗੱਲ ਕਰ ਰਿਹਾ ਮੈਂ ਤੇ ਸਿੱਧੀ ਸੱਚੀ ਗੱਲ ਕਰ ਰਿਹਾ ਉਹ ਗੱਲਾਂ ਨੇ ਜਾਂ ਉਹ ਕੁਐਸਚਨ ਨੇ ਜਾਂ ਉਹ ਚੀਜ਼ਾਂ ਡਿਸਕਸ ਕਰ ਰਹੇ ਕਿ ਜਿਹੜੀ ਆਮ ਪਬਲਿਕ ਕਰ ਰਹੀ ਹੈ ਮੈਨੂੰ ਕੋਈ ਉਹ ਹੋਣ ਦੀ ਕੋਈ ਜ਼ਰੂਰਤ ਨਹੀਂ ਸੱਚੀਆਂ ਗੱਲਾਂ ਜਿਹੜੀਆਂ ਆਮ ਪਬਲਿਕ ਗੱਲਾਂ ਹੁੰਦੀਆਂ ਨੇ ਇਹ ਉਹ ਗੱਲਾਂ ਨੇ ਕਿ ਬਈ ਵੀ ਨੀਡ ਦਾ ਆਨਸਰ ਜਿਹੜੀ ਪਾਕਿਸਤਾਨੀ ਫੈਨਸ ਨੇ ਉਹ ਕ੍ਰਿਕਟ ਦੇ ਜਿਹੜੇ ਫੈਨਸ ਨੇ ਜਾਂ ਪੂਰੀ ਨੇਸ਼ਨ ਨੇ ਦੇ ਨੀਡ ਦਾ ਆਨਸਰ ਕਿ ਬਈ ਕਿਉਂ ਆਖਿਰ ਅਗਰ ਤੁਸੀਂ ਨਹੀਂ ਕਰ ਸਕਦੇ ਨੈਸ਼ਨਲ ਟੀਮ ਵਾਸਤੇ ਤੇ ਕਿਸੇ ਹੋਰ ਯੰਗਸਟਰ ਨੂੰ ਚਾਂਸ ਦਿਓ ਉਹ ਦੇਖੋ ਦੋ ਯੰਗਸਟਰ ਆਏ ਨੇ ਨਾ ਲੈਫਟੀ ਦੋਵੀਂ ਉਹ ਦੋਵਾਂ ਨੇ ਅੱਛੇ ਰਨਸ ਕਰਦੇ ਉਹਨਾਂ ਤੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਪਾਕਿਸਤਾਨੀ ਕ੍ਰਿਕਟਰ ਫੈਨ ਨੂੰ ਕੋਈ ਪ੍ਰੋਬਲਮ ਨਹੀਂ ਅਗਰ ਆਊਟ ਹੋ ਗਏ ਰਨਸ ਵੀ ਕੀਤੇ ਨੇ ਉਹਨਾਂ ਨੇ ਦਿੱਲੀ ਨੂੰ ਕੋਈ ਪ੍ਰੋਬਲਮ ਲੇਕਿਨ ਜਿਹੜੇ ਸੀਨੀਅਰ ਨੇ ਇਹਨਾਂ ਨੇ ਸਾਲ ਤੋਂ ਖੇਡ ਰਹੇ ਨੇ ਉਹਨਾਂ ਦਾ ਤੁਸੀਂ ਪਰਫਾਰਮੈਂਸ ਦੇਖ ਲਓ ਦਿਸ ਇਜ਼ ਦਾ ਪੁਆਇੰਟ ਓਨਲੀ
1: ਬਿਲਕੁਲ ਇਹਦੇ ਚ ਮੈਨੂੰ ਸੁਹੇਲ ਜੀ ਇੱਥੇ ਲੋਕਲ ਵੀ ਇੱਕ ਸੀਬੀਸੀ ਨੇ ਵੀ ਇੱਕ ਕੀਤੀ ਸੀ ਰਿਪੋਰਟ ਜੀ ਪਤਾ ਨਹੀਂ ਤੁਹਾਨੂੰ ਉਹਦੇ ਬਾਰੇ ਕੁਛ ਪਤਾ ਕਿ ਨਹੀਂ ਆਪਣੀ ਲੋਕਲ ਕ੍ਰਿਕਟ ਦੇ ਬਾਰੇ ਜਿਹੜੀ ਉਹਨਾਂ ਨੇ ਵੀ ਆਪਣੀ ਵਿਦਡਰੋਅ ਕਰ ਲਈ ਕੁਛ ਇੱਕ ਮੇਨ ਮੇਨ ਜਿਹੜੇ ਸਪੋਂਸਰ ਸੀਗੇ ਕਿ ਇਸ ਗੱਲ ਕਰਕੇ ਵੀ ਇੱਥੇ ਲੋਕਲ ਕ੍ਰਿਕਟ 'ਚ ਵੀ ਧਾਂਦਲੀ ਹੁੰਦੀ ਕਿਉਂਕਿ ਬੈਕ ਹੋਮ 'ਚ ਤਾਂ ਆਪਾਂ ਸੁਣਦੇ ਹੀ ਹਾਂ ਕਿ ਉੱਥੇ ਦੇ ਹਨਾ ਜਿਹੜਾ ਤੁਸੀਂ ਦੇਖੋ ਵੀ ਕਿੰਨੇ ਮੁੰਡੇ ਵਧੀਆ ਖੇਲਦੇ ਪਏ ਨੇ ਉੱਥੇ ਪਰ ਉਹ ਨੈਸ਼ਨਲ ਟੀਮ 'ਚ ਨਹੀਂ ਖੇਲ ਪਾਏ ਇੱਦਾਂ ਲੱਗਦਾ ਵੀ ਨੈਸ਼ਨਲ ਟੀਮ ਵਾਲੇ ਜਿਹੜੇ ਨੇ ਉਹ ਕਿਤੇ ਥੱਲੇ ਘੁੰਮਦੇ ਪਏ ਨੇ ਜਿਹੜੇ ਟੀਮ 'ਚ ਖੇਲਦੇ ਸੀਗੇ ਤੇ ਹਨਾ ਆਪਣੇ ਲੋਕਲ ਵੀ ਏਦਾਂ ਦਾ ਚੱਕਰ ਚੱਲਿਆ ਇਹਦੇ ਬਾਰੇ ਤੁਹਾਡੇ ਕੋਈ ਅਪਡੇਟ ਹੈਗੀ ਕਿਸੇ ਤਰ੍ਹਾਂ ਦੀ
0: ਖਾਸ ਅਪਡੇਟ ਨਹੀਂ ਕਿ ਲੇਕਿਨ ਇਹ ਚੱਕਰ ਚੱਲਿਆ ਤੁਸੀਂ ਮੇਰੇ ਹਰ ਗੱਲ ਬਨ ਕੈਨੇਡਾ ਨੈਸ਼ਨਲ ਟੀਮ ਦੀ ਗੱਲ ਕਰ ਰਹੇ ਹੋ
1: ਹਾਂਜੀ ਕੈਨੇਡਾ ਨੈਸ਼ਨਲ ਜਿਹੜੇ ਵਰਲਡ ਕੱਪ ਚ ਗਏ ਸੀ ਨਾ
0: ਹਾਂਜੀ ਹਾਂਜੀ ਹਾਂਜੀ ਉਹ ਅੱਜ ਇੱਕ ਮੈਚ ਦੇ ਬਾਰੇ ਚ ਕੁਝ ਆਈਆਂ ਚੀਜ਼ਾਂ ਆਈਆਂ ਲੇਕਿਨ ਉਹ ਜ਼ਾਹਰ ਹੈ ਅਸੀਂ ਮੇਰੇ ਹਾਲ ਹੁਣ ਫਿਰ ਕਿਸ ਟਾਈਮ ਡਿਸਕਸ ਕਰ ਲਾਂਗੇ ਬਟ ਅਗਰ ਕੋਈ ਚੀਜ਼ਾਂ ਬਾਹਰ ਆਉਂਦੀਆਂ ਨੇ ਜਾਂ ਕੋਈ ਗੱਲ ਜਾਂ ਨਿਊਜ਼ ਬਾਹਰ ਆਉਂਦੀ ਹੈ ਤੇ ਸਮਥਿੰਗ ਇਜ਼ ਰੋਂਗ ਪਿਕਲ ਬਾਲ ਹੈ ਜੋ ਵੀ ਹੈ ਬੇਸਬਾਲ ਹੈ ਕ੍ਰਿਕਟ ਹੈ ਉਹਦੇ ਨਾਲ ਸੰਸੀਅਰ ਹੋਣਾ ਚਾਹੀਦਾ ਅਗਰ ਤੁਸੀਂ ਗੇਮ ਦੇ ਨਾਲ ਸੰਸੀਅਰ ਨਹੀਂ ਹੋ ਆਪਣੇ ਨਾਲ ਸੰਸੀਅਰ ਨਹੀਂ ਹੋ ਦੈਨ ਇਟ ਇਜ਼ ਵੈਰੀ ਬੈਡ
1: ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਜਿਸ ਤਰੀਕੇ ਨਾਲ ਹੋ ਰਹੀਆਂ ਨੇ ਭਾਵੇਂ ਆਪਾਂ ਹਨਾ ਕੈਨੇਡੀਅਨ ਆ ਬਟ ਜਿਹੜਾ ਸਾਡਾ ਬਲੱਡ ਹੈ ਮੈਨੂੰ ਲੱਗਦਾ ਵੀ ਆਪਾਂ ਉਹ ਬੈਕ ਹੋਮ ਤੋਂ ਸੋਚ ਸਾਡੀ ਬੈਕ ਹੋਮ ਵਾਲੀ ਹੈ ਜਿਹਦੇ ਕਰਕੇ ਮੈਂ ਪਤਾ ਨਹੀਂ ਮੈਨੂੰ ਕੀ ਰਿਪੋਰਟ ਹੈਗੀ ਹੈ ਵੈਸੇ ਬਟ ਇੱਕ ਦੋਸਤ ਨਾਲ ਵੈਸੇ ਵੀ ਗੱਲਬਾਤ ਹੁੰਦੀ ਸੀਗੀ ਕਿ ਇਹ ਜਿਹੜਾ ਨਾ ਉੱਥੇ ਸਿਸਟਮ ਜਿਹੜਾ ਗੜਬੜ ਹੈ ਕਿਉਂਕਿ ਮੈਂ ਤੁਹਾਨੂੰ ਅਗੇਨ ਕਹਿਣ ਲੱਗਾ ਮੈਂ ਚਾਈਨਾ ਗਿਆ ਸੀ ਜਿਹਦੇ ਕਰਕੇ ਉਸ ਤੋਂ ਬਾਅਦ ਪਿੱਛੋਂ ਇਹ ਥੋੜਾ ਜਿਹਾ ਇੱਦਾਂ ਦੀ ਗੜਬੜ ਜੀ ਹੋ ਗਈ ਹੈ ਮਤਲਬ ਗੜਬੜ ਕੀ ਰਿਪੋਰਟ ਜੀ ਆਈ ਉਸ ਤੋਂ ਪਿੱਛੋਂ ਤੇ ਉਹਦੇ ਕਰਕੇ ਜ਼ਿਆਦਾ ਹੋਏ ਤੇ ਮੈਂ ਧਿਆਨ ਤੇ ਨਹੀਂ ਦਿੱਤਾ ਬਟ ਕਹਿੰਦੇ ਵੀ ਇਟਸ ਨੋਟ ਗੁੱਡ ਕਿ ਵੀ ਸਾਡੇ ਕ੍ਰਿਕਟਿੰਗ ਨੇਸ਼ਨ ਵਾਸਤੇ ਆਪਣੇ ਲੋਕਾਂ ਵਾਸਤੇ
0: ਬਿਲਕੁਲ ਮੇਰਾ ਮੈਂ ਤੇ ਇਹੀ ਕਹਾਂਗੇ ਕਿ ਅਸੀਂ ਉਸ ਚੀਜ਼ਾਂ ਨੂੰ ਡਿਸਕਸ ਨਾ ਕਰੀਏ ਬਟ ਠੀਕ ਹੈ ਅਸੀਂ ਥੋੜਾ ਜਿਹਾ ਐਵੇਂ ਡਿਸਕਸ ਜਨਰਲੀ ਕਰ ਲਿੱਤਾ ਦੈਟ ਇਜ਼ ਫਾਈਨ ਤੇ ਬਸ ਅਸੀਂ ਇਹੀ ਕਹਿ ਸਕਦੇ ਹਾਂ ਕਿ ਬਈ ਜੂਰੀ ਦੇਖੋ ਜਿਹੜੇ ਯੰਗਸਟਰ ਬੱਚੇ ਨੇ ਜਿਹੜੇ ਇੱਥੇ ਬੱਚੇ ਨੇ ਚਾਹੇ ਉਹ ਕਿਸੇ ਵੀ ਉਹ ਕਮਿਊਨਿਟੀ ਤੋਂ ਨੇ ਉਹ ਬੱਚਿਆਂ ਨੂੰ ਗੇਮ ਨੂੰ ਸਿੱਖਣਾ ਉਹਨੂੰ ਉਸ ਗੇਮ ਨੂੰ ਆਪਣੇ ਉਸ ਗੇਮ ਦੇ ਇੱਕ ਓਨੈਸਟੀ ਲੈ ਕੇ ਆਣੀ ਹੈ ਆਪਣੇ ਅੰਦਰ ਵੀ ਔਰ ਗੇਮ ਦੇ ਨਾਲ ਵੀ ਤੇ ਫਿਰ ਹੀ ਉਹ ਬੱਚੇ ਕਿਸੇ ਉੱਪਰ ਲੈਵਲ ਜਾਣਗੇ ਔਰ ਮੈਂ ਬੱਚਿਆਂ ਨੂੰ ਵੀ ਇਹੀ ਸੁਜੈਸਟ ਕਰਾਂਗਾ ਜਿਹੜੇ ਕ੍ਰਿਕਟ ਖੇਡਣੇ ਖਾਸ ਤੌਰ 'ਤੇ ਇੱਥੇ ਉਹਨਾਂ ਨੂੰ ਇਹੀ ਕਹਾਂਗਾ ਕਿ ਆਪਣੀ ਗੇਮ 'ਤੇ ਫੋਕਸ ਕਰੋ ਆਪਣੇ ਆਪ ਨੂੰ ਓਨੈਸਟ ਰੱਖੋ ਆਪਣੀ ਬਾਡੀ ਨਾਲ ਓਨੈਸਟ ਰੱਖੋ ਆਪਣੇ ਆਪ ਨਾਲ ਓਨੈਸਟ ਰੱਖੋ ਗੇਮ ਦੇ ਨਾਲ ਓਨੈਸਟ ਰਹੋ ਗੇਮ ਤੁਹਾਨੂੰ ਰਿਵਾਰਡ ਦੇਗੀ ਅੱਜ ਨਹੀਂ ਦੇਗੀ ਕੱਲ੍ਹ ਨਹੀਂ ਦੇਗੀ ਥੋੜੇ ਅਰਸੇ ਬਾਅਦ ਤੁਹਾਨੂੰ ਗੇਮ ਰਿਵਾਰਡ ਦੇਗੀ ਬਟ ਯੂ ਹੈਵ ਟੂ ਵਰਕ ਹਾਰਡ ਐਂਡ ਬੀ ਓਨੈਸਟ
1: ਜੀ ਬਿਲਕੁਲ ਜੀ ਥੈਂਕ ਯੂ ਵੈਰੀ ਮੱਚ ਹਾਂਜੀ ਬਿਲਕੁਲ ਆਪਾਂ ਓਨੈਸਟੀ ਦਾ ਮੈਸੇਜ ਜਿਹੜਾ ਉਹ ਨਹੀਂ ਛੱਡਣਾ ਸਾਥ ਤੇ ਜਿਹਨੂੰ ਕਹਿੰਦੇ ਮਿਹਨਤ ਨਹੀਂ ਛੱਡਣੀ ਵਾਲਾ ਗਾਣਾ ਹੈਗਾ ਸਤਿੰਦਰ ਸਰਤਾਜ ਦਾ ਬੜਾ ਵਧੀਆ ਮਿਹਨਤ ਕਰਦੇ ਰਹਿਣਾ ਆਪਾਂ ਹਾਂਜੀ ਤੇ ਇਸ ਕਰਕੇ ਹਾਂਜੀ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਮੈਂ ਉੱਥੇ ਦੇਖ ਲੈਣਾ ਸੋ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ
2: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

0: ਕਿ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज मोस्ट पॉपुलर रेडियो रेडियो सबरा 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: Chuck them. ਸੋ ਇਹ ਸੀਗੀ ਜੀ ਕੁਛ ਇੱਕ ਗੱਲਬਾਤ ਅਤੇ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆਪਾਂ ਤੁਹਾਨੂੰ ਹੋਰ ਸੁਣਾ ਦਈਏ ਕਿਉਂਕਿ ਅੰਮ੍ਰਿਤਸਰ ਦੀ ਮੈਂ ਦੇਖ ਰਿਹਾ ਸੁਪਰ ਸਪੈਸ਼ਲ ਰਿਪੋਰਟ ਆਈ ਹੈ ਅੰਮ੍ਰਿਤਸਰ ਤੋਂ ਕਿ ਅੰਮ੍ਰਿਤਸਰ 'ਚ ਹੁਣ ਮੈਟਰੋ ਸ਼ੁਰੂ ਹੋਣ ਵਾਲੀ ਜਿਹੜੀ ਕਿ ਹਵਾ ਦੇ ਵਿੱਚ ਹੀ ਉੱਡੇਗੀ ਸੋ ਗੁੱਡ ਥਿੰਗ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜਾਣ ਵਾਲਿਆਂ ਵਾਸਤੇ ਬੜਾ ਵਧੀਆ ਅਤੇ ਤੁਹਾਡੇ ਨਾਲ ਨਾਲ ਮੈਂ ਵੀ ਇਸ ਰਿਪੋਰਟ ਨੂੰ ਥੋੜ੍ਹਾ ਜਿਹਾ ਜ਼ਿਆਦਾ ਹੋਰ ਡਿਟੇਲ 'ਚ ਸਮਝ ਲੈਣਾ ਸੁਣਦੇ ਹਾਂ ਰਿਪੋਰਟ
6: ਅੰਮ੍ਰਿਤਸਰ 'ਚ ਵੀ ਸ਼ੁਰੂ ਹੋਣ ਵਾਲੀ ਹੈ ਪਹਾੜਾਂ 'ਚ ਤਾਂ ਗੰਡੋਲੇ ਚੱਲਦੇ ਤੁਸੀਂ ਕਈ ਵਾਰ ਵੇਖੇ ਹੋਣਗੇ ਪਰ ਪਹਿਲੀ ਵਾਰ ਪਲੇਨ ਸਿਟੀ ਦੇ ਵਿੱਚ ਇਹ ਰੋਪਵੇ ਬਣਾਇਆ ਗਿਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਣਸੀ 'ਚ ਜਿੱਥੇ ਦੇਸ਼ ਦਾ ਪਹਿਲਾ ਤੇ ਦੁਨੀਆ ਦਾ ਤੀਜਾ ਪਲੇਨ ਇਲਾਕੇ 'ਚ ਬਣਨ ਵਾਲਾ ਰੋਪਵੇ ਪ੍ਰੋਜੈਕਟ ਬਣ ਕੇ ਲਗਭਗ ਤਿਆਰ ਹੈ ₹800 ਕਰੋੜ ਰੁਪਏ ਦੀ ਲਾਗਤ ਨਾਲ 4 ਕਿਲੋਮੀਟਰ 'ਚ ਬਣਿਆ ਇਹ ਰੋਪਵੇ ਪ੍ਰੋਜੈਕਟ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਵਾਏਗਾ ਇਸ ਸੁਵਿਧਾ ਦੇ ਨਾਲ 1 ਘੰਟੇ ਦਾ ਸਫ਼ਰ ਮਹਿਜ਼ 15 ਮਿੰਟ 'ਚ ਪੂਰਾ ਹੋ ਸਕਦਾ ਹੈ ਕਿਰਾਇਆ ਸਿਰਫ 30 ਰੁਪਏ ਤੋਂ ਲੈ ਕੇ 50 ਰੁਪਏ ਤੱਕ ਰੱਖਿਆ ਗਿਆ ਹੈ ਸਧਾਰਨ ਘਰ ਨੇ ਸਧਾਰਨ ਇੱਕ ਮੁਹੱਲਾ ਹੈ ਸਧਾਰਨ ਮੁਹੱਲੇ ਦੇ ਵਿੱਚੋਂ ਹੀ ਇੱਕ ਮੈਟਰੋ ਬਣਾ ਦਿੱਤੀ ਗਈ ਹੈ ਮੈਟਰੋ ਰੇਲ ਵਰਗਾ ਇਹ ਪ੍ਰੋਜੈਕਟ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਸ਼ੁਰੂ ਕਰਵਾਉਣ ਜਾ ਰਹੇ ਨੇ
7: ਅੰਮ੍ਰਿਤਸਰ ਸਾਹਿਬ ਦੇ ਵਿੱਚ 1.25 ਲੱਖ ਤੋਂ 1.5 ਲੱਖ ਫੁੱਟਫਾਲ ਹੈ ਹਰ ਰੋਜ਼ ਟ੍ਰੈਫਿਕ ਦੀ ਬਹੁਤ ਸਮੱਸਿਆ ਅੰਦਰ ਖਾਸ ਤੌਰ ਤੇ ਜੋ ਦਰਬਾਰ ਸਾਹਿਬ ਜਾਂਦੇ ਤੇ ਅਸੀਂ ਉੱਥੋਂ ਕੇਵਲ ਕਾਰ ਜਿਹੜੀ ਉਹ ਚਲਾ ਸਕਦੇ ਹਾਂ ਅੱਜ ਕੱਲ੍ਹ ਮੈਟਰੋ ਲੇਟੈਸਟ ਤਰੀਕੇ ਦੀਆਂ ਆ ਗਈਆਂ ਉਹਦੇ ਬਾਰੇ ਇੱਕ ਤਾਂ ਮੇਰਾ ਸੁਪਨਾ ਹੈ ਕਿ ਉਹ ਜਲਦੀ ਹੋ ਜਾਵੇ
5: ਕਿਵੇਂ ਚੱਲੇਗਾ ਇਹ ਰੋਪਵੇ ਪ੍ਰੋਜੈਕਟ ਆਓ ਤੁਹਾਨੂੰ ਪੂਰੀ ਰਿਪੋਰਟ ਦਿਖਾਉਂਦੇ ਹਾਂ

0: ਨਾ ਬਾਰੇ ਦੱਸਦੇ ਹਾਂ।
1: ਇਹ ਵਾਰਾਣਸੀ ਸ਼ਹਿਰ ਦਾ ਮੁੱਖ ਰੇਲਵੇ ਸਟੇਸ਼ਨ ਹੈ। ਅੰਮ੍ਰਿਤਸਰ ਦੀ ਤਰ੍ਹਾਂ ਰੋਜ਼ਾਨਾ ਇੱਥੇ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਯਾਤਰੀ ਆਉਂਦੇ ਨੇ। ਉਹਨਾਂ ਯਾਤਰੀਆਂ ਦੀ ਸੁਵਿਧਾਵਾਂ ਦੇ ਲਈ ਹੁਣ ਇੱਥੇ ਰੋਪਵੇ ਕੇਬਲ ਕਾਰ ਪ੍ਰੋਜੈਕਟ ਲਿਆਂਦਾ ਗਿਆ। ਇਹ ਤੁਸੀਂ ਦੇਖ ਸਕਦੇ ਹੋ, ਇਹ ਰੋਪਵੇ ਕੇਬਲ ਕਾਰ ਪ੍ਰੋਜੈਕਟ ਦਾ ਵੱਖਰਾ ਸਟੇਸ਼ਨ ਬਣਾਇਆ ਗਿਆ। ਇੱਥੋਂ ਦੀ ਰੋਪਵੇ ਜਿਹੜੀ ਹੈ ਸ਼ੁਰੂ ਹੋਏਗੀ ਔਰ ਤਕਰੀਬਨ 4 ਕਿਲੋਮੀਟਰ ਦਾ ਸਫ਼ਰ ਜਿਹੜਾ ਹੈ ਉਹ ਤੈਅ ਕਰੇਗੀ। 1 ਘੰਟੇ ਦਾ ਸਫ਼ਰ ਜਿਹੜਾ ਹੈ ਇੱਥੋਂ ਸਟੇਸ਼ਨ ਤੋਂ ਸਿੱਧਾ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਤੱਕ ਦਾ ਸਫ਼ਰ ਮਹਿਜ਼ 15 ਮਿੰਟ ਦਾ ਰਹਿ ਜਾਏਗਾ। ਔਰ ਕਿਰਾਇਆ ਜਿਹੜਾ ਹੈ ਉਹ ਦੱਸਿਆ ਜਾ ਰਿਹਾ 50 ਰੁਪਏ ਤੱਕ ਮੈਕਸੀਮਮ ਰੱਖਿਆ ਜਾ ਰਿਹਾ, 30 ਤੋਂ 50 ਰੁਪਏ ਤੱਕ। ਯਾਨੀ ਕਿ ਜੇ ਇੱਕ ਸਟੇਸ਼ਨ ਤੋਂ ਅਗਲੇ ਸਟੇਸ਼ਨ ਜਾਣਾ ਉਹਦਾ ਕਿਰਾਇਆ, ਨੇੜਲੇ ਸਟੇਸ਼ਨ ਦਾ ਕਿਰਾਇਆ ਵੱਖਰਾ ਹੋਏਗਾ ਔਰ ਐਂਡਲਾ ਸਟੇਸ਼ਨ ਤੱਕ ਦਾ ਕਿਰਾਇਆ ਜਿਹੜਾ ਹੈ ਉਹ 50 ਰੁਪਏ ਦੱਸਿਆ ਜਾ ਰਿਹਾ। ਤਾਂ ਤੁਸੀਂ ਇਹ ਸਟੇਸ਼ਨ ਵੀ ਦੇਖੋ ਕਿੱਦਾਂ ਆਲੀਸ਼ਾਨ ਇਹ ਸਟੇਸ਼ਨ ਬਣਾਇਆ ਗਿਆ। ਇਸ ਸਟੇਸ਼ਨ ਦੇ ਵਿੱਚ ਬੈਗੇਜ ਸਕੈਨਰ, ਐਸਕਾਲੇਟਰਸ, ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਸ ਤੇ ਰੈਸਟੋਰੈਂਟਸ ਵਰਗੀ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਵਾਰਾਣਸੀ ਦੀ ਰੋਪਵੇ ਜਿੱਥੋਂ ਇਹ ਸ਼ੁਰੂ ਹੋਣੀ ਹੈ ਇਹਦਾ ਦੂਜਾ ਪੜਾਅ ਇਹੀ ਸਟੇਸ਼ਨ ਹੈ, ਵਿਦਿਆਪੀਠ ਸਟੇਸ਼ਨ ਕਿਹਾ ਜਾਂਦਾ ਇਹਨੂੰ। ਇਹ ਸਟੇਸ਼ਨ ਵੀ ਤੁਸੀਂ ਦੇਖੋਗੇ ਕਿ ਬਿਲਕੁਲ ਮੈਟਰੋ ਰੇਲ ਦੀ ਤਰਜ਼ ਤੇ ਹੀ ਬਣਾਇਆ ਗਿਆ। ਇਸੇ ਤਰ੍ਹਾਂ ਇੱਥੇ ਤੱਕ ਸ਼ਹਿਰ ਠੀਕ ਹੈ, ਇੱਥੇ ਵੀ ਸਟੇਸ਼ਨ ਬਣਾ ਦਿੱਤਾ। ਅੱਗੇ ਜਦੋਂ ਅੱਗੇ ਤੱਕ ਜਾਣਾ ਉੱਥੇ ਤੰਗ ਸ਼ਹਿਰ ਸ਼ੁਰੂ ਹੋ ਜਾਏਗਾ। ਉਦੋਂ ਜਿੱਦਾਂ ਮੈਂ ਤੁਹਾਨੂੰ ਅੱਗੇ ਦਿਖਾਵਾਂਗਾ ਕਿ ਇਸ ਰੋਪਵੇ ਦਾ ਫਾਇਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਹੀ ਤਰੀਕੇ ਨਾਲ ਚੱਲਦੀ ਰਹੀ ਤਾਂ ਕੀ ਹੋਏਗਾ। ਵੱਡਾ ਸਵਾਲ ਤਾਂ ਇਹ ਹੈ ਕਿ ਅੰਮ੍ਰਿਤਸਰ ਵਰਗੇ ਪਲੇਨ ਇਲਾਕੇ ਦੇ ਵਿੱਚ ਇਹ ਰੋਪਵੇ ਕੇਬਲ ਕਾਰ ਚੱਲੇਗੀ ਕਿਵੇਂ। ਤਾਂ ਇਹ ਉਦਾਹਰਣ ਵੀ ਆਪਾਂ ਵਾਰਾਣਸੀ ਤੋਂ ਹੀ ਲੈਂਦੇ ਹਾਂ। ਇਹ ਤੁਸੀਂ ਦੇਖ ਸਕਦੇ ਹੋ ਇਹ ਕੇਬਲ ਕਾਰ ਦਾ ਇੱਕ ਸਟੇਸ਼ਨ ਹੈ। ਸਟੇਸ਼ਨ ਦੀ ਹਾਈਟ ਜਿਹੜੀ ਹੈ ਲਗਭਗ 40 ਫੁੱਟ ਦੀ ਹੈ, ਜਿੱਥੇ ਇਹ ਪਹਿਲਾਂ ਗੰਡੋਲਾ ਆਏਗਾ। ਜਦੋਂ ਇਹ ਗੰਡੋਲਾ ਸਟੇਸ਼ਨ ਤੋਂ ਬਾਹਰ ਨਿਕਲੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਉੱਚਾਈ 'ਤੇ ਲੈ ਕੇ ਜਾਇਆ ਜਾ ਰਿਹਾ। ਕੇਬਲ ਕਾਰ ਨੂੰ ਲਗਭਗ 150 ਫੁੱਟ ਦੀ ਉੱਚਾਈ ਤੱਕ ਲਿਜਾਇਆ ਜਾਏਗਾ ਔਰ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਤਕਰੀਬਨ 1.5 ਕਿਲੋਮੀਟਰ ਉਹਦਾ ਇਲਾਕਾ ਜਿਹੜਾ ਕਵਰ ਕੀਤਾ ਜਾਏਗਾ ਤਕਰੀਬਨ 150 ਫੁੱਟ ਦੀ ਉੱਚਾਈ ਤੱਕ। ਉਸ ਤੋਂ ਬਾਅਦ ਜਦੋਂ ਅਗਲੇ ਸਟੇਸ਼ਨ 'ਤੇ ਪਹੁੰਚਣਾ ਉਹਨੂੰ ਫਿਰ ਕੇਬਲ ਕਾਰ ਨੂੰ ਥੱਲੇ ਵੱਲ ਨੂੰ ਲਿਜਾਇਆ ਜਾਏਗਾ ਜਿੱਥੇ ਉਹਦਾ ਅਗਲਾ ਸਟੇਸ਼ਨ ਹੋਏਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸੇ ਤਰ੍ਹਾਂ ਇਹ ਸ਼ਹਿਰ ਦੇ ਵਿੱਚੋਂ ਪਿੱਲਰ ਲਗਾਏ ਗਏ ਨੇ। ਅਮੂਮਨ ਇਸੇ ਤਰ੍ਹਾਂ ਪਹਾੜੀ ਇਲਾਕੇ ਦੇ ਵਿੱਚ ਹੁੰਦਾ। ਇਹ ਰੋਪਵੇ ਕੇਬਲ ਕਾਰ ਪ੍ਰੋਜੈਕਟ ਬੜੇ ਹੀ ਸਧਾਰਨ ਤਰੀਕੇ ਦੇ ਨਾਲ ਬਣਾਇਆ ਜਾਂਦਾ। ਹੁਣ ਤੁਸੀਂ ਇਹ ਦੇਖੋ ਇਸੇ ਰੋਪਵੇ ਦਾ ਇੱਕ ਹਿੱਸਾ, ਇੱਕ ਪਿੱਲਰ ਇਸ ਇੱਕ ਮੁਹੱਲੇ ਦੇ ਵਿੱਚ ਹੈ। ਤੁਸੀਂ ਦੇਖੋ ਕਿ ਆਸ ਪਾਸ ਸਧਾਰਨ ਜੇ ਘਰ ਨੇ, ਇੱਕ ਮੁਹੱਲਾ ਹੈ, ਮੁਹੱਲੇ ਦੇ ਵਿੱਚੋਂ ਹੀ ਇਹ ਜਿਹੜਾ ਪਿੱਲਰ ਹੈ ਤੁਸੀਂ ਦੇਖ ਪਾ ਰਹੇ ਹੋ ਰੋਪਵੇ ਦਾ ਨਿਕਲ ਕੇ ਜਾ ਰਿਹਾ, ਜਿਹਨੇ ਤਕਰੀਬਨ 4 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ। ਔਰ ਇਸੇ ਥਾਂ 'ਤੇ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋ ਜਾਣਾ ਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਉੱਪਰ ਸਫ਼ਰ ਕਰਿਆ ਕਰਨਗੇ। ਪਰ ਇਹਨੂੰ ਲਾਉਣ ਦੇ ਲਈ ਬਹੁਤ ਜ਼ਿਆਦਾ ਵੱਡਾ ਤਾਮ ਜਾਮ ਨਹੀਂ ਬਣਾਉਣਾ ਪਿਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਿੱਲਰ 'ਤੇ ਲੱਗਾ ਹੀ ਲੱਗਾ ਉਹਦੇ ਥੱਲੇ ਜਿਹੜਾ ਬੇਸ ਹੈ ਇਹ ਤਕਰੀਬਨ 20 ਕੁ ਫੁੱਟ ਦਾ ਬੇਸ ਬਣਾਇਆ ਗਿਆ ਔਰ ਮੇਰੇ ਖਿਆਲ ਨਾਲ 7 ਤੋਂ 8 ਫੁੱਟ ਦਾ ਜੇ ਮੰਨ ਕੇ ਚੱਲੀਏ ਆਪਾਂ ਤਾਂ ਇਹਦੀ ਚੌੜਾਈ ਹੋਏਗੀ ਬੇਸ ਦੀ। ਔਰ 2 ਕੁ ਮਹੀਨੇ ਦੇ ਵਿੱਚ ਹੀ ਇਹਦੀ ਕੰਸਟਰਕਸ਼ਨ ਜਿਹੜੀ ਆ ਉਹ ਪੂਰੀ ਹੋ ਗਈ। ਜਦੋਂ ਆਪਾਂ ਮੁਹੱਲੇ ਵਾਲਿਆਂ ਨਾਲ ਗੱਲ ਕਰ ਰਹੇ ਸੀਗੇ ਕਿ ਇਹ ਨਹੀਂ, ਜਦੋਂ ਇਹਦੀ ਕੰਸਟਰਕਸ਼ਨ ਹੋਈ ਤਾਂ ਬਹੁਤ ਜ਼ਿਆਦਾ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਜਾਂ ਰਸਤੇ ਬੰਦ ਕਰਨੇ ਪਏ। 2 ਕੁ ਮਹੀਨੇ ਦੇ ਵਿੱਚ ਇਸ ਨੂੰ ਕੰਪਲੀਟ ਕਰ ਲਿਆ ਗਿਆ ਇਸ ਪਿੱਲਰ ਦੀ ਜੇ ਮੈਂ ਜ਼ਿਕਰ ਕਰਾਂ। ਔਰ ਸਭ ਤੋਂ ਵੱਡਾ ਕੰਮ ਸੀਗਾ ਕਿ 15 ਤੋਂ 20 ਫੁੱਟ ਥੱਲੇ ਖੁਦਾਈ ਕਰਕੇ ਇਸ ਪਿੱਲਰ ਦੇ ਵਾਸਤੇ ਨੀਂਹ ਬਣਾਈ ਗਈ ਸੀਗੀ ਤਾਂ ਕਿ ਇਹ ਪਿੱਲਰ ਮਜ਼ਬੂਤ ਰਹਿਣ, ਹਿੱਲਣ ਨਾ। ਇਹ ਨਹੀਂ ਮੈਟਰੋ ਸਟੇਸ਼ਨ ਦੇ ਵਾਂਗ ਜਾਂ ਮੈਟਰੋ ਰੇਲ ਦੇ ਵਾਂਗ ਬਹੁਤ ਸਾਲ ਕੰਮ ਕਰਨਾ ਪਿਆ, ਬਹੁਤ ਦੇਰ ਰਸਤੇ ਬੰਦ ਰੱਖਣੇ ਪਏ ਜਾਂ ਲੋਕਾਂ ਨੂੰ ਖੱਜਲ ਖੁਆਰੀ ਹੋਈ। ਆਰਾਮ ਨਾਲ ਇਹ ਪਿੱਲਰ ਇੱਕ ਜਿਹੜਾ ਖੜਾ ਹੋ ਗਿਆ। ਆਸ ਪਾਸ ਤੁਸੀਂ ਇਹ ਦੇਖੋਗੇ ਕਿ ਬੜਾ ਸਧਾਰਨ ਜਿਹਾ, ਬਹੁਤ ਸਧਾਰਨ ਘਰ ਨੇ, ਸਧਾਰਨ ਇੱਕ ਮੁਹੱਲਾ ਹੈ, ਸਧਾਰਨ ਮੁਹੱਲੇ ਦੇ ਵਿੱਚੋਂ ਹੀ ਇੱਕ ਮੈਟਰੋ ਬਣਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਹਿਸਾਬ ਨਾਲ ਵੀ ਇਸੇ ਤਰ੍ਹਾਂ ਦੇ, ਜਿੱਥੇ ਕਿਹਾ ਜਾ ਰਿਹਾ ਪ੍ਰੋਜੈਕਟ ਬਣਨਾ ਉਹਨਾਂ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਹੀ ਮੁਹੱਲੇ ਨੇ, ਇਸ ਤਰ੍ਹਾਂ ਦੇ ਮੁਹੱਲਿਆਂ ਦੇ ਵਿੱਚ ਇਹ ਦਿਖਾਉਣ ਦਾ ਮੇਰਾ ਮਤਲਬ ਇਹ ਹੈ ਕਿ ਬੜੇ ਆਰਾਮ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਕਾਮਯਾਬ ਹੋ ਸਕਦਾ ਜਾਂ ਇਸ ਤਰ੍ਹਾਂ ਦੇ ਪਿੱਲਰ ਬਣਾ ਕੇ ਰੋਪਵੇ ਕੇਬਲ ਕਾਰ ਚਲਾਈ ਜਾ ਸਕਦੀ ਹੈ। ਦੇਖੋ ਇਹ ਹੁਣ ਤੁਹਾਨੂੰ ਆਪਾਂ ਰੋਪਵੇ ਦਾ ਮੈਕੈਨਿਜ਼ਮ ਸਮਝਾ ਰਹੇ ਹਾਂ, ਕਿਵੇਂ ਓਪਰੇਟ ਹੋਏਗੀ ਇਹਦਾ ਓਪਰੇਸ਼ਨ ਦਿਖਾ ਰਹੇ ਹਾਂ। ਦੇਖੋ ਜਿਵੇਂ ਇੱਕ

ਕੇਬਲ ਕਾਰ ਜਿਹੜੀ ਹੈ ਸਟੇਸ਼ਨ ਦੇ ਅੰਦਰ ਲੈਂਡ ਕਰਦੀ ਹੈ ਉਨੀ ਦੇਰ ਚ ਹੀ ਦੂਜੀ ਜਿਹੜੀ ਹੈ ਬਾਹਰ ਆ ਜਾਂਦੀ ਹੈ ਔਰ ਜਿੰਨੀ ਦੇਰ ਚ ਬਾਹਰ ਦੂਸਰੀ ਆਏ ਵਾਲੀ ਬਾਹਰ ਆ ਰਹੀ ਹੈ ਇੱਕ ਹੋਰ ਅੰਦਰ ਲੈਂਡ ਕਰ ਗਈ ਮਤਲਬ ਜਦੋਂ ਇੱਕ ਲੈਂਡ ਕਰਦੀ ਹੈ ਵਿਦਇਨ ਸੈਕਿੰਡ ਦੂਜੀ ਬਾਹਰ ਨੂੰ ਆ ਜਾਂਦੀ ਹੈ ਜਿਹੜੀ ਲੈਂਡ ਕਰ ਰਹੀ ਹੈ ਔਰ ਉਹਦੇ ਟੇਕ ਆਫ ਦੇ ਵਿੱਚ ਤਕਰੀਬਨ 1-2 ਸੈਕਿੰਡ ਦਾ ਹੀ ਫਾਸਲਾ ਨਜ਼ਰ ਆ ਰਿਹਾ ਔਰ ਇਸ ਤਰ੍ਹਾਂ ਦੇਖੋ ਤੁਸੀਂ ਇਹ ਕੇਬਲ ਕਾਰਜ ਦਿਨ ਚ 16 ਘੰਟੇ ਓਪਰੇਟ ਕਰਨਗੀਆਂ ਤਾਂ ਇੱਕ ਜਿਹੜੀ ਲੈਂਡ ਕਰਦੀ ਹੈ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋਗੇ ਇੱਕ ਗੋਲ ਚੱਕਰ ਬਣਾਇਆ ਗਿਆ ਜੋ ਟਾਇਰਾਂ ਦੀ ਮਦਦ ਦੇ ਨਾਲ ਘੁੰਮਦਾ ਉਹ ਜਿਹੜੀ ਲੈਂਡ ਕੀਤੀ ਹੋਈ ਕੇਬਲ ਕਾਰ ਆ ਉਹਨੂੰ ਦੁਬਾਰਾ ਟੇਕ ਆਫ ਵਾਲੀ ਪੋਜੀਸ਼ਨ 'ਚ ਲਿਆਉਂਦਾ ਔਰ 1 ਸੈਕਿੰਡ ਦਾ ਹੀ ਫਰਕ ਪੈਂਦਾ 1 ਸੈਕਿੰਡ ਦਾ ਹੀ ਫਾਸਲਾ ਹੁੰਦਾ ਕਿ ਜਿਹੜੀਆਂ ਕੇਬਲ ਕਾਰਜ ਨੇ ਆਪਣੇ ਸਟੇਸ਼ਨ ਤੋਂ ਅੱਗੇ ਵੱਲ ਨੂੰ ਵੱਧ ਜਾਂਦੀਆਂ ਨੇ ਤਾਂ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਵਾਰਾਣਸੀ ਦੇ ਵਿੱਚ ਜਿਹੜੀ ਹੈ ਰੋਪਵੇ ਬਣਾਈ ਗਈ ਹੈ ਲਗਾਤਾਰ ਤਾਰਾਂ ਤੇ ਕੇਬਲ ਕਾਰ ਰੋਪਵੇ ਤੇ ਓਪਰੇਟ ਹੋ ਰਹੀਆਂ ਨੇ 1-1 ਸੈਕਿੰਡ ਦੇ ਫਾਸਲੇ ਦੇ ਪਿੱਛੇ ਔਰ ਜੇਕਰ ਆਪਾਂ ਇਸ ਤਰ੍ਹਾਂ ਡਿਸਟੈਂਸ ਮੰਨ ਕੇ ਚੱਲੀਏ ਤਾਂ ਤਕਰੀਬਨ 200 ਮੀਟਰ ਦਾ ਸ਼ਾਇਦ ਫਾਸਲਾ ਹੋਏਗਾ ਜਾਂ 200 ਤੋਂ ਵੀ ਘੱਟ ਮੀਟਰ ਦਾ ਇੱਥੇ ਫਾਸਲਾ ਸਾਨੂੰ ਨਜ਼ਰ ਆ ਰਿਹਾ ਜਿਹੜੀ ਇੱਕ ਕੇਬਲ ਕਾਰ ਔਰ ਦੂਜੀ ਕੇਬਲ ਕਾਰ ਦੇ ਵਿਚਾਲੇ ਇਹ ਉਹ ਕੇਬਲ ਕਾਰ ਹੈ ਜੋ ਵਾਰਾਣਸੀ ਰੋਪਵੇ ਪ੍ਰੋਜੈਕਟ ਦੇ ਲਈ ਤਿਆਰ ਕੀਤੀ ਗਈ ਹੈ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਹੀ ਸਕਦੇ ਹੋ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ 10 ਲੋਕ ਇਸ ਦੇ ਵਿੱਚ ਇੱਕ ਟਾਈਮ ਤੇ ਸਵਾਰ ਹੋ ਸਕਦੇ ਨੇ ਬੜੀ ਖੁੱਲੀ ਡੁੱਲੀਆਂ ਸੀਟਾਂ ਜਿਹੜੀਆਂ ਨੇ 5-5 ਕਰਕੇ ਦੋਵੇਂ ਪਾਸੇ ਲਗਾਈਆਂ ਗਈਆਂ ਨੇ ਔਰ ਤਕਰੀਬਨ 800 ਕਿਲੋ ਦਾ ਭਾਰ ਲੱਦ ਕੇ ਇਹਦੇ ਵਿੱਚ ਮਿੱਟੀ ਦੀ ਬੋਰੀਆਂ ਲੱਦ ਕੇ ਇਹਨੂੰ ਰੋਪਵੇ ਤੇ ਚਲਾ ਕੇ ਓਪਰੇਟ ਕਰਕੇ ਇਹਦਾ ਟ੍ਰਾਇਲ ਲਿਆ ਗਿਆ ਅਮੂਮਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ 90 ਟਰਾਲੀਆਂ ਹੁਣ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਕਿ ਆ ਗਈਆਂ ਨੇ ਇਹਨੂੰ ਹੋਰ ਵਧਾਇਆ ਵੀ ਜਾ ਸਕਦਾ ਔਰ ਇਹ ਟੀਚਾ ਰੱਖਿਆ ਗਿਆ ਕਿ 1 ਘੰਟੇ ਦੇ ਵਿੱਚ 6000 ਲੋਕ ਜਿਹੜੇ ਨੇ ਇਹਨਾਂ ਕੇਬਲ ਕਾਰਜ਼ ਦੇ ਜ਼ਰੀਏ 4 ਕਿਲੋਮੀਟਰ ਦਾ ਰੋਜ਼ਾਨਾ ਸਫ਼ਰ ਤੈਅ ਕਰਨ ਔਰ ਜੇ 1 ਘੰਟੇ ਦੇ ਵਿੱਚ 6000 ਯਾਤਰੀ ਹੋਣਗੇ ਤਾਂ ਫਿਰ 16 ਘੰਟੇ ਇਹਨੂੰ ਓਪਰੇਟ ਕਰਨ ਵਾਸਤੇ ਇਹਦਾ ਮੈਕੈਨਿਜ਼ਮ ਬਣਾਇਆ ਗਿਆ ਔਰ 16 ਘੰਟੇ ਦੇ ਵਿੱਚ ਇਸ ਤਰ੍ਹਾਂ ਤਕਰੀਬਨ 90,000 ਤੋਂ 96,000 ਤੱਕ ਲੋਕ ਜਿਹੜੇ ਨੇ ਉਹ ਲੋਕ ਰੋਜ਼ਾਨਾ ਵਾਰਾਣਸੀ ਰੋਪਵੇ ਦੇ ਵਿੱਚ ਟਰੈਵਲ ਕਰ ਸਕਦੇ ਨੇ ਵਾਰਾਣਸੀ ਰੋਪਵੇ ਪ੍ਰੋਜੈਕਟ ਦਾ ਇਹ ਆਖਰੀ ਪੜਾਅ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਵਾਰਾਣਸੀ ਕੈਂਟ ਸਟੇਸ਼ਨ ਤੋਂ ਬਾਏ ਰੋਡ ਇਸ ਥਾਂ ਤੱਕ ਪਹੁੰਚਣ ਦੇ ਲਈ ਲਗਭਗ 1 ਘੰਟਾ ਲੱਗ ਜਾਂਦਾ ਹੈ ਪਰ ਕੇਬਲ ਕਾਰ ਦੇ ਜ਼ਰੀਏ ਇਹ ਸਫ਼ਰ ਮਹਿਜ਼ 15 ਮਿੰਟ ਦੇ ਵਿੱਚ ਹੀ ਪੂਰਾ ਹੋ ਜਾਏਗਾ ਇਹ ਕੰਸਟਰਕਸ਼ਨ ਜ਼ੋਰਾਂ ਤੇ ਚੱਲ ਰਹੀ ਹੈ ਰੋਪਵੇ ਦੇ ਪਿੱਲਰ ਵਿੱਚ ਬਣ ਗਏ ਨੇ ਪਰ ਲੋਕਾਂ ਦੀ ਜਿਹੜੀ ਰੂਟੀਨ ਲਾਈਫ ਹੈ ਉਹ ਨੋਰਮਲ ਤਰੀਕੇ ਦੇ ਨਾਲ ਹੀ ਚੱਲ ਰਹੀ ਹੈ ਜੇਕਰ ਇਹੀ ਮੈਟਰੋ ਰੇਲ ਦਾ ਕੋਈ ਪ੍ਰੋਜੈਕਟ ਹੁੰਦਾ ਤਾਂ ਫਿਰ ਸ਼ਾਇਦ ਆਮ ਲੋਕਾਂ ਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਹੋਣੀਆਂ ਸੀ ਔਰ ਇੰਨੇ ਈਜ਼ੀ ਤਰੀਕੇ ਦੇ ਨਾਲ ਕੋਈ ਵੀ ਪ੍ਰੋਜੈਕਟ ਜਿਹੜਾ ਟਰਾਂਸਪੋਰਟੇਸ਼ਨ ਦਾ ਨਹੀਂ ਸਥਾਪਿਤ ਹੋ ਸਕਦਾ ਇਹ ਸਟੇਸ਼ਨ ਹਜੇ ਅੰਡਰ ਕੰਸਟਰਕਸ਼ਨ ਹੈ ਉੱਪਰਲਾ ਹਿੱਸਾ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਟਾਇਰਸ ਲਗਾਏ ਗਏ ਨੇ ਇਹ ਕੇਬਲ ਕਾਰ ਨੂੰ ਓਪਰੇਟ ਕਰਨ ਦਾ ਤਰੀਕਾ ਹੈ ਉਹਦੀ ਇੰਜੀਨੀਅਰਿੰਗ ਹੈ ਇਸ ਤਰ੍ਹਾਂ 30 ਟਾਵਰਾਂ ਦੇ ਮਦਦ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ 30 ਕੁੱਲ ਟਾਵਰ ਲਾਏ ਗਏ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਕੇਬਲ ਕਾਰ ਇੱਥੇ ਤੱਕ ਪਹੁੰਚਿਆ ਕਰਨਗੀਆਂ ਔਰ ਹਰ ਟਾਵਰ 'ਤੇ ਸੈਂਸਰ ਲਗਾਏ ਗਏ ਨੇ ਤਾਂ ਕਿ ਦੇਖਿਆ ਜਾ ਸਕੇ ਅਤੇ ਕਿਤਾਰਾਂ 'ਤੇ ਕਿੰਨਾ ਰਸ਼ ਹੈ ਕਿੰਨਾ ਲੋਡ ਹੈ ਕੰਟਰੋਲ ਰੂਮ ਵੀ ਬਣਾਇਆ ਗਿਆ ਸੇਫਟੀ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਸੈਂਸਰ ਵੀ ਲਗਾਏ ਗਏ ਨੇ ਇਸ ਤਰ੍ਹਾਂ ਇਹ ਪ੍ਰੋਜੈਕਟ ਬਣਾਇਆ ਗਿਆ ਔਰ ਇਸ ਪਾਸੇ ਤੁਸੀਂ ਦੇਖੋਗੇ ਜਿਹੜਾ ਆਖਰੀ ਸਟੇਸ਼ਨ ਹੈ ਜਿਹਨੂੰ ਮੈਂ ਅੰਮ੍ਰਿਤਸਰ ਦੇ ਨਾਲ ਕੰਪੇਅਰ ਕਰਾਂ ਤਾਂ ਤੁਸੀਂ ਜਿਹੜਾ ਮੈਂ ਜ਼ਿਕਰ ਕਰ ਰਿਹਾ ਪ੍ਰਸਿੱਧ ਵਿਸ਼ਵਨਾਥ ਮੰਦਿਰ ਹੈ ਉਸ ਪਾਸੇ ਨੂੰ ਰਸਤਾ ਜਾ ਰਿਹਾ ਜਿਸ ਤਰ੍ਹਾਂ ਦਰਬਾਰ ਸਾਹਿਬ ਵੱਲ ਨੂੰ ਜਾਂਦਾ ਜਿਹੜਾ ਪਲਾਜ਼ਾ ਹੈ ਉਸੇ ਤਰ੍ਹਾਂ ਦਾ ਪਲਾਜ਼ਾ ਇਸ ਪਾਸੇ ਵੀ ਬਣਿਆ ਹੈ ਹੈਰੀਟੇਜ ਸਟਰੀਟ ਜਿਹਨੂੰ ਆਪਾਂ ਉੱਥੇ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੀ ਸਟਰੀਟ ਇੱਥੇ ਵੀ ਬਣਾਈ ਗਈ ਜਿਵੇਂ ਸ਼੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਦਾ ਇਲਾਕਾ ਹੈ ਜਿੰਨਾ ਸੰਘਣੀ ਆਬਾਦੀ ਵਾਲਾ ਉਹ ਇਲਾਕਾ ਜਾਂ ਤੰਗ ਗਲੀਆਂ ਵਾਲਾ ਉਹ ਇਲਾਕਾ ਉਸੇ ਤਰ੍ਹਾਂ ਦਾ ਕੁਛ ਇਲਾਕਾ ਤੁਹਾਨੂੰ ਇਸ ਬਾਜ਼ਾਰ ਦੀਆਂ ਗਲੀਆਂ ਦੇਖ ਕੇ ਵੀ ਤੁਹਾਡੇ ਜ਼ਿਹਨ ਦੇ ਵਿੱਚ ਆ ਰਿਹਾ ਹੋਵੇਗਾ

ਮੁੱਖ ਮੰਤਰੀ ਦੇ ਦਾਅਵਿਆਂ ਦੇ ਨਾਲ ਨਾਲ ਅੰਮ੍ਰਿਤਸਰ ਦੇ ਕਈ ਅਫਸਰਾਂ ਦੀ ਵੀ ਇਸ ਪ੍ਰੋਜੈਕਟ ਸੰਬੰਧੀ ਬੈਠਕਾਂ ਹੋ ਚੁੱਕੀਆਂ ਨੇ। ਇੰਟਰਨੈਟ ਤੇ ਕੰਪਨੀ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਰੋਪਵੇ ਪ੍ਰੋਜੈਕਟ ਦਾ ਟੈਂਡਰ ਉਹਨਾਂ ਦੇ ਕੋਲ ਹੈ। ਵਾਰਾਣਸੀ ਦੀ ਤੁਸੀਂ ਇਹ ਸਪੈਸ਼ਲ ਰਿਪੋਰਟ ਦੇਖੀ ਹੈ, ਇਹ ਦੇਖ ਕੇ ਕੀ ਤੁਹਾਨੂੰ ਲੱਗਦਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਦੀ ਜ਼ਰੂਰਤ ਹੈ ਔਰ ਕੀ ਅੰਮ੍ਰਿਤਸਰ ਦੇ ਵਿੱਚ ਇਹ ਪ੍ਰੋਜੈਕਟ

0: कामयाब हो पाएगा या नहीं, अपनी राय कमेंट सेक्शन दे विच जरूर दियो। कैमरामैन रोहित दे नाल रिमांशु गाबा, दैनिक सवेरा टीवी, वाराणसी।
1: ਸੋ ਇਹ ਸੀਗੀ ਜੀ ਇੱਕ ਰਿਪੋਰਟ ਜਿਹੜੀ ਅੰਮ੍ਰਿਤਸਰ ਨਾਲ ਰਿਲੇਟਡ ਸੀਗੀ, ਵਾਰਾਣਸੀ ਤੋਂ ਅੰਮ੍ਰਿਤਸਰ ਵਾਲੇ ਪਾਸੇ ਨੂੰ ਦਰਸਾਉਂਦੀ ਇਹ ਖਬਰ। ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਚੱਲਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 5 ਵਜੇ ਤੱਕ ਚੱਲੇਗਾ, ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਫਿਰ ਬਾਅਦ।
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਸ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ, www.iwebguy.ca।
3: एयरड्री अब आपकी फैमिली की सेहत को मिल गया है एक नया घर।
4: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
3: मिलिए डॉक्टर मघर शाह और डॉक्टर समरीन रहमान से।
4: हमारे तजुर्बाकार डॉक्टर्स आपको देते हैं मुकम्मल केयर।
3: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
4: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
3: आज ही विजिट करें किंग्स व्यू बुलेवर्ड पर, या कॉल करें 587-360-6890, 687-360-6890। लाइफलाइन मेडिकल क्लिनिक,
4: आपकी सेहत हमारी जिम्मेदारी।
5: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat het immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
1: ਬਿਲਕੁਲ ਜੀ, sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਹੋਰ ਕਈ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਸ਼ੇਅਰ ਕੀਤੀਆਂ ਜਾ ਸਕਦੀਆਂ। ਅੱਜ ਦੇ ਪ੍ਰੋਗਰਾਮ 'ਚ ਆਪਾਂ ਆਪਣੀ ਗੱਲਬਾਤ ਜਿੱਥੇ ਕਰ ਰਹੇ ਹਾਂ ਉੱਥੇ ਹੀ, ਕਿਉਂਕਿ ਵਾਰ ਵਾਰ ਥੋੜ੍ਹੀ ਜਿਹੀ ਗੱਲਬਾਤ ਮੈਂ ਕਰਦਾ ਅਤੇ ਵਿੱਚੇ ਰਹਿ ਜਾਂਦਾ ਕੰਮ, ਕਿ ਵੀ ਆਪਾਂ ਡਿਟੇਲ ਦੇ ਵਿੱਚ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਦੇ ਪਾਏ। ਅਤੇ ਇੱਕ ਮਿਸਟਰ ਭੱਲਾ ਹੁੰਦੇ ਸੀਗੇ ਜੀ, ਅਤੇ ਤੁਹਾਨੂੰ ਪਤਾ ਵੀ ਭੱਲਾ ਜੀ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਨਾਲ ਇੱਕ ਸਾਡੇ ਸ਼ਰਮਾ ਜੀ ਹੁੰਦੇ ਸੀਗੇ, ਜਿਨ੍ਹਾਂ ਦਾ ਜਿਹਨੂੰ ਭਤੀਜ ਨਾਂ ਕਹਿ ਕੇ ਅਤੇ ਉਹ ਬੁਲਾਉਂਦੇ ਰਹੇ ਨੇ ਭੱਲਾ ਜੀ। ਅਤੇ ਉਹਨਾਂ ਦੇ ਜਿਹੜੇ ਵੱਡੇ ਭਾਈ ਸਾਹਿਬ, ਕਿਉਂਕਿ ਮੈਨੂੰ ਲੱਗਦਾ ਵੀ ਸ਼ਰਮਾ ਜੀ ਜਿਹੜੇ ਨੇ ਉਹ ਵੀ ਇੱਥੇ ਅੱਜ ਕੱਲ੍ਹ ਰਹਿੰਦੇ ਆ, ਕਿਉਂਕਿ ਮੁਕੁਲ ਉਹਨਾਂ ਦਾ ਬੇਟਾ ਜਿਹੜਾ ਉਹ ਇੱਥੇ ਹੁੰਦਾ। ਅਤੇ ਕੱਲ੍ਹ ਉਹ ਵੀ ਪ੍ਰੋਗਰਾਮ 'ਚ ਪਹੁੰਚੇ ਸੀਗੇ, ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਵੀ ਤੁਹਾਡੀ ਰਿਪੋਰਟ ਤਿਆਰ ਕਰਨੀ ਹੈ, ਅਤੇ ਉਹਨਾਂ ਨੇ ਰਿਪੋਰਟ ਭੇਜੀ ਵੀ ਹੈ ਮੈਨੂੰ। ਅਤੇ

0: ਕੱਲ ਦੇ ਪ੍ਰੋਗਰਾਮ ਦੀ ਸੋ ਜਿਹਦੇ 'ਚ ਉਹਨਾਂ ਨੇ ਕਈ ਗੱਲਾਂ ਪਤਾ ਜਿਹੜੀਆਂ ਰੱਖੀਆਂ ਸੀਗੀਆਂ ਥੋੜ੍ਹੀ ਜਿਹੀ ਉਹਨਾਂ ਦੀ ਰਿਪੋਰਟ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕੱਲ੍ਹ ਕੀ ਬਣਾਇਆ ਰਿਪੋਰਟ 'ਚ ਫਿਰ ਆਪਾਂ ਆਪਣੀਆਂ ਜਿਹੜੀਆਂ ਨੇ ਗੱਲਾਂ ਪਤਾ ਇਸ ਤੋਂ ਬਾਅਦ ਕਰਦੇ ਹਾਂ ਸਬਰੰਗ ਰੇਡੀਓ 94.7 FM 'ਤੇ ਇੱਕ ਛੋਟੀ ਜਿਹੀ ਰਿਪੋਰਟ ਤੋਂ ਬਾਅਦ ਵਾਪਸ ਮਿਲਦੇ ਹਾਂ ਜੀ
1: ਖੂਬ ਲੱਗੀਆਂ ਰੌਣਕਾਂ ਕੈਲਗਰੀ ਦੇ ਵਿਸਾਖੀ ਮੇਲੇ ਤੇ ਸਬਰੰਗ ਰੇਡੀਓ ਵਾਲੇ ਰਜੇਸ਼ ਅੰਗੁਰਾਲ ਅਤੇ ਉਹਨਾਂ ਦੀ ਸ਼ਰੀਕੇ ਹਯਾਤ ਮਨੂ ਭਗਤ ਦੇ ਉਦਮ ਨਾਲ ਕਰਵਾਏ ਜਾਂਦੇ ਵਿਸਾਖੀ ਮੇਲੇ ਤੇ ਇਸ ਵਾਰ ਖੂਬ ਰੌਣਕਾਂ ਲੱਗੀਆਂ। ਮੇਲੇ ਦਾ ਨਾਂ ਵਿਸਾਖੀ ਮੇਲਾ ਹੋਣ ਕਰਕੇ ਇਸ ਵਿੱਚ ਜ਼ਿਆਦਾਤਰ ਵੰਨਗੀਆਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸਨ, ਪਰ ਉਂਝ ਇਸ ਮੇਲੇ ਵਿੱਚ ਹਿੰਦੁਸਤਾਨ ਤੋਂ ਬਾਹਰਲੇ ਮੁਲਕਾਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਆਈਟਮਸ ਵੀ ਸਨ। ਇਸ ਕਰਕੇ ਇਸ ਨੂੰ ਵੱਖੋ ਵੱਖਰੇ ਸੱਭਿਆਚਾਰਾਂ ਦਾ ਗੁਲਦਸਤਾ ਵੀ ਕਿਹਾ ਜਾ ਸਕਦਾ ਹੈ। ਅਸਲ ਵਿੱਚ ਰਜੇਸ਼ ਅੰਗੁਰਾਲ ਨੇ ਜੇਕਰ ਆਪਣੇ ਰੇਡੀਓ ਦਾ ਨਾਂ ਸਬਰੰਗ ਰੱਖਿਆ ਹੈ ਤਾਂ ਉਹਨਾਂ ਦੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਉਹਨਾਂ ਦੇ ਵਿਸਾਖੀ ਮੇਲੇ ਵਿੱਚ ਵੀ ਵੱਖੋ ਵੱਖ ਸੱਭਿਆਚਾਰਾਂ ਦੇ ਰੰਗ ਭਰੇ ਹੋਣ। ਸ਼ਾਇਦ ਇਸੇ ਕਰਕੇ ਉਹਨਾਂ ਨੂੰ ਕੈਨੇਡੀਅਨ ਮਲਟੀਕਲਚਰਲ ਡਿਵੈਲਪਮੈਂਟ, ਏਸ਼ੀਅਨ ਹੈਰੀਟੇਜ ਫਾਊਂਡੇਸ਼ਨ, ਜੈਨਸਿਸ ਸੈਂਟਰ, ਵੈਬ ਗਾਈ ਅਤੇ PCCA ਵਰਗੀਆਂ ਸੰਸਥਾਵਾਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ। ਇਸ ਤੋਂ ਇਲਾਵਾ ਅਨੇਕਾਂ ਅਦਾਰਿਆਂ ਵੱਲੋਂ ਇਸ ਵਿਸਾਖੀ ਮੇਲੇ ਨੂੰ ਸਪਾਂਸਰ ਕੀਤਾ ਜਾਂਦਾ ਹੈ। ਇਹਨਾਂ ਵਿੱਚ YYC ਹੋਮ ਕੇਅਰ ਵਾਲੇ, ਹਾਰਟ ਐਂਡ ਹੈਂਡ ਫਾਰ ਦਾ ਹੈਂਡੀਕੈਪਡ ਵਾਲੇ, ਟਰਾਈਕੋ ਹੋਮਸ ਵਾਲੇ, CIBC ਬੈਂਕ ਵਾਲੇ, CIR ਰਿਅਲਟਰ ਵਾਲੇ, ABM ਕਾਲਜ ਵਾਲੇ ਅਤੇ ਕੋਸਕੋ ਹੋਲਸੇਲ ਸਟੋਰ ਵਾਲੇ ਸ਼ਾਮਲ ਸਨ। ਸੁਖਵੀਰ ਗਰੇਵਾਲ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲਾਇਆ ਗਿਆ ਸਟਾਲ ਅਤੇ ਤਰਕਸ਼ੀਲ ਸੁਸਾਇਟੀ ਕੈਲਗਰੀ ਦੇ ਦਰਸ਼ਨ ਔਜਲਾ ਵੱਲੋਂ ਲਾਇਆ ਗਿਆ ਬੁੱਕ ਸਟਾਲ ਵੀ ਖਿੱਚ ਦਾ ਕਾਰਨ ਬਣੇ। ਵਿਸਾਖੀ ਦੇ ਮੇਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਐਲਬਰਟਾ ਸੂਬੇ ਦੀ ਸਾਬਕਾ ਵਜ਼ੀਰ ਲੀਲਾ ਅਹੀਰ ਪਹਿਲਾਂ ਮੈਨੂੰ ਤੇ ਬਾਅਦ ਵਿੱਚ ਮੇਰੀ ਸ਼ਰੀਕੇ ਹਯਾਤ ਇੰਦੂ ਨੂੰ ਘੁੱਟ ਘੁੱਟ ਜੱਫੀਆਂ ਪਾ ਕੇ ਮਿਲੀ ਅਤੇ ਜਦੋਂ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਕੈਲਗਰੀ ਦੇ ਤਿੰਨੋਂ ਪਾਰਲੀਮੈਂਟ ਮੈਂਬਰਾਂ ਜਸਰਾਜ ਹੱਲਨ, ਦਲਵਿੰਦਰ ਗਿੱਲ ਅਤੇ ਅਮਨਪ੍ਰੀਤ ਸਿੰਘ ਗਿੱਲ ਨੇ ਮੈਨੂੰ ਦੇਖਿਆ ਤਾਂ ਬਾਹੋਂ ਫੜ ਕੇ ਖਿੱਚ ਕੇ ਵਿਚਕਾਰ ਖੜੇ ਕਰ ਲਿਆ ਅਤੇ ਇੱਕ ਯਾਦਗਾਰੀ ਤਸਵੀਰ ਖਿਚਵਾਈ। ਮੇਲੇ ਦੇ ਪਿੰਡ ਵਿੱਚ ਜਾਣ ਤੋਂ ਪਹਿਲਾਂ ਮੰਚ ਉੱਪਰ ਸਿਆਸੀ ਬੰਦਿਆਂ ਦੀ ਹਾਜ਼ਰੀ ਵਿੱਚ NDP ਲਬਰਟਾ ਦੇ ਮੁਖੀ ਨਾਲ ਨੈਨਸੀ ਅਤੇ 3 MLAs ਗੁਰਿੰਦਰ ਬਰਾੜ, ਪਰਮੀਤ ਬੋਪਾਰਾ ਅਤੇ ਇਰਫਾਨ ਸਬੀਰ ਸ਼ਾਮਲ ਸਨ। NDP ਵੱਲੋਂ ਇਸ ਮੌਕੇ ਤੇ ਨਾਹਿਦ ਨੈਨਸੀ ਨੇ ਅਤੇ ਕੌਂਸਲਰ ਰਾਜ ਧਾਲੀਵਾਲ ਨੇ ਸੰਗਤਾਂ ਨੂੰ ਵਿਸਾਖੀ ਦੀ ਵਧਾਈ ਦਿੱਤੀ, ਵਧਾਈ ਦੇ ਸੁਨੇਹੇ ਦਿੱਤੇ। ਇਹਨਾਂ ਤੋਂ ਇਲਾਵਾ ਉੱਗੀ ਕਵਿਤਰੀ ਗੁਰਦੀਸ਼ ਗਰੇਵਾਲ ਅਤੇ ਮੈਡਮ ਬਲਵਿੰਦਰ ਬਰਾੜ ਅਤੇ ਖੁਦ ਮਨੂ ਭਗਤ ਨੇ ਵੀ ਵਧਾਈ ਸੰਦੇਸ਼ ਦਿੱਤੇ। ਅੱਛਾ, ਇੱਕ ਹੋਰ ਗੱਲ, ਦਿਨਾਂ ਸੁਦਾਂ 'ਚ ਆਮ ਸਾਡੀਆਂ ਬੀਬੀਆਂ ਭੈਣਾਂ ਚੱਲਦੇ ਫੰਕਸ਼ਨ ਵਿੱਚ ਅਕਸਰ ਇੱਕ ਤੋਂ ਵੱਧ ਡਰੈਸ ਬਦਲਣ ਦੀਆਂ ਚਾਹਵਾਨ ਹੁੰਦੀਆਂ ਹਨ। ਹੁਣ ਇੱਥੇ ਮੁੱਖ ਹੋਸਟ ਮਨੂ ਭਗਤ ਨੇ ਤਾਂ ਪੂਰਾ ਸਮਾਂ ਇੱਕੋ ਡਰੈਸ ਰੱਖੀ, ਪਰੰਤੂ ਉਹਨਾਂ ਦੇ ਖਾਵੰਦ ਰਜੇਸ਼ ਅੰਗੁਰਾਲ ਜੀ ਨੇ ਅੱਧੇ ਸਮੇਂ ਤੋਂ ਬਾਅਦ ਵਰਦੀ ਬਦਲ ਲਈ। ਲਓ ਦੇਖ ਲਓ ਉਹਨਾਂ ਨੂੰ ਦੋਹਾਂ ਵਰਦੀਆਂ ਵਿੱਚ। ਇਸ ਤੋਂ ਇਲਾਵਾ ਮੇਲੇ ਵਿੱਚ ਪੰਡਿਤ ਕਰਨ ਕਸ਼ਯਪ ਯਾਨੀ KK ਨੇ ਇੱਕ ਜਾਦੂ ਦਾ ਸ਼ੋਅ ਪੇਸ਼ ਕੀਤਾ ਅਤੇ ਯੋਗਾ ਅਤੇ ਲਾਫਟਰ ਯੋਗਾ ਦੇ ਸ਼ੋਅ ਵੀ ਹੋਏ। ਛੋਟੇ ਛੋਟੇ ਬੱਚਿਆਂ ਨੇ ਗੱਤਕੇ ਦੇ ਜੌਹਰ ਦਿਖਾਏ। ਵੰਨਗੀਆਂ ਭਰਪੂਰ ਇਸ ਮੇਲੇ ਦਾ ਆਰੰਭ ਸਰਦਾਰ ਹਰਮਿੰਦਰਪਾਲ ਸਿੰਘ ਦੇ ਸ਼ਬਦ ਗਾਇਨ ਨਾਲ ਹੋਇਆ ਅਤੇ ਬਾਅਦ ਵਿੱਚ ਅਰਜਿਤਾ ਦੀ ਸੁਰੀਲੀ ਆਵਾਜ਼ 'ਚ ਗਾਏ ਗੀਤਾਂ ਨੇ ਰੰਗ ਬੰਨ੍ਹ ਦਿੱਤਾ। ਇਸ ਤੋਂ ਇਲਾਵਾ ਮੈਡਮ ਸਰਬਜੀਤ ਉੱਪਲ ਅਤੇ ਇੰਦੂ ਸ਼ਰਮਾ ਦੀ ਜੁਗਲਬੰਦੀ ਨੂੰ ਵੀ ਲੋਕਾਂ ਨੇ ਖੂਬ ਸਲਾਹਿਆ। ਕਰਮਜੀਤ ਦਾ ਗੀਤ ਵੀ ਕਾਬਲੇ ਤਾਰੀਫ ਰਿਹਾ। ਸਾਰੇ ਭਾਗੀ ਦਾ ਨਾਂ ਵੇਰਵਾ ਸਾਂਝਾ ਕਰਨਾ ਸੰਭਵ ਨਹੀਂ ਅਤੇ ਲਓ ਇਸ ਕਰਕੇ ਹੁਣ ਤੁਸੀਂ ਦੇਖੋ ਸਮੁੱਚੇ ਮੇਲੇ ਦੀਆਂ ਪ੍ਰਮੁੱਖ ਝਲਕੀਆਂ।

ਕਿ ਜੋ ਚੀਜ਼ ਜਾਦੂ ਨਾਲ ਅਪੀਅਰ ਹੋਈ ਹੈ ਉਹਨੂੰ ਵਾਪਸ ਵੀ ਜਾਣਾ ਚਾਹੀਦਾ ਇਸ ਲਈ ਹੋ ਜਾਂਦੀ ਹੈ।

0: ਜੀ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਕੌਰ ਬਰਾੜ ਇਹ ਮੇਰੀ ਐਸੋਸੀਏਸ਼ਨ ਦੀਆਂ ਲੇਡੀਜ਼ ਜਿਹੜੀਆਂ ਨੇ ਹੁਣ ਦੋ ਪਰਫਾਰਮੈਂਸ ਕਰਕੇ ਗਈਆਂ ਨੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਸਾਡੀ ਪਾਰਟਿਸਿਪੇਸ਼ਨ ਵਾਸਤੇ ਕਿਹਾ ਸੀਗਾ ਅੰਗਰਾਜ ਸਾਹਿਬ ਨੇ ਇਸ ਕਰਕੇ ਅਸੀਂ ਸਵੇਰ ਦੇ ਬੈਠੇ ਹਾਂ ਵੈਸੇ ਟਾਈਮ ਹੋਣ ਆਇਆ ਥੈਂਕ ਯੂ
1: ਥੈਂਕ ਯੂ ਵੈਰੀ ਮੱਚ ਇਹ ਤੁਹਾਡਾ ਮਾਣ ਹੈ ਕਿਉਂਕਿ ਇੰਨਾ ਤੁਸੀਂ ਪਿਆਰ ਦਿੰਦੇ ਹੋ ਤੁਹਾਨੂੰ ਪਤਾ ਵੀ ਆਪਾਂ ਰਲ ਮਿਲ ਕੇ ਕਮਿਊਨਿਟੀ ਦਾ ਇਵੈਂਟ ਕਰਦੇ ਹਾਂ ਸਾਰੇ ਜਣੇ ਤੇ ਜਦੋਂ ਵੀ ਮੌਕਾ ਮਿਲਦਾ ਉਸੇ ਤਰੀਕੇ ਨਾਲ ਆਰਗੇਨਾਈਜ਼ ਕਰੀਦਾ
2: ਇੱਕ ਵਾਰੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਧਾਈ ਦੇਣਾ ਚਾਹਾਂਗੀ ਇਸ ਟੀਮ ਨੂੰ ਰਜੇਸ਼ ਅੰਗਰਾਲ ਮਨੂ ਤੇ ਇਹਨਾਂ ਦੀ ਸਭ ਰੰਗ ਦੀ ਟੀਮ ਨੂੰ ਜਿਨ੍ਹਾਂ ਨੇ ਇੰਨਾ ਵੱਡਾ ਪ੍ਰੋਗਰਾਮ ਉਲੀਕਿਆ ਤੇ ਸਾਰੀਆਂ ਕਮਿਊਨਿਟੀ ਨੂੰ ਇੱਕ ਮੰਚ ਤੇ ਇਕੱਠਾ ਕਰਨ ਦਾ ਇਹਨਾਂ ਨੇ ਸੱਦਾ ਦਿੱਤਾ ਹਰ ਸਾਲ ਹੀ ਪ੍ਰੋਗਰਾਮ ਕਰਦੇ ਬੜਾ ਇੰਜੋਏ ਕਰਦੇ ਆ ਸੋ ਇਹਨਾਂ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਟੀਮ ਦੇ ਲਈ ਵਾਹਿਗੁਰੂ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਇਹਨਾਂ ਨੇ ਸਾਡੀ ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਨੂੰ ਵੀ ਇਸ ਵਿੱਚ ਸ਼ਾਮਲ ਕਰਕੇ ਸਾਡਾ ਮਾਣ ਵਧਾਇਆ ਥੈਂਕ ਯੂ
3: ਥੈਂਕ ਯੂ ਵੈਰੀ ਮੱਚ ਸਭ ਤੋਂ ਪਹਿਲਾਂ ਜਿੰਨੇ ਜਣੇ ਸਾਰੇ ਜਣੇ ਤੁਸੀਂ ਆਏ ਹੋ ਵੈਲਕਮ ਟੂ ਆਲ ਆਫ ਯੂ ਔਰ ਹੈਪੀ ਵਿਸਾਖੀ ਵਿਸਾਖੀ ਜਿੱਦਾਂ ਕਿ ਆਪਾਂ ਜਿਹੜਾ ਥੀਮ ਲੈ ਕੇ ਚੱਲੇ ਸੀਗੇ ਇੱਕ ਮੈਸੇਜ ਸਿੰਪਲ ਸੀਗਾ ਕਿ ਡਿਵਰਸਿਟੀ ਐਂਡ ਯੂਨਿਟੀ ਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਮਲਟੀਕਲਚਰ ਫ੍ਰੀ ਐਂਟਰੀ ਐਂਡ ਫ੍ਰੀ ਇਵੈਂਟ ਐਂਡ ਥੈਂਕ ਯੂ ਵੈਰੀ ਮੱਚ ਤੁਸੀਂ ਸਾਰੇ ਜਣੇ ਬਹੁਤ ਅੱਛਾ ਲੱਗ ਰਹੇ ਹੋ ਇੱਕ ਵਾਰੀ ਜ਼ੋਰਦਾਰ ਤਾੜੀ ਆਪਣੇ ਨਾਮ ਨਾਲ ਜਿਹੜੇ ਤੁਸੀਂ ਇੰਨੀ ਦੇਰ ਤੱਕ ਬੈਠੇ ਹੋਏ ਹੋ ਤੁਹਾਡੇ ਹੌਸਲੇ ਵਾਸਤੇ ਤੁਹਾਡੇ ਹੌਸਲੇ ਨਾਲ ਸਾਡਾ ਵੀ ਹੌਸਲਾ ਜੁੜਿਆ ਹੋਇਆ ਜਿੱਦਾਂ ਕਿ ਮਿਸਿਸ ਬਰਾੜ ਇਹਨਾਂ ਨੇ ਗੱਲ ਕੀਤੀ ਹੈ ਕਿ ਸਵੇਰ ਦੀ ਟਰਨ ਆਈ ਹੋਈ ਹੈ ਤੇ ਮੈਂ ਇਹਨਾਂ ਦੀ ਦਾਅ ਦੇਣਾ ਚਾਹਾਂਗੀ ਇਹਨਾਂ ਦੀ ਪੇਸ਼ੈਂਸ ਵਾਸਤੇ ਪਰ ਪਲੀਜ਼ ਇੱਕ ਵਾਰੀ ਜ਼ੋਰਦਾਰ ਤਾੜੀ ਇਹਨਾਂ ਦੇ ਨਾਮ ਦੇ ਪਰ ਇੱਕ ਵੀ ਮੱਥੇ ਦੇ ਉੱਤੇ ਇਹਨਾਂ ਨੇ ਸ਼ਿਕਰ ਨਹੀਂ ਇਹਨਾਂ ਦੀ ਟੀਮ ਨੇ ਕੀਤਾ ਆਈ ਰੀਅਲੀ ਸਲੂਟ ਆਲ ਆਫ ਯੂ ਥੈਂਕ ਯੂ
1: ਸੋ ਇਹ ਗੱਲਬਾਤ ਜਿੰਨੀ ਕਿ ਇਹਨਾਂ ਨੇ ਰਿਕਾਰਡ ਕਰਕੇ ਬਣਾਈ ਸੀਗੀ ਜੀ ਉੱਨੀ ਕੁ ਤੁਹਾਨੂੰ ਸੁਣਾਤੀ ਹੈ ਬਟ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਜਿਹੜੇ ਆ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਇਹ ਮੇਲਾ ਹੈ ਬੇਸਿਕਲੀ ਜਿਹੜਾ ਮੇਲਾ ਤੁਸੀਂ ਇੰਜੋਏ ਕਰਦੇ ਹੋ ਅਤੇ ਸਾਰੇ ਦੋਸਤ ਜਿਹੜੇ ਨੇ ਆਪਣੇ ਆਪਣੇ ਤਰੀਕੇ ਨਾਲ ਇਹ 'ਚ ਪਾਰਟੀਸਪੇਟ ਕਰਦੇ ਨੇ ਹਾਲਾਂਕਿ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਸੀਗਾ ਜਿਹਦੇ 'ਚ ਕੁਛ ਕੁਛ ਲੋਕਾਂ ਨੂੰ ਇਹ ਵੀ ਸ਼ਿਕਾਇਤ ਰਹੀ ਵੀ ਸਾਨੂੰ ਪਿੱਛੇ ਟਾਈਮ ਦਿੱਤਾ ਘੱਟ ਟਾਈਮ ਦਿੱਤਾ ਪਰ ਹੁੰਦਾ ਕੀ ਹੈ ਵੀ ਜਦੋਂ ਆਪਾਂ ਕਮਿਟਮੈਂਟ ਕਰਦੇ ਹਾਂ ਕਿ ਵੀ ਆਉਣ ਦੀ ਆਪਾਂ ਪਾਰਟੀਸਪੇਟ ਕਰਾਂਗੇ ਅਤੇ ਮਿਲਣਾ ਅਤੇ ਹਰ ਬੰਦਾ ਚਾਹੁੰਦਾ ਵੀ ਪ੍ਰੋਗਰਾਮ ਵੀ ਇੰਜੋਏ ਕਰੇ ਨਾਲ ਦੀ ਨਾਲ ਹੀ ਪਹੁੰਚੇ ਵੀ ਉੱਥੇ ਸੋ ਸਾਰਿਆਂ ਨੇ ਇੰਜੋਏ ਕੀਤਾ ਪ੍ਰੋਗਰਾਮ ਨੂੰ ਕੁਛ ਖਾਣ ਪੀਣ ਦਾ ਵੀ ਅਰੇਂਜਮੈਂਟ ਸੀਗਾ ਕੁਛ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਜਿੱਦਾਂ ਆਈਸਕ੍ਰੀਮ ਦਾ ਕਾਫੀ ਵੱਡੇ ਪੈਕਟ ਸੀਗੇ ਜਿਹੜੇ ਕਈ ਵਾਰੀ ਵੈਸੇ ਲੋਕ ਤਾਂ ਬਾਅਦ 'ਚ ਪੂਰੇ ਦੇ ਪੂਰੇ ਪੈਕਟ ਵੀ ਲੈ ਕੇ ਜਾਂਦੇ ਰਹੇ ਜਾਂ ਫਲ ਫਰੂਟ ਦਾ ਜੋ ਗੁਰੂ ਨਾਨਕ ਫਰੀ ਕਿਚਨ ਵਾਲਿਆਂ ਨੇ ਲਾਇਆ ਸੀਗਾ ਉੱਥੇ ਇਸ ਤੋਂ ਇਲਾਵਾ ਅਹਿਮਦੀਆ ਮੁਸਲਿਮ ਜਮਾਤ ਦੇ ਜਿਹੜੇ ਸਾਡੇ ਦੋਸਤ ਨੇ ਉਹਨਾਂ ਵੱਲੋਂ ਕਾਫੀ ਵਧੀਆ ਚਾਹ ਦੇ ਵੱਡੇ ਵੱਡੇ ਜਿਹਨੂੰ ਕਹਿੰਦੇ ਨਾ ਵੀ ਕੈਨ ਲਿਆਂਦੇ ਸੀਗੇ ਜਿਹੜੇ ਐਂਡ ਤੱਕ ਜਿਹੜੇ ਆ ਉਹ ਪੀਤੀ ਜਾਂਦੀ ਰਹੀ ਨਾਲ ਦੀ ਨਾਲ ਸਮੋਸੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲਿਆਂਦੇ ਸੀ ਫਿਰ ਸਪਰਿੰਗ ਰੋਲ ਆਪਾਂ ਮੰਗਵਾਏ ਸੀਗੇ ਜਿਹੜੇ ਖਵਾਏ ਅਤੇ ਨਾਲ ਆਈਸਕ੍ਰੀਮ ਅਤੇ ਇਸੇ ਤਰੀਕੇ ਨਾਲ ਪੀ ਸੀ ਸੀ ਵਾਲਿਆਂ ਨੇ ਵੀ ਚਾਹ ਅਤੇ ਹੋਰ ਅਰੇਂਜਮੈਂਟ ਇੱਦਾਂ ਦਾ ਕੀਤਾ ਤਾਂ ਕਿ ਜਿਹੜੇ ਦੋਸਤ ਉੱਥੇ ਪਹੁੰਚਣ ਅਤੇ ਉਹਨਾਂ ਨੂੰ ਖਾਣ ਪੀਣ ਦਾ ਵੀ ਮੌਕਾ ਮਿਲੇ ਸੋ ਖਾਣ ਪੀਣ ਦੀਆਂ ਚਲੋ ਗੱਲਾਂ ਆਪਣੀ ਜਗ੍ਹਾ 'ਤੇ ਹੈ ਬਟ ਜਿਨ੍ਹਾਂ ਨੇ ਇੰਨੀ ਸਪੋਰਟ ਦੇ ਨਾਲ ਲਿਆਂਦਾ ਖਵਾਇਆ ਪਿਆ ਬਟ ਉਸ ਤੋਂ ਇਲਾਵਾ ਕਿਉਂਕਿ ਪ੍ਰੋਗਰਾਮ ਦੀ ਜਿਹੜੀ ਸਟੇਜ ਹੁੰਦਾ ਇੱਕ ਲਿਮਿਟਡ ਟਾਈਮ ਹੁੰਦਾ ਕੱਲ੍ਹ ਮੌਸਮ ਨੇ ਬੜਾ ਝਟਕਾ ਜਿਹਾ ਲਾਇਆ ਅਤੇ ਪ੍ਰੋਗਰਾਮ ਜਿਹੜੇ ਨੇ ਉਹਦੇ ਕਰਕੇ ਹੀ ਸ਼ੁਰੂਆਤ ਦੇ ਵਿੱਚ ਥੋੜ੍ਹੇ ਜਿਹੇ ਲੇਟ ਹੋ ਗਏ ਅਕਸਰ ਇਹ ਪ੍ਰੋਗਰਾਮ ਕਿਉਂਕਿ ਸਾਰੇ ਜਣੇ ਜਿੱਦਾਂ ਸਾਡੀ ਆਦਤ ਹੈ ਅਤੇ ਆਪਾਂ ਲੇਟ ਪਹੁੰਚਦੇ ਹਾਂ ਜਿਹੜਾ ਜਲਦੀ ਪਹੁੰਚ ਜਾਂਦਾ ਉਹ ਵਿਚਾਰਾ ਇਸ ਗੱਲ ਦਾ ਮਲਾਲ ਕਰਦਾ ਵੀ ਮੈਂ ਜਲਦੀ ਪਹੁੰਚ ਗਿਆ ਬਾਕੀ ਲੇਟ ਪਹੁੰਚਦੇ ਪਏ ਆ ਹੁਣ ਜਿਹੜੇ ਪਰਫੋਰਮਰ ਨੇ ਉਹਨਾਂ ਦਾ ਹਰ ਬੰਦਾ ਚਾਹੁੰਦਾ ਹੁੰਦਾ ਵੀ ਜਦੋਂ ਮੇਲਾ ਪੂਰਾ ਭਰਿਆ ਅਤੇ ਉਦੋਂ ਹੀ ਆਪਾਂ ਪਰਫੋਰਮ ਕਰੀਏ ਉਸ ਤੋਂ ਪਹਿਲਾਂ ਨਾ ਪਰਫੋਰਮ ਕਰੀਏ ਕਿਉਂਕਿ ਘੱਟ ਲੋਕਾਂ 'ਚ ਨਹੀਂ ਪਰਫੋਰਮ ਕਰਨਾ ਆਪਾਂ ਕਿਉਂਕਿ ਇਹ ਮੌਕਾ ਐਸਾ ਜਿਹਦੇ 'ਚ ਵੱਧ ਤੋਂ ਵੱਧ ਟਾਈਮ ਜਿਹੜਾ ਸਾਨੂੰ ਮਿਲਣਾ ਚਾਹੀਦਾ ਅਤੇ ਆਈ ਥਿੰਕ ਵੀ ਹੁਣ ਮੈਂ ਇਹ ਰਿਲਾਈਜ਼ ਕੀਤਾ ਵੀ ਆਪਾਂ ਕਈਆਂ ਨੂੰ ਦੋ ਦੋ ਪਰਫੋਰਮੈਂਸਿਸ ਕਿਹਾ ਸੀ ਮਲਟੀ ਕਲਚਰ ਦੀਆਂ ਬਟ ਉਹ ਟਾਈਮ ਉਹ ਵਾਲਾ ਪਿੱਕ ਕਰਦੇ ਆ ਕਿ ਵੀ ਆਪਾਂ ਨੂੰ ਮਿਡਲ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਪਰਫੋਰਮ ਕਰਨਾ ਉਹ ਵੀ ਕਹਿੰਦੇ ਵੀ ਪਹਿਲਾਂ ਦੂਜਿਆਂ ਨੂੰ ਕਰਵਾਈ ਜਾਓ ਅਤੇ ਸਾਨੂੰ ਮਿਡਲ 'ਚ ਕਰਵਾ ਦਿਓ ਅਤੇ ਜਿਨ੍ਹਾਂ ਨੇ ਐਂਡ 'ਤੇ ਵੀ ਕਰਨਾ ਸੀਗਾ ਉਹ ਵੀ ਇਸ ਤਰੀਕੇ ਨਾਲ ਧੱਕੇ ਦੇ ਨਾਲ ਅੱਗੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਨੇ ਕਿ ਵੀ ਤਾਂ ਕਿ ਜਦੋਂ ਪੂਰਾ ਭਰਿਆ ਹਾਲਾਂਕਿ ਐਂਡ ਤੱਕ ਪਹਿਲਾਂ ਆਪਾਂ ਬਿਲਕੁਲ ਭਰੇ ਮੇਲੇ ਨੂੰ ਬੰਦ ਕਰਦੇ ਹੁੰਦੇ ਸੀਗੇ ਹੁਣ ਮੈਂ ਸਲੋਲੀ ਸਲੋਲੀ ਰਿਲਾਈਜ਼ ਕੀਤਾ ਵੀ ਆਪਾਂ ਐਂਡ ਵਾਲਾ ਟਾਈਮ ਜਿਹੜਾ ਉਹ ਜ਼ਿਆਦਾ ਨਹੀਂ ਰੱਖਣਾ ਉਸ ਤਰ੍ਹਾਂ ਦਾ ਕਿਉਂਕਿ

0: ਫਿਰ ਸਾਰਿਆਂ ਨੂੰ ਬਾਹਰ ਨਿਕਲਣ 'ਚ ਆਉਣ ਜਾਣ 'ਚ ਦਿੱਕਤ ਹੁੰਦੀ ਹੈ ਵੀ ਲੋਕ ਜਦੋਂ ਨਿਕਲਦੇ ਆ ਪਲੱਸ ਕਾਫੀ ਪਰਫਾਰਮਰ ਜਿਹੜੇ ਆ ਉਹ ਲਾਈਨ ਦੇ ਵਿੱਚ ਲੱਗੇ ਹੁੰਦੇ ਨੇ ਵਿਚਾਰੇ ਬੱਚੇ ਕਿਉਂਕਿ ਇੱਕ ਦੇ ਉੱਤੇ ਇੱਕ ਜਿਹੜਾ ਉਹ ਸਾਰੇ ਦੇ ਸਾਰੇ ਆਪਣੇ ਕੋਚਿਸ ਦੇ ਨਾਲ ਆਪਣੇ ਪੇਰੈਂਟਸ ਦੇ ਨਾਲ ਆਏ ਹੁੰਦੇ ਆ ਤੇ ਮੇਲਾ ਤੇ ਇੰਜੋਏ ਕਰਦੇ ਪਰ ਜਦੋਂ ਆਪਾਂ ਪੁਸ਼ ਕਰਨ ਵਾਸਤੇ ਜਾਂਦੇ ਹਾਂ ਵੀ ਜਲਦੀ ਜਲਦੀ ਪਰਫਾਰਮ ਕਰੀਏ ਤਾਂ ਫਿਰ ਨਿਕਲ ਜਾਈਏ ਇੱਥੋਂ ਤੇ ਟਾਈਮ ਦੀ ਜਿਹੜੀ ਗੜਬੜੀ ਹੈ ਉਹ ਮੈਨੂੰ ਲੱਗਦਾ ਵੀ ਮਿਸਮੈਨੇਜਮੈਂਟ ਆਲਵੇਜ਼ ਹੋ ਜਾਂਦੀ ਹੈ ਕਿਉਂਕਿ ਆਪਾਂ ਉੱਤੇ ਥੱਲੇ ਵੀ ਜਾਣਾ ਹੁੰਦਾ ਇਟਸ ਨੋਟ ਇੱਕ ਸ਼ੋਅ ਹੁੰਦਾ ਕਈ ਵਾਰੀ ਲੋਕ ਸਮਝਦੇ ਵੀ ਇਹ ਸਟੇਜ ਸ਼ੋਅ ਹੈ ਜਿੱਦਾਂ ਸਟੇਜ ਸ਼ੋਅ ਹੈ ਅਤੇ ਆਪਾਂ ਇੱਕ ਪਾਰਟੀਕੁਲਰ ਟਾਈਮ ਕਹਿਤਾ ਉਹਦੇ 'ਤੇ ਸਾਨੂੰ ਟਾਈਮ ਮਿਲ ਜਾਣਾ ਆਪ ਭਾਵੇਂ ਆਪਾਂ ਕੋਈ ਵੀ ਲੇਟ ਆ ਕੇ ਤਾਂ ਵਿਚਾਰੇ ਐਕਸਕਿਊਜ਼ ਕਰ ਲੈਂਦੇ ਹਾਂ ਅਤੇ ਨਾ ਆਪਾਂ ਵੀ ਨਹੀਂ ਉਸ ਗੱਲ ਦੇ ਉੱਤੇ ਕਦੀ ਗੁੱਸਾ ਗਿਲਾ ਕਰਦੇ ਕਿ ਵੀ ਠੀਕ ਹੈ ਸਾਨੂੰ ਪਤਾ ਵੀ ਹਰ ਬੰਦਾ ਜਿਹੜਾ ਇੱਥੇ ਵਲੰਟੀਅਰਲੀ ਆ ਰਿਹਾ ਥੋੜ੍ਹੀ ਜਿਹੀ ਐਪਰੀਸੀਏਸ਼ਨ ਕਰਨਾ ਉਹਨਾਂ ਨੂੰ ਚਾਹੇ ਟਰੋਫੀ ਸਰਟੀਫਿਕੇਟ ਜਾਂ ਫੂਡ ਦੇ ਨਾਲ ਅਤੇ ਇਟਸ ਨੋਟ ਇਨਫ ਕਿਉਂਕਿ ਉਹਨਾਂ ਦਾ ਜਿਹੜਾ ਕੰਮ ਹੁੰਦਾ ਬਟ ਸੇਮ ਟਾਈਮ ਦੇ ਉੱਤੇ ਜੋ ਓਵਰਆਲ ਵੀ ਕੀਤਾ ਜਾ ਰਿਹਾ ਸਾਰਾ ਕਮਿਊਨਿਟੀ ਵਾਸਤੇ ਹੀ ਹੁੰਦਾ ਕਿਉਂਕਿ ਇਹਦੇ 'ਤੇ ਐਸ ਸੱਚ ਕੋਈ ਟਿਕਟਾਂ ਨਹੀਂ ਲੱਗੀਆਂ ਹੁੰਦੀਆਂ ਸਪੋਂਸਰ ਜਿਹੜਾ ਥੋੜ੍ਹਾ ਬਹੁਤਾ ਕੰਟਰੀਬਿਊਟ ਕਰਦੇ ਨੇ ਥੋੜ੍ਹਾ ਬਹੁਤਾ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਇਹਨਾਂ ਈਵੈਂਟਸ ਦੀ ਕੋਸਟ ਬਹੁਤ ਹਾਈ ਹੁੰਦੀ ਹੈ ਇਹੋ ਜਿਹੇ ਵੱਡੇ ਪ੍ਰੋਗਰਾਮ ਦੇ ਵਿੱਚ ਕਰਨਾ ਇਹ ਮਤਲਬ ਇੰਨਾ ਸਸਤਾ ਨਹੀਂ ਹੁੰਦਾ ਛੋਟਾ ਜਿਹਾ ਵੀ ਪ੍ਰੋਗਰਾਮ ਕਿਤੇ ਔਰਗਨਾਈਜ਼ ਕਰੀਏ ਅਤੇ ਜਿਹੜੇ ਦੋਸਤ ਕਰਦੇ ਉਹਨਾਂ ਨੂੰ ਪਤਾ ਵੀ ਛੋਟੇ ਜਿਹੇ ਹਾਲ 'ਚ ਵੀ ਕਿੰਨਾ ਖਰਚਾ ਆਉਂਦਾ ਇਹ ਤਾਂ ਸਭ ਤੋਂ ਜਿਹਨੂੰ ਕਹਿੰਦੇ ਵੀ ਮਹਿੰਗਾ ਹਾਲ ਪੈਂਦਾ ਸਾਡੇ ਪ੍ਰੋਗਰਾਮ ਦੇ ਪੁਆਇੰਟ ਆਫ ਵਿਊ ਦੇ ਨਾਲ ਪਰ ਫਿਰ ਵੀ ਆਪਾਂ ਇਹੀ ਚਾਹੁੰਦੇ ਹੁੰਦੇ ਹਾਂ ਵੀ ਲੋਕ ਜਿਹੜੇ ਵਧੀਆ ਇੰਜੋਏ ਕਰ ਲੈਣ ਆ ਕੇ ਸੋ ਓਵਰਆਲ ਜਿਹੜਾ ਜੀ ਬੱਚਿਆਂ ਨੇ ਕਾਫੀ ਇੰਜੋਏ ਕੀਤਾ ਜਿੱਦਾਂ ਇਹ ਰਿਪੋਰਟ 'ਚ ਵੀ ਤੁਸੀਂ ਸੁਣਿਆ ਅਤੇ ਉਹਦੇ ਨਾਲ ਨਾਲ ਮੈਨੂੰ ਲੱਗਦਾ ਸਲੀਮਾ ਦਾ ਵੀ ਫੋਨ ਆ ਗਿਆ ਸਲੀਮਾ ਨੂੰ ਵੀ ਪੁੱਛਦੇ ਹਾਂ ਇਹਨੇ ਕੱਲ੍ਹ ਦਾ ਪ੍ਰੋਗਰਾਮ ਕਿੱਦਾਂ ਇੰਜੋਏ ਕੀਤਾ ਸਲੀਮਾ ਮੈਂ ਏਅਰ ਪੇ ਹੂੰ ਆਪ ਕੱਲ੍ਹ ਕੇ ਪ੍ਰੋਗਰਾਮ ਕੇ ਬਾਰੇ ਮੈਂ ਕੁਛ ਬੋਲਣਾ ਚਾਹੋਗੇ
1: हमें बहुत मजा आया एंड वी जस्ट वी नीड मोर पीपल टू कम आउट बिकॉज़ दे डोंट नो व्हाट दे आर मिसिंग आउट ऑन
0: बिल्कुल आपकी बात ठीक है क्योंकि काफी जैसे हम प्रोग्राम करते हैं तो कुछ दोस्तों को पता नहीं रहता भी क्या क्या प्रोग्राम होने वाला और कल वेदर थोड़ा खराब हो गया जिसकी वजह से ये सब कुछ हुआ तो आई थिंक भी आने वाले टाइम में हर बार हम नई नई चीज सीखते हैं अब इतने सालों से कुछ ना कुछ सीख ही रहे हैं जी तो कल के प्रोग्राम में आपको क्या क्या अच्छा लगा
1: परफॉर्मेंसेस अच्छी लगी वहाँ पे प्राइजेस थे गिव अवे थे तो वहाँ पे भी अच्छा लगा इंटरैक्टिंग विद पीपल जो जो आए हैं नए भी आए यहाँ से तो इट वॉज नाइस टू इंटरैक्ट विद देम एंड टू नो हाउ दे आर फाइंडिंग Calgary compared to Toronto because they've just landed here from India as well, right? So, you know, just interacting with them, bahut acha laga wahan pe, and you get ideas on what people are looking for and how we can improve our programs as well and what we can offer.
0: ਬਿਲਕੁਲ ਜੀ ਕਾਫੀ ਕਾਫੀ ਅੱਛਾ ਥਾ ਸਲੀਮਾ ਨੇ ਵੀ ਸਟੋਰ ਲਗਾਇਆ ਥਾ ਵਹਾਂ ਪੇ ਔਰ ਬਿਲਕੁਲ ਸਾਹਮਣੇ ਸਟੇਜ ਕੇ ਯੇ ਦੇਖ ਰਹੀ ਥੀ ਔਰ ਕੌਨ ਸੀ ਵਾਲੀ ਪਰਫਾਰਮੈਂਸ ਆਪਕੋ ਸਬਸੇ ਅੱਛੀ ਲਗੀ ਸਲੀਮਾ
1: ਸਾਰੀ ਪਰਫਾਰਮੈਂਸਿਸ ਦੇ ਵਰ ਆਲ ਵੈਰੀ ਡਿਫਰੈਂਟ ਸਾਰੀ ਪਰਫਾਰਮੈਂਸਿਸ ਅੱਛੀ ਥੀ
0: ਬਿਲਕੁਲ ਆਪਕੀ ਬਾਤ ਸਹੀ ਹੈ ਕਿਉਂਕਿ ਸਭ ਨੇ ਬੜੀ ਮਿਹਨਤ ਕੀ ਥੀ ਔਰ ਬੜਾ ਟੈਲੈਂਟਡ ਥੇ ਔਰ ਸਾਰੇ ਲੋਕ ਜੋ ਹੈ ਵੋ ਸੋਸ਼ਲ ਮੀਡੀਆ ਕੇ ਕਿੰਗ ਐਂਡ ਕੁਈਨ ਵੀ ਥੇ ਉਨਮੇ ਜਿਸਕੋ ਕਹਿਤੇ ਹੈ ਔਰ ਇਤਨਾ ਜ਼ਿਆਦਾ ਹਾਈਲਾਈਟ ਹੋ ਰਹਾ ਥਾ ਤੋ ਦੈਟਸ ਵੈਰੀ ਗੁੱਡ ਕਿ ਵੀ ਸਭ ਲੋਕ ਜੋ ਹੈ ਵੋ ਹਮਾਰੀ ਕਮਿਊਨਿਟੀ ਕੇ ਵਹਾਂ ਪੇ ਆਏ ਔਰ ਅੱਛੀ ਬਾਤ ਇਹ ਹੈ ਕਿ ਆਪਨੇ ਆਪਣੇ ਮੈਨੂੰ ਲੱਗਦਾ 40 ਸਾਲ ਪੁਰਾਣੇ ਦੋਸਤ ਕੇ ਸਾਥ ਪਹਿਲੀ ਵਾਰ ਫੋਟੋ ਖਿਚਵਾਈ
1: फोटो खींची यस यस दैट वाज ट्रू मुझे खुद को पता नहीं था कि 40 बाद के बाद मैंने फोटो खिंचाई उसने मुझे कहा आफ्टर 40 इयर्स वी टेकिंग आवर फर्स्ट पिक्चर टुगेदर
0: वो लड़के ध्यान रखते हैं ना इस बात का कि कैसे ਲੇਡੀ ਦੇ ਸਾਥ ਕੱਪ ਮੈਨੇ ਫੋਟੋ ਖਿਚਵਾਈ ਸੀ ਤਾਂ ਜਿਹੜੇ ਸਾਡੇ ਐਨ ਡੀ ਪੀ ਪਾਰਟੀ ਦੇ ਲੀਡਰ ਹੈ ਜੀ ਨਹੀਰ ਨਾਂਸ਼ੀ ਸਾਹਿਬ ਸਲੀਮਾ ਦੇ ਕਾਫੀ ਅੱਛੇ ਦੋਸਤ ਨੇ ਪਹਿਲਾਂ ਤੋਂ ਹੀ ਬਟ ਇਹ ਹੈ ਵੀ ਸੇਮ ਕਮਿਊਨਿਟੀ ਚ ਹੋਣ ਕਰਕੇ 40 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਪਰ ਪਹਿਲੀ ਵਾਰੀ ਇਹਨਾਂ ਨੇ ਕੱਲ ਇਕੱਠਿਆਂ ਫੋਟੋ ਖਿਚਾਈ ਤੇ ਜਿਹੜੀ ਸਟੇਜ ਦੇ ਉੱਤੇ ਸੋ ਦੈਟ ਵਾਜ ਵੰਡਰਫੁਲ ਜਿੱਥੇ ਉਹਨਾਂ ਨੇ ਬਾਕੀ ਸਾਰਿਆਂ ਨੂੰ ਆਨਰ ਕੀਤਾ ਬਾਕੀ ਦੇ ਸਾਰੇ ਐਮ ਐਲ ਏ ਸਾਡੇ ਪਹੁੰਚੇ ਸੀਗੇ ਇਰਫਾਨ ਪਰਮੀਤ ਜੀ ਨਾਲ ਗੁਰਿੰਦਰ ਜੀ ਤੇ ਕੋਟ ਲਿੰਗ ਸਨ ਸੋ ਇਸ ਤੋਂ ਇਲਾਵਾ ਜਿਹੜੇ ਸਾਡੇ ਤਿੰਨੋਂ ਐਮ ਪੀ ਨੇ ਜਸਰਾਜ ਹੱਲਨ ਜੀ ਅਮਨਪ੍ਰੀਤ ਗਿੱਲ ਜੀ ਅਤੇ ਆਪਣੇ ਦਲਵਿੰਦਰ ਗਿੱਲ ਭਾਅ ਜੀ ਜਿਹੜੇ ਸਾਰਿਆਂ ਨੇ ਮਿਲ ਕੇ ਉੱਥੇ ਸਾਰਿਆਂ ਦੇ ਨਾਲ ਸਾਂਝ ਵੀ ਪਾਈ ਹੈਪੀ ਮਾਨ ਜੀ ਜਤਿੰਦਰ ਟਾਟਲਾ ਜੀ ਨੂੰ ਲੈ ਕੇ ਆਏ ਅਤੇ ਇਸ ਤੋਂ ਇਲਾਵਾ ਸਾਡੇ ਏ ਡੀ ਤੋਂ ਵੀ ਚੈਸਟਰ ਮੇਅਰ ਤੋਂ ਸੋਰੀ ਸਾਡੇ ਜਿਹੜੇ ਕੌਂਸਲਰ ਨੇ ਕਿਰਨ ਧਾਵਾ ਜੀ ਉਹ ਵੀ ਪਹੁੰਚੇ ਸੀਗੇ ਅਤੇ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਅਤੇ ਰਾਜ ਧਾਲੀਵਾਲ ਜੀ ਜਿਹੜੇ

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदा लिसनिंग टू कैलगरी मोस्ट पॉपुलर रेडियो रेडियो सबराम 94.7
4: एफएम। ਬਿਲਕੁਲ ਜੀ। ਸੋ ਕੱਲ੍ਹ ਦਾ ਪ੍ਰੋਗਰਾਮ ਵਧੀਆ ਹੋ ਨਿਬੜਿਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿੱਥੇ ਸੀ ਟੀ ਵੀ ਅਤੇ ਗਲੋਬਲ ਟੀ ਵੀ ਵਾਲਿਆਂ ਨੇ ਵੀ ਕਵਰੇਜ ਕੀਤੀ, ਉਹਨਾਂ ਦਾ ਵੀ ਮੈਸੇਜ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸੁਣਾਵਾਂਗੇ। ਨਾਲ ਦੀ ਨਾਲ ਹੀ ਬਾਕੀ ਵੀ ਜਿਹੜੇ ਜਿਹੜੇ ਦੋਸਤਾਂ ਨੇ ਇਹ ਸਾਰਾ ਕੁਛ ਪ੍ਰੋਗਰਾਮ ਇੰਜੋਏ ਕੀਤਾ, ਉਹਨਾਂ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋ ਅਤੇ ਨਾਲ ਦੀ ਨਾਲ ਹੀ ਪਹੁੰਚਦੇ ਹੋ, ਪਾਰਟੀਸਪੇਟ ਕਰਦੇ ਹੋ। ਸੋ ਵੰਸ ਅਗੇਨ ਜੇ ਕੋਈ ਕਿਸੇ ਦੋਸਤ ਨੂੰ ਰਹਿ ਗਏ ਹੁਣ ਜੀ ਪ੍ਰੋਗਰਾਮ ਦੇ ਵਿੱਚ ਨਾ ਪਾਰਟੀਸਪੇਟ ਕਰ ਪਾਏ ਹੋਣ ਕੱਲ੍ਹ, ਅਤੇ ਕਿਉਂਕਿ ਅਗੇਨ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਟਾਈਮਿੰਗ ਜਿਹੜੀ ਉੱਤੇ ਥੱਲੇ ਹੋ ਜਾਂਦੀ ਹੈ, ਬਟ ਓਵਰਆਲ ਜਿਹੜਾ ਸੀਗਾ ਪ੍ਰੋਗਰਾਮ ਦਾ ਰੰਗ ਬੜਾ ਵਧੀਆ ਬੰਨਿਆ ਤੁਸੀਂ ਸਾਰਿਆਂ ਨੇ ਰਲ ਮਿਲ ਕੇ। ਅਤੇ ਈਵਨ ਦੋ ਜਿੱਥੇ ਇੱਕ

0: ਪ੍ਰੋਗਰਾਮ ਇੰਨਾ ਖਰਾਬ ਚੱਲਿਆ ਆ ਰਿਹਾ ਸੀ ਉਹਦੇ ਨਾਲ ਨਾਲ ਪ੍ਰੋਗਰਾਮ ਤੇ ਜਿਹੜਾ ਦਿਨ ਤੇ ਖਰਾਬ ਸੀਗਾ ਸੀਗਾ ਬਾਹਰ ਬਟ ਉਸ ਤੋਂ ਇਲਾਵਾ ਅੰਦਰ ਜਿਹੜੀ ਸੀਗੀ ਰੌਣਕ ਮੇਲਾ ਖੂਬ ਲੱਗਿਆ ਸੀਗਾ ਜਿਹਨੂੰ ਆਪਾਂ ਸਾਰਿਆਂ ਨੇ ਇੰਜੋਏ ਕੀਤਾ ਤੇ ਅੱਜ ਦੇ ਪ੍ਰੋਗਰਾਮ ਚ ਸਮਾਪਤੀ ਦੇ ਨਾਲ ਨਾਲ ਮੈਨੂੰ ਲੱਗਦਾ ਵੀ ਡੈਨ ਸਿੱਧੂ ਸਾਹਿਬ ਵੀ ਆ ਚੁੱਕੇ ਨੇ ਤੇ ਉਹ ਆਪਣਾ ਪ੍ਰੋਗਰਾਮ ਜਿਹੜਾ ਅੱਗੇ ਲੈ ਕੇ ਚੱਲਣਗੇ ਸੋ ਮੈਸੇਜ ਵੀ ਕਾਫੀ ਆ ਗਏ ਨੇ ਮੇਰੇ ਕੋਲ ਵੀ ਕੱਲ ਦੇ ਪ੍ਰੋਗਰਾਮ ਦੇ ਬਾਰੇ ਜਿਸ ਤਰੀਕੇ ਨਾਲ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਤੇ ਆਪਣੇ ਮੈਸੇਜ ਤੁਹਾਡੇ ਸਵੇਰ ਤੋਂ ਹੀ ਮੈਂ ਦੇਖ ਰਿਹਾ ਕੱਲ ਤੋਂ ਹੀ ਆ ਰਹੇ ਆ ਲਗਾਤਾਰ ਤੇ ਹੁਣ ਅੱਜ ਤੇ ਨਹੀਂ ਇੱਕ ਦੋ ਹੋਰ ਮੈਂ ਪ੍ਰੋਗਰਾਮ ਤੇ ਜਾਣਾ ਬਟ ਕੱਲ ਨੂੰ ਆਪਾਂ ਇਹ ਪ੍ਰੋਗਰਾਮ ਦੇ ਬਾਰੇ ਜਿਹੜੀ ਹੈ ਤੁਹਾਡੇ ਮੈਸੇਜ ਐਂਡ ਐਵਰੀਥਿੰਗ ਜਿਹੜੇ ਆ ਉਹ ਵਨਸ ਅਗੇਨ ਸ਼ੇਅਰ ਵੀ ਕਰਾਂਗੇ ਤੇ ਗੱਲਾਂ ਬਾਤਾਂ ਵੀ ਜਿਹੜੀਆਂ ਕਰਾਂਗੇ ਤੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜਿਹਨੂੰ ਕਹਿੰਦੇ ਵੀ ਥੈਂਕ ਯੂ ਵੈਰੀ ਮੱਚ ਤੁਸੀਂ ਇਹ ਪ੍ਰੋਗਰਾਮ ਨੂੰ ਪਸੰਦ ਕੀਤਾ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਆਪਣੀ ਗੱਲਬਾਤ ਜਿਹੜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ 5 ਵਜਣ ਦੇ ਨਾਲ ਹੀ ਸਮਾਪਤੀ ਵਾਲੇ ਪਾਸੇ ਪਹੁੰਚ ਜਾਂਦਾ ਤੇ ਆਪਾਂ ਵੀ ਆਪਣਾ ਬੋਰੀ ਬਿਸਤਰਾ ਜਿੱਦਾਂ ਕ੍ਰਿਕਟ ਦੀ ਗੱਲ ਕਰ ਰਹੇ ਸੀ ਸੁਹੇਲ ਜੀ ਵੀ ਬੋਰੀ ਬਿਸਤਰਾ ਗੋਲ ਕਰਕੇ ਘਰਾਂ ਨੂੰ ਤੇ ਆਪਾਂ ਵੀ ਬੋਰੀ ਬਿਸਤਰਾ ਗੋਲ ਕਰਕੇ ਤੇ ਘਰਾਂ ਨੂੰ ਤਾਂ ਨਹੀਂ ਹਾਲੇ ਕਿਉਂਕਿ ਅੱਜ ਦਾ ਦਿਨ ਕਾਫੀ ਬਿਜ਼ੀ ਹੈ ਜਿਹਦੇ 'ਚ ਕੁਛ ਇੱਕ ਪ੍ਰੋਗਰਾਮਾਂ 'ਚ ਪਾਰਟੀਸਪੇਟ ਕਰਨਾ ਜਾ ਕੇ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੋਂ ਹੀ ਸਮਾਪਤ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ੱਬਾ ਖੈਰ ਟੂ ਆਲ ਜੀ ਹੈਪੀ ਸੰਡੇ ਟੂ ਆਲ ਥੈਂਕ ਯੂ
1: The time is 5 p.m. You are listening to Fairchild Radio CHKF FM 94.7, a multicultural radio station in Calgary.

94.7 FM ਤੇ ਮੈਂ ਤੁਹਾਡਾ ਹੋਸਟ ਡੈਨ ਸਿੱਧੂ ਪ੍ਰੋਗਰਾਮ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਲੈ ਕੇ ਤੁਹਾਡੀ ਸਾਥ ਵਿੱਚ ਹਾਜ਼ਰ ਹਾਂ। ਬਹੁਤ ਬਹੁਤ ਧੰਨਵਾਦ ਨਿੱਘਾ ਸਵਾਗਤ ਨਿੱਘੀ ਜੀ ਆਇਆਂ ਜਿੱਥੇ ਵੀ ਤੁਸੀਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਆਵਰ ਦੇ ਵਿੱਚ ਕੁਝ ਇਨਫੋਰਮੇਸ਼ਨ, ਸਾਡੇ ਕੋਲ ਮਹਿਮਾਨ ਪਹੁੰਚੇ ਹੋਏ ਨੇ ਤੇ ਉਦੋਂ ਬਾਅਦ ਫਿਰ ਬਾਕੀ ਲੋਕਲ ਗੱਲਾਂ ਬਾਤਾਂ ਜਿਹੜੀਆਂ ਆਪਾਂ ਅਕਸਰ ਕਰਦੇ ਹਾਂ ਉਹ ਕਰਾਂਗੇ ਤੇ ਤੁਸੀਂ ਸ਼ਾਮਲ ਹੋਣਾ ਹੋਵੇ ਤਾਂ 4037171947 ਸਟੂਡੀਓ ਦਾ ਨੰਬਰ ਹੈ 4037171947 ਤੇ ਤੁਸੀਂ ਸ਼ਾਮਲ ਹੋ ਸਕੋਗੇ। 4037171947 ਸਟੂਡੀਓ ਦਾ ਨੰਬਰ ਹੈ ਤੇ ਕਮਰਸ਼ਲ ਸੁਨੇਹੇ ਲੈ ਲਈਏ ਪਹਿਲਾਂ, ਉਦੋਂ ਬਾਅਦ ਫਿਰ ਆਪਾਂ ਬਾਕੀ ਗੱਲਾਂ ਬਾਤਾਂ ਕਰਦੇ ਹਾਂ। ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸਾਡੇ ਸਪੋਂਸਰ ਨੇ, ਕਾਫੀ ਲੰਬੇ ਅਰਸੇ ਤੋਂ ਇਸ ਬਿਜ਼ਨਸ ਦੇ ਵਿੱਚ ਨੇ ਤੇ 7 ਲੋਕੇਸ਼ਨਾਂ ਹੋ ਗਈਆਂ ਨੇ ਹੁਣ

6690 ਵੈਸਟਮਨ ਡਰਾਈਵ, ਵੈਸਟਮਨ ਸੁਪਰਸਟੋਰ ਬਿਲਕੁਲ ਸਾਹਮਣੇ, 64 ਐਵਨਿਊ ਤੇ ਫਾਲਕਨ ਰਿਜ ਬੁਲੇਵਾਰਡ, 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ, ਮੇਟੀਸ ਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ, ਰੈਡ ਐਂਬਰ ਗੇਟ ਐਂਡ 128 ਐਵਨਿਊ ਰੈਡ ਸਟੋਨ, ਕਰਿੰਗਟਨ ਬੁਲੇਵਾਰਡ ਐਂਡ 146 ਐਵਨਿਊ ਕਾਰਿੰਗਟਨ, ਮੇਨ ਸਟਰੀਟ ਏਡਰੀ. ਇਹ ਸੱਤ ਲੋਕੇਸ਼ਨਾਂ ਨੇ, ਸੱਤਾਂ ਲੋਕੇਸ਼ਨਾਂ ਤੋਂ ਤੁਸੀਂ ਤਾਜ਼ਾ ਸਬਜ਼ੀਆਂ, ਫਲ ਫਰੂਟ, ਘਰਾਂ 'ਚ ਵਰਤਣ ਵਾਲਾ ਸਮਾਨ, ਭਾਰਤੀ ਪਾਕਿਸਤਾਨੀ ਗਰੋਸਰੀ ਲੈ ਸਕਦੇ ਹੋ. ਸਾਂਝਾ ਨੰਬਰ ਇੱਕੋ ਹੀ ਹੈ, 403-835-2222. ਰਿਲਾਇੰਸ ਲੀਗਲ ਗਰੁੱਪ, ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ, ਰੀਅਲ ਅਸਟੇਟ, ਪਰਸਨਲ ਇੰਜਰੀ, ਇਮੀਗ੍ਰੇਸ਼ਨ, ਫੈਮਿਲੀ ਇਲਾਜ, ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ, ਤਾਂ 403-285-7070 ਨੰਬਰ ਹੈ ਰਿਲਾਇੰਸ ਲੀਗਲ ਗਰੁੱਪ ਦਾ, 403-285-7070 ਤੇ ਜਾਣਕਾਰੀ ਲੈ ਸਕਦੇ ਹੋ. ਏ1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ, ਗ੍ਰੈਵਲ ਟਰੱਕ, ਸੈਮੀ ਟਰੱਕ, 5-ਟਨ ਟਰੱਕ ਖਰਾਬ ਹੋ ਗਿਆ ਤਾਂ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ, ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ. ਨੰਬਰ ਉਹਨਾਂ ਦਾ 403-470-8697 ਹੈ, 403-470-8697 ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ. 403-470-8697 PNGX ਕਾ ਵੇਟਿੰਗ ਐਂਡ ਡੈਮੋਲੇਸ਼ਨ, ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬਡਿਵੀਜ਼ਨ ਲਾਡੇ ਕਰਵਾਉਣਾ ਤਾਂ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੇਸ਼ਨ, ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ. 403-818-2828 ਨੰਬਰ ਹੈ ਉਹਨਾਂ ਦਾ, 403-818-2821. ਰੀਓ ਬੈਂਕਟ ਹਾਲ, ਕੋਈ ਛੋਟੀ ਵੱਡੀ ਪਾਰਟੀ, ਵੈਡਿੰਗ ਰਿਸੈਪਸ਼ਨ, ਬਰਥਡੇ ਜਾਂ ਫਿਰ ਕੋਈ ਸਮਾਜਿਕ, ਰਾਜਨੀਤਿਕ, ਕਲਚਰਲ ਇਕੱਠ ਕਰਨਾ ਤਾਂ 403-633-2000 ਨੰਬਰ ਹੈ, 403-633-2000 ਤੇ ਤੁਸੀਂ ਕਾਲ ਕਰ ਸਕਦੇ ਹੋ ਬੁਕਿੰਗ ਲਈ, ਰਿਓ ਬੈਂਕਟ ਹਾਲ. ਇਹ ਸਨ ਸਾਡੇ ਸਪੋਂਸਰਸ, ਬਹੁਤ ਬਹੁਤ ਧੰਨਵਾਦ, ਕਾਫੀ ਦੇਰ ਤੋਂ ਸਪੋਰਟ ਕਰ ਰਹੇ ਨੇ ਤੇ ਇੱਕ ਵਾਰੀ ਫੇਰ 403-717-1947 ਸਟੂਡੀਓ ਦਾ ਨੰਬਰ ਹੈ, 403-717-1947 ਤੇ ਵਾਪਸ ਆਉਣਾ

0: 94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹੋ ਜੀ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਬਹੁਤ ਬਹੁਤ ਧੰਨਵਾਦ ਤੁਸੀਂ ਸੁਣਦੇ ਹੋ ਵਕਤ ਕੱਢ ਕੇ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਨਿੱਘੀ ਜੀ ਜਿੱਥੇ ਵੀ ਤੁਸੀਂ ਬੈਠੇ ਸੁਣ ਰਹੇ ਹੋ ਤੇ ਅੱਜ ਮੇਰੇ ਕੋਲ ਮਹਿਮਾਨ ਆਏ ਹੋਏ ਨੇ ਰਣਦੀਪ ਸੰਧੂ ਹੋਣੀ ਤੇ ਸਨੀ ਸਵੈਚ ਹੋਣੀ ਉਹਨਾਂ ਨੇ ਜਾਣਕਾਰੀ ਦੇਣੀ ਹੈ ਆਪਣਾ ਪ੍ਰੋਗਰਾਮ ਜੋ ਪੰਜਾਬੀ ਹੈਰੀਟੇਜ ਮੇਲਾ ਮੇਰਾ ਖਿਆਲ ਨਾਂ ਹੈ ਕਰਵਾ ਰਹੇ ਨੇ ਦੂਸਰਾ ਸਾਲ ਹੈ ਉਹਦੇ ਬਾਰੇ ਆਪਾਂ ਉਹਨਾਂ ਦੀ ਉਹਨਾਂ ਤੋਂ ਜਾਣਕਾਰੀ ਲਵਾਂਗੇ ਪਹਿਲਾਂ ਤਾਂ ਜੀ ਐਂ ਕਰਦੇ ਆ ਰਣਦੀਪ ਤੁਹਾਨੂੰ ਪ੍ਰੋਗਰਾਮ ਲੋਕ ਸਾਥ ਵਿੱਚ ਜੀ ਐਂ ਨੇਗਾ ਸਵਾਗਤ
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਨਾਲ ਹੀ ਸਾਰੇ ਲੋਕ ਸਾਥ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ
0: ਸਨੀ ਜੀ ਤੁਹਾਡਾ ਵੀ ਪ੍ਰੋਗਰਾਮ ਲੋਕ ਸਾਥ ਵਿੱਚ ਜੀ ਐਂ ਨੇਗਾ ਸਵਾਗਤ ਜੀ
2: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲੋਕ ਸਾਥ ਦੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਉਹਨਾਂ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਥੈਂਕ ਯੂ ਜੀ ਤੇ ਰਣਦੀਪ ਪ੍ਰੋਗਰਾਮ ਪੰਜਾਬੀ ਹੈਰੀਟੇਜ ਮੇਲਾ ਦੂਸਰਾ ਸਾਲ ਹੈ ਪਿਛਲੇ ਸਾਲ ਬੜਾ ਵਧੀਆ ਪ੍ਰੋਗਰਾਮ ਰਿਹਾ ਫਲਕਨਰੇਜ ਕੈਸਲ ਕਮਿਊਨਿਟੀ ਹਾਲ ਜਿਹੜਾ ਕਿ ਟੈਰੀ ਫੌਕਸ ਸਕੂਲ ਦੇ ਨਾਲ ਉਹਦੇ ਵਿੱਚ ਹੋਇਆ ਅੱਜ ਕੀ ਕਿੱਥੇ ਹੈ
1: ਹਾਂਜੀ ਬਾਈ ਜੀ ਪਿਛਲੇ ਸਾਲ ਬਹੁਤ ਵਧੀਆ ਪ੍ਰੋਗਰਾਮ ਸੀਗਾ 4 ਅਗਸਤ ਨੂੰ ਤੁਸੀਂ ਵੀ ਉੱਥੇ ਸ਼ਾਮਿਲ ਸੀ ਤੁਸੀਂ ਦੇਖਿਆ ਹੀ ਆ ਸਾਰਾ ਬਹੁਤ ਵਧੀਆ ਸਾਰਿਆਂ ਨੇ ਬਹੁਤ ਸਰਾਇਆ ਤੇ ਇਸ ਵਾਰ ਵੀ ਜੀ ਉਹੀ ਸੇਮ ਜਗ੍ਹਾ ਫਲਕਨਰੇਜ ਕਮਿਊਨਿਟੀ ਹਾਲ ਚ ਹੀ ਆ ਉਹੀ ਜਗ੍ਹਾ ਤੇ ਉਹੀ ਸਾਰੀ ਸਾਡੀ ਟੀਮ ਆ ਜੀ ਜੋ ਇਹ ਪ੍ਰੋਗਰਾਮ ਕਰਾ ਰਹੀ ਆ ਸੋ ਪਿਛਲੇ ਸਾਲ ਇੰਨਾ ਵਧੀਆ ਪ੍ਰੋਗਰਾਮ ਰਿਹਾ ਸਾਰਿਆਂ ਨੇ ਬਹੁਤ ਸਰਾਇਆ ਤੋ ਉਹ ਹੌਸਲੇ ਨੂੰ ਨਾਲ ਲੈ ਕੇ ਅਸੀਂ ਇਸ ਵਾਰ ਇਹ ਦੂਸਰਾ ਪੰਜਾਬੀ ਹੈਰੀਟੇਜ ਮੇਲਾ ਕਰਾਉਣ ਜਾ ਰਹੇ ਹਾਂ ਜੀ ਜੋ ਕਿ ਬਿਲਕੁਲ ਆਪਣੇ ਗਦਰੀ ਯੋਧਿਆਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਆ ਪਿਛਲੇ ਸਾਲ ਦੀ ਹੀ ਤਰ੍ਹਾਂ ਤੇ ਨਾਲ ਹੀ ਆਪਾਂ ਗੁਰੂ ਨਾਨਕ ਜਹਾਜ਼ ਜੀ ਨੂੰ ਕਾਮਾ ਗਾਟਾ ਮਾਰੂ ਜਹਾਜ਼ ਕਹਿੰਦੇ ਹਾਂ ਉਹਨਾਂ ਦੀ 112ਵੀਂ ਵਰ੍ਹੇਗੰਢ ਆ ਜੀ 23 ਮਾਰਚ 1914 ਨੂੰ ਸੋ ਇਹ ਆਪਾਂ ਮਨਾ ਰਹੇ ਹਾਂ ਜੀ ਉੱਥੇ
0: ਕਿਹੜੀ ਡੇਟ ਤੇ ਟਾਈਮ ਕੀ ਹੈ ਪ੍ਰੋਗਰਾਮ ਦਾ
1: ਹਾਂਜੀ ਇਹ 24 ਮਈ ਹੈ ਜੀ ਐਤਵਾਰ ਦਾ ਦਿਨ ਤੇ ਪ੍ਰੋਗਰਾਮ ਆਪਾਂ 3 ਵਜੇ ਸ਼ਾਰਪ ਸ਼ੁਰੂ ਕਰ ਦੇਣਾ ਤੇ ਸਾਰਿਆਂ ਨੂੰ ਬੇਨਤੀ ਆ ਵੀ ਥੋੜਾ ਪਹਿਲਾਂ ਆ ਜਾਓ ਚਾਹ ਪਾਣੀ ਦੇ ਪਕੌੜਿਆਂ ਦਾ ਉੱਥੇ ਲੰਗਰ ਹੋਵੇਗਾ ਤੇ ਛਕਣ ਤੇ ਆ ਕੇ ਫਿਰ ਪ੍ਰੋਗਰਾਮ ਦਾ ਆਨੰਦ ਮਾਣਨ ਤੇ ਉਸ ਪ੍ਰੋਗਰਾਮ ਚ ਆਪਣਾ ਉਹੀ ਜੀ ਧਾਰਮਿਕ ਗੀਤ ਸੰਗੀਤ ਹੋਣਗੇ ਬੁਲਾਰੇ ਹੋਣਗੇ ਤੇ ਸਭ ਤੋਂ ਜਿਹੜੀ ਪਿਛਲੇ ਵਾਰ ਵੀ ਪ੍ਰਭਾਵਸ਼ਾਲੀ ਚੀਜ਼ ਰਹੀ ਆ ਤੁਹਾਨੂੰ ਵੀ ਪਤਾ ਵੀ ਨਾਟਕ ਆਪਣੇ ਪਿਛਲੀ ਵਾਰ ਆਪਾਂ ਕਰਤਾਰ ਸਿੰਘ ਸਰਾਭਾ ਹੋਣਾ ਤੇ ਤਿਆਰ ਕੀਤਾ ਸੀ ਸੋ ਬਹੁਤ ਪਸੰਦ ਆਇਆ ਸੀ ਸਾਰਿਆਂ ਨੂੰ ਸੋ ਉਸੇ ਚੀਜ਼ ਨੂੰ ਅਸੀਂ ਐਤਕੀ ਜ਼ਿਆਦਾ ਸੈਂਟਰ ਪੁਆਇੰਟ ਰੱਖਿਆ ਜੀ ਅਸੀਂ ਗਦਰ ਦੀ ਗੂੰਜ ਇੱਕ ਨਾਟਕ ਤਿਆਰ ਕਰ ਰਹੇ ਹਾਂ ਜੀ ਟੀਮ ਬਹੁਤ ਮਿਹਨਤ ਕਰ ਰਹੇ ਹਾਂ ਸੋ ਉਹ ਆਪਣੀ ਮੇਨ ਅਟਰੈਕਸ਼ਨ ਹੋਊਗੀ ਆਪਣੇ ਈਵੈਂਟ ਦੀ ਬਾਕੀ ਗੀਤ ਸੰਗੀਤ ਕਵਿਤਾਵਾਂ ਬੱਚਿਆਂ ਵੱਲੋਂ ਤੇ ਕੁਛ ਆਪਣੇ ਬੁਲਾਰੇ ਹੋਣਗੇ ਉੱਥੇ
0: ਠੀਕ ਹੈ ਸੰਡੇ ਨੂੰ ਸੰਡੇ ਦਾ ਦਿਨ ਹੈ
1: ਹਾਂਜੀ ਸੰਡੇ 24 ਮਈ 3 ਵਜੇ ਆਪਾਂ ਪ੍ਰੋਗਰਾਮ ਸ਼ੁਰੂ ਕਰ ਦੇਣਾ
0: ਮਤਲਬ ਮੇਰੀ ਗੈਰ ਹਾਜ਼ਰੀ ਲਵਾਓਗੇ
1: ਉਹ ਅੱਛਾ ਜੀ
0: ਕਿਉਂਕਿ 3 ਵਜੇ ਪ੍ਰੋਗਰਾਮ ਹੈ ਸਾਡੇ ਤਿੰਨ ਸ਼ੁਰੂ ਹੁੰਦਾ ਹੁੰਦਾ ਤੇ ਮੈਂ ਚਲੋ ਘੰਟਾ ਕੁ ਜਿੰਨਾ ਕੁ ਹੋਰ ਟਾਈਮ ਕੱਢਾਂਗੇ ਤੇ ਸਨੀ ਤੁਹਾਡਾ ਵੀ ਤੁਸੀਂ ਵੈਸੇ ਤਾਂ ਐਕਟਿਵ ਰਹਿੰਦੇ ਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਕੁਛ ਲਿਖਦੇ ਹੋ ਤੇ ਬਹੁਤ ਵਧੀਆ ਲਿਖਦੇ ਹੋ ਐਕਚੁਲੀ
2: ਧੰਨਵਾਦ ਜੀ
0: ਪੋਮਸ ਵੀ ਤੇ ਅੱਜ ਕੱਲ੍ਹ ਦੀ ਸਟ੍ਰੈਸਫੁਲ ਲਾਈਫ ਦੇ ਵਿੱਚ ਕੁਛ ਇੰਟਰਟੇਨਿੰਗ ਵੀ ਲਿਖਦੇ ਹੋ ਤੇ ਤੁਸੀਂ ਵੀ ਇਸ ਮੇਲੇ ਦੇ ਨਾਲ ਇੱਕ ਪਾਰਟ ਹੋ ਇਹਦਾ
2: ਹਾਂਜੀ ਇਹ ਰਣਦੀਪ ਸੰਧੂ ਵੀਰ ਜੀ ਨੇ ਜਿੱਦਾਂ ਪਹਿਲਾਂ ਦੱਸਿਆ ਕਿ ਪਿਛਲੇ ਸਾਲ ਵੀ ਇਹਨਾਂ ਨੇ ਕਰਾਇਆ ਸੀ ਪ੍ਰੋਗਰਾਮ ਤੇ

0: ਉਦੋਂ ਅਸੀਂ ਇਹਦੇ ਵਿੱਚ ਐਜ਼ ਏ ਮੈਂਬਰ ਆਫ ਸਿੱਖ ਮੋਟਰਸਾਈਕਲ ਰਾਈਡਰਸ ਮੈਂ ਉਹਨਾਂ ਵੱਲੋਂ ਅਤੇ ਵੈਸੇ ਰਣਦੀਪ ਸੰਧੂ ਹੁਣੀ ਉੱਦਾਂ ਵੀ ਜਾਣਦੇ ਨੇ ਐਜ਼ ਆ ਫਰੈਂਡ ਵੀ ਅਤੇ ਮੋਟਰਸਾਈਕਲ ਕਲੱਬ ਵੱਲੋਂ ਵੀ ਅਸੀਂ ਇਹਨਾਂ ਦੇ ਨਾਲ ਪਿਛਲੇ ਮੇਲੇ ਦੇ ਵਿੱਚ ਸੀ ਬਹੁਤ ਅੱਛਾ ਪ੍ਰੋਗਰਾਮ ਸੀ ਅਤੇ ਉਹੀ ਪ੍ਰੋਗਰਾਮ ਐਤਕੀ ਦੂਸਰੀ ਵਾਰ ਕਰਵਾਉਣ ਜਾ ਰਹੇ ਨੇ ਅਤੇ ਮੈਨੂੰ ਇਹ ਵਧੀਆ ਲੱਗਦਾ ਕਿ ਜਿਹੜਾ ਇਹਨਾਂ ਨੇ ਉੱਦਮ ਕੀਤਾ ਨੋਰਮਲੀ ਕੀ ਹੈ ਕਿ ਇਹ ਗਦਰੀ ਬਾਬਿਆਂ ਨੇ ਜੋ ਵੀ ਯੋਗਦਾਨ ਦਿੱਤਾ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਾਂ ਜੋ ਗਦਰ ਮੂਵਮੈਂਟ ਚੱਲੀ ਅਨਫਾਰਚੂਨੇਟਲੀ ਉਹਨੂੰ ਵੱਖ ਵੱਖ ਮੈਂ ਕਹਾਂਗਾ ਕਿ ਵਿਚਾਰਧਾਰਾਵਾਂ ਵਾਲਿਆਂ ਨੇ ਜਾਂ ਵੱਖ ਵੱਖ ਫਿਰਕਿਆਂ ਦੇ ਲੋਕਾਂ ਨੇ ਇਹਨੂੰ ਉਹਨੂੰ ਗਦਰ ਬਾਬੇ ਗਦਰੀ ਬਾਬਿਆਂ ਦੀ ਜਿਹੜੀ ਸੀ ਨਾ ਉਹਨਾਂ ਦੀ ਕੰਟਰੀਬਿਊਸ਼ਨ ਉਹਨੂੰ ਆਪਣੇ ਆਪਣੇ ਢੰਗ ਦੇ ਨਾਲ ਇਤਿਹਾਸ ਦੇ ਵਿੱਚ ਉਹਨਾਂ ਨੇ ਉਹਨੂੰ ਦਰਜ ਕੀਤਾ ਵਾ ਅਤੇ ਜਿਹੜਾ ਉਹਨਾਂ ਦਾ ਗਦਰੀ ਬਾਬੇ ਆਪਾਂ ਮੈਂ ਇਹ ਗੱਲ ਪਹਿਲਾਂ ਵੀ ਕਹੀ ਹੈ ਅਤੇ ਅਕਸਰ ਕਹਿੰਦਾ ਰਹਿੰਦਾ ਕਿ ਧਰਮ ਨਿਰਪੱਖ ਹੋਣ ਦਾ ਮਤਲਬ ਧਰਮ ਤੋਂ ਮੁਨਕਰ ਹੋਣਾ ਨਹੀਂ ਹੁੰਦਾ ਠੀਕ ਹੈ ਗਦਰੀ ਬਾਬੇ ਬਿਲਕੁਲ ਧਾਰਮਿਕ ਰੋਹ ਰੀਤਾਂ ਨੂੰ ਮੰਨਦੇ ਸੀ ਉਹ ਗੁਰਬਾਣੀ ਦੇ ਓਟ ਆਸਰੇ ਦੇ ਨਾਲ ਹੀ ਉਹਨਾਂ ਨੇ ਆਪਣੀ ਇਹ ਮੂਵਮੈਂਟ ਨੂੰ ਚਲਾਇਆ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਪਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਵੀ ਸਾਡੀ ਇਹ ਥੋੜ੍ਹੀ ਜਿਹੀ ਮੈਂ ਤਰਾਸਦੀ ਕਹੂੰਗਾ ਕਿ ਉਹਨਾਂ ਦੇ ਜਿਹੜੀ ਮੂਵਮੈਂਟ ਦੇ ਵਿੱਚ ਉਹਨਾਂ ਦੇ ਜਿਹੜਾ ਯੋਗਦਾਨ ਸੀ ਉਹਨੂੰ ਹਰੇਕ ਨੇ ਆਪਣੇ ਆਪਣੇ ਢੰਗ ਨਾਲ ਜਿੱਥੇ ਜਿੱਥੇ ਉਹਨਾਂ ਨੂੰ ਫਿੱਟ ਬੈਠਦਾ ਸੀ ਉਹਨਾਂ ਨੇ ਉਸ ਐਂਗਲ ਤੋਂ ਉਹਨੂੰ ਚਿਤਰਿਆ ਅਤੇ ਜਿਹੜਾ ਸਿੱਖ ਇਤਿਹਾਸ ਜਾਂ ਸਿੱਖ ਐਂਗਲ ਤੋਂ ਜੇ ਆਪਾਂ ਗੱਲ ਕਰੀਏ ਉਹਨੂੰ ਕੋਈ ਬਹੁਤਾ ਜਾਣਕਾਰੀ ਇਤਿਹਾਸ ਦੇ ਵਿੱਚ ਜਾਂ ਆਪਾਂ ਜੇ ਕਹੀਏ ਕਿ ਲਿਟਰੇਰੀ ਤੌਰ 'ਤੇ ਉਹ ਮਿਲਦੀ ਨਹੀਂ ਆ ਅਤੇ ਉਹ ਅੱਜ ਦੀ ਪੀੜ੍ਹੀ ਦੀ ਤਾਂ ਆਪਾਂ ਕੀ ਗੱਲ ਕਰੀਏ ਉਹ ਜਿੱਦਾਂ ਹੁਣ ਅਸੀਂ ਤਕਰੀਬਨ ਹੁਣ ਅਧਖੜ ਏਜ ਦੇ ਵਿੱਚ ਹੈਗੇ ਹਾਂ ਸਾਨੂੰ ਨਹੀਂ ਬਹੁਤਾ ਕੁਛ ਪਤਾ ਅਤੇ ਇਸ ਕਰਕੇ ਸਾਨੂੰ ਆਪ ਨੂੰ ਵੀ ਅਵੇਅਰ ਹੋਣਾ ਚਾਹੀਦਾ ਅਤੇ ਯੰਗ ਜਨਰੇਸ਼ਨ ਨੂੰ ਤਾਂ ਫੋਰ ਸ਼ਿਓਰ ਸਾਨੂੰ ਦੱਸਣਾ ਚਾਹੀਦਾ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਝੂਠ ਜੇ 100 ਵਾਰੀ ਬੋਲਿਆ ਜਾਵੇ ਨਾ ਕਈ ਵਾਰੀ ਉਹ ਸੱਚ ਬਣ ਜਾਂਦਾ ਤਾਂ ਇਹ ਵੀਰ ਜੀ ਉਹਨਾਂ ਨੇ ਜਿਸ ਤਰ੍ਹਾਂ ਇਹ ਉੱਦਮ ਕੀਤਾ ਕਿ ਇਹਨੂੰ ਕਿਹੜੇ ਐਂਗਲ ਤੋਂ ਦਿਖਾ ਰਹੇ ਨੇ ਕਿ ਜਿਹੜਾ ਸਿੱਖੀ ਜਿਵੇਂ ਮੈਂ ਕਿਹਾ ਕਿ ਉਹ ਸਿੱਖੀ ਪਰੰਪਰਾਵਾਂ ਨੂੰ ਪੜਨਾਏ ਹੋਏ ਸੀ ਅਤੇ ਉਹ ਇਹਨਾਂ ਨੇ ਉਹ ਐਂਗਲ ਨੂੰ ਦਿਖਾ ਕੇ ਜਿਹੜਾ ਇਹ ਉੱਦਮ ਕੀਤਾ ਵਾ ਮੈਂ ਤਾਂ ਇਹਦੀ ਬਹੁਤ ਸ਼ਲਾਘਾ ਕਰਦਾ ਕਿ ਇਹ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਕਿ ਵੀ ਉਹ ਬਾਬੇ ਮਹਾਨਤਾ ਸਨ ਪਰ ਉਹਨਾਂ ਦੀ ਜਿਹੜੀ ਮਹਾਨਤਾ ਦੀ ਜਿਹੜੀ ਅਸਲ ਕਹਾਣੀ ਹੈ ਉਹ ਵੀ ਸਾਹਮਣੇ ਆਉਣੀ ਚਾਹੀਦੀ ਹੈ
1: ਬਿਲਕੁਲ ਜੀ ਅਸਲ ਜਿਹੜੀ ਤੁਸੀਂ ਬਿਲਕੁਲ ਗੱਲ ਕਹੀ ਹੈ ਨਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ ਆਪਾਂ ਜਿਹੜੇ ਹੈਗੇ ਹਾਂ ਹੁਣ ਜੇ ਮੈਂ ਆਪਣੇ ਆਪ ਨੂੰ ਕਹਾਂ ਤਾਂ ਮੈਂ ਜੇ ਉਹਨਾਂ ਬਾਰੇ ਕੁਛ ਜਾਣ ਸਕਿਆ ਥੋੜ੍ਹਾ ਬਹੁਤਾ 2-5% ਤਾਂ ਇਸ ਕਰਕੇ ਕਿ ਮੈਂ ਰੇਡੀਓ ਪ੍ਰੋਗਰਾਮ ਕਰਨ ਲੱਗ ਗਿਆ ਜੇ ਕਿਤੇ ਮੈਂ ਨਾ ਕਰਦਾ ਹੁੰਦਾ ਤਾਂ ਸ਼ਾਇਦ ਮੈਨੂੰ ਵੀ ਕੁਛ ਨਾ ਪਤਾ ਹੁੰਦਾ
0: ਜੀ
1: ਜਦੋਂ ਮੈਂ ਆਪਣੇ ਆਪ ਨੂੰ ਅੱਜ ਤੋਂ 20 ਸਾਲ ਵਾਲੇ ਪਹਿਲਾਂ ਦੈਨ ਸਿੱਧੂ ਨੂੰ ਦੇਖਦਾ ਅਤੇ ਅੱਜ ਨੂੰ ਦੇਖਦਾ ਤਾਂ ਮੈਂ ਸਮਝਦਾ ਕਿ ਬਹੁਤ ਫਰਕ ਹੈ ਉਹਦੇ ਵਿੱਚ ਕਿਉਂਕਿ ਜਦੋਂ ਰੇਡੀਓ ਤੇ ਪ੍ਰੋਗਰਾਮ ਕਰਨੇ ਆ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਗੈਸਟਾਂ ਨਾਲ ਮੈਂ ਗੱਲਾਂ ਬਾਤਾਂ ਕਰਦਾ ਤਾਂ ਪ੍ਰੋਗਰਾਮ ਨੂੰ ਕਰਨ ਵਾਸਤੇ ਜਾਣਕਾਰੀ ਲੱਭਣੀ ਹੈ ਤੇ ਰਿਸਰਚ ਕਰਨੀ ਉਹਦੇ ਨਾਲ ਬਹੁਤ ਕੁਛ ਸਿੱਖਿਆ ਤੇ ਜਿੱਥੇ ਤੱਕ ਗਦਰੀ ਬਾਬਿਆਂ ਦੀ ਗੱਲ ਹੈ ਗੱਲ ਸਿਰਫ ਉਹਨਾਂ ਦੀ ਧਾਰਮਿਕ ਤੱਕ ਸੀਮਿਤ ਨਹੀਂ ਹੈਗੀ ਗੱਲ ਤਾਂ ਕਿ ਉਹਨਾਂ ਦੀ ਜਿਹੜੀ ਕੁਰਬਾਨੀਆਂ ਦੇ ਕਰਕੇ ਅੱਜ ਅਸੀਂ ਬੈਠੇ ਆ ਨਾ ਇੱਥੇ ਉਹ ਸੁਨੇਹਾ ਸਾਡੇ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਟੂ ਬੀ ਆਨਸਟ ਵਿਦ ਯੂ ਬੁੱਕਾਂ ਲਿਖੀਆਂ ਗਈਆਂ ਨੇ ਸੋਹਣ ਸਿੰਘ ਪੂਨੀ ਹੁਣਾਂ ਦੀ ਕੈਨੇਡਾ ਦੀ ਗਦਰੀ ਯੋਧੇ ਬਹੁਤ ਵਧੀਆ ਬੁੱਕ ਹੈ ਮੈਂ ਸਾਰੇ ਸਾਡੇ ਸੁਣਨ ਵਾਲਿਆਂ ਨੂੰ ਰਿਕਮੈਂਡ ਕਰਾਂਗਾ ਲਵੋ ਅੱਜ ਕੱਲ੍ਹ ਤਾਂ ਐਮਾਜੋਨ 'ਤੇ ਤੁਸੀਂ ਕਰੋ ਕੱਲ੍ਹ ਨੂੰ ਘਰੇ ਆਜੂ ਰਾਈਟ ਪੜ੍ਹਨੀਆਂ ਚਾਹੀਦੀਆਂ ਨੇ ਕਿਉਂਕਿ ਤਾਂ ਕਿ ਸਾਨੂੰ ਪਤਾ ਲੱਗੇ ਕਿ ਜੋ ਉਹ ਝੱਲਿਆ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਅਤੇ ਅੱਜ ਜਿਹੜਾ ਅਸੀਂ ਇੱਥੇ ਜੋ ਕੁਛ ਕਰ ਰਹੇ ਹਾਂ ਮੈਂ ਸੱਚ ਦੱਸਾਂ ਕਿ 125 ਸਾਲ ਦੀ ਉਹਨਾਂ ਦੀ ਮਿਹਨਤ ਜਿਹੜੀ ਕੀਤੀ ਹੋਈ ਸੀ ਜੋ ਉਹਨਾਂ ਨੇ ਉਹਨਾਂ ਦੇ ਕਰਕੇ ਜੋ ਸਾਡਾ ਕੌਮ ਦਾ ਇੱਥੇ ਇਮੇਜ ਬਣਿਆ ਮੈਨੂੰ ਲੱਗਦਾ ਪਿਛਲੇ 5-7 ਸਾਲਾਂ 'ਚ ਜਿਹੜਾ ਕੁਛ ਹੋ ਗਿਆ ਸਾਨੂੰ ਦੁਬਾਰਾ ਫੇਰ ਸ਼ੁਰੂ ਕਰਨਾ ਪੈਣਾ ਸਾਨੂੰ ਦੁਬਾਰਾ ਫੇਰ ਗਦਰੀ ਬਾਬਿਆਂ ਦੀ ਲੋੜ ਪੈਣੀ ਹੈ ਕਿਉਂਕਿ ਜੋ ਹਾਲਾਤ ਬਣੀ ਜਾ ਰਹੇ ਨੇ ਬਣਦੇ ਜਾ ਰਹੇ ਨੇ ਉਹ ਬਹੁਤ ਖਤਰਨਾਕ ਹੋ ਗਿਆ ਉਹਦੇ ਵਿੱਚ ਅਸੀਂ ਸਾਰੇ ਕਸੂਰਵਾਰ ਹਾਂ ਸੋ ਖੈਰ ਗੱਲ ਆਪਾਂ ਪਹਿਲਾਂ ਮੇਲੇ ਦੀ ਕੋਈ ਕਰਦੇ ਹਾਂ ਤੇ ਇਹਦੇ ਵਿੱਚ ਕੋਈ ਟਿਕਟ
2: ਨਹੀਂ ਬਾਈ ਜੀ ਟਿਕਟ ਤਾਂ ਕੋਈ ਨਹੀਂ ਪਿਛਲੇ ਸਾਲ ਦੀ ਤਰ੍ਹਾਂ ਬਿਲਕੁਲ ਇਹ ਆਪਣੇ ਫ੍ਰੀ ਇਵੈਂਟ ਹੈ ਆਪਣੀ ਕਮਿਊਨਿਟੀ ਦਾ ਇਵੈਂਟ ਆ ਮੈਂ ਅੱਗੇ ਵੀ ਵਾਰ ਵਾਰ ਇਹੀ ਗੱਲ ਕਰਦਾ ਹੁੰਦਾ ਪਿਛਲੇ ਸਾਲ ਥੋੜਾ ਆਪਣੇ ਲੋਕਾਂ ਨੂੰ ਇਹ ਸੀ ਵੀ ਨਹੀਂ ਇਹ ਇਹਨਾਂ ਦਾ ਪ੍ਰੋਗਰਾਮ ਆ ਨਹੀਂ ਇਹ ਸਾਡਾ ਕੋਈ ਪ੍ਰੋਗਰਾਮ ਨਹੀਂ ਨਾ ਤੁਹਾਡਾ ਪ੍ਰੋਗਰਾਮ ਇਹ ਆਪਣਾ ਇੱਕ ਕਮਿਊਨਿਟੀ ਦਾ ਪ੍ਰੋਗਰਾਮ ਆ ਅਸੀਂ ਸਿਰਫ ਇੱਕ ਕੋਸ਼ਿਸ਼ ਕੀਤੀ ਸੀ ਛੋਟੀ ਜੀ ਪਿਛਲੇ ਸਾਲ ਵੀ ਕੁਛ ਚੀਜ਼ਾਂ ਉਹ ਕੀਤੀਆਂ ਜਾਣ ਜਿਹੜੀਆਂ ਸਹੀ ਮਾਨੇ ਆ ਤੇ ਉਹਨਾਂ ਨੂੰ ਸਮਰਪਿਤ ਹੋਵੇ ਪ੍ਰੋਗਰਾਮ ਸੋ ਮੇਰਾ ਇਹ ਸੀਗਾ ਜੀ ਜਿਹੜੇ ਆਪਾਂ ਗੁਰੂ ਨਾਨਕ ਛਹਾਜ ਆ 300

0: ਸੱਚੀ ਗੱਲ ਤੁਹਾਡੇ ਵਾਲੀ ਗੱਲ ਵੀ ਮੈਨੂੰ ਵੀ ਬਾਹਲਾ ਨਹੀਂ ਸੀ ਪਤਾ ਆਪਾਂ ਇੱਕ ਕਾਮਾਗਾਟਾ ਮਾਰੂ ਜਹਾਜ਼ ਦੇ ਨਾਮ ਨਾਲ ਹੀ ਜਾਣਦੇ ਸੀ ਇਹਨਾਂ ਨੂੰ
1: ਹੁਣ ਤੱਕ ਕਾਮਾਗਾਟਾ ਮਾਰੂ ਹੀ ਸੁਣਿਆ
0: ਹਾਂਜੀ ਜਦੋਂ ਮੈਂ ਫਿਲਮ ਦੇਖੀ ਗੁਰੂ ਨਾਨਕ ਜਹਾਜ਼ ਉਸ ਤੋਂ ਬਾਅਦ ਮੈਨੂੰ ਇਹ ਗੱਲ ਆਈ ਵੀ ਨਹੀਂ ਯਾਰ ਇਹ ਤਾਂ ਆਪਾਂ ਕਿਤੇ ਨਾ ਕਿਤੇ ਬੜੀ ਗਲਤ ਇਨਫੋਰਮੇਸ਼ਨ ਇਕੱਠੀ ਕਰੀ ਬੈਠੇ ਹਾਂ ਫਿਰ ਮੈਂ ਵੈਨਕੂਵਰ ਗਿਆ ਕੁਲਵਿੰਦਰ ਧਾਲੀਵਾਲ ਹੁਣੀ ਕਰਵਾਉਂਦੇ ਨੇ ਉੱਥੇ ਉਹਨਾਂ ਦੀ ਜਿੱਥੇ ਸਮਾਰਕ ਬਣੀ ਹੋਈ ਆ ਫਿਰ ਉੱਥੋਂ ਸਾਰੀ ਸੇਧ ਲੈ ਕੇ ਫਿਰ ਮੈਂ ਇਹ ਸੋਚਿਆ ਵੀ ਆਪਾਂ ਇਹ ਹਰ ਇੱਕ ਸਾਲ ਕੋਈ ਚਾਹੇ ਛੋਟਾ ਵੱਡਾ ਇਵੈਂਟ ਮੈਟਰ ਨਹੀਂ ਕਰਦਾ ਆਪਾਂ ਇਹਨੂੰ ਕਰਾਈਏ ਹੌਲੀ ਹੌਲੀ ਲੋਕਾਂ ਚ ਬੱਚਿਆਂ ਚ ਅੱਗੇ ਅਵੇਅਰਨੈਸ ਆਊਗੀ ਵੀ ਇਹ ਐਕਚੁਲੀ ਗੁਰੂ ਨਾਨਕ ਜਹਾਜ਼ ਤੇ ਉਹਨਾਂ ਦੀ ਕੀ ਕੁਰਬਾਨੀ ਸੀ ਆਪਣੇ ਲਈ
1: ਬਿਲਕੁਲ ਜੀ ਇਹਦੀ ਤਾਂ ਗੱਲ ਜੇ ਮੈਂ ਕਹਾਂ ਤਾਂ ਬਦਕਿਸਮਤੀ ਹੈ ਵੈਸੇ ਮੈਂ ਕਹਿ ਕਹਿ ਕੇ ਤਾਂ ਬਹੁਤ ਹੁਣ ਤਾਂ ਮਨ ਹੀ ਮੁੜ ਗਿਆ ਕਹਿਣਾ ਹਟ ਹੀ ਗਏ ਆ ਇਹ ਇਹੋ ਜਿਹੀਆਂ ਗੱਲਾਂ ਤਾਂ ਸੱਚ ਜਾਣਿਓ ਗੁਰੂ ਘਰ ਦੀਆਂ ਸਟੇਜਾਂ ਤੋਂ ਮੇਰਾ ਖਿਆਲ ਹੈ ਰਿਪੀਟ ਹੋਣੀਆਂ ਚਾਹੀਦੀਆਂ ਨੇ ਹਰ ਮਹੀਨੇ ਜਾਂ ਹਰ ਮਹੀਨੇ ਨਹੀਂ ਤਾਂ ਕੁਆਟਰਲੀ ਬੇਸਿਸ ਤੇ ਤਾਂ ਕਿ ਸਾਨੂੰ ਰੀਅਲਾਈਜ਼ ਹੋਵੇ ਜਿਹੜੇ ਅਸੀਂ ਬਾਅਦ ਚ ਇਮੀਗ੍ਰੈਂਟ ਆਏ ਹਾਂ ਵੀ ਜੋ ਹੁਣ ਮੌਜਾਂ ਅਸੀਂ ਮਾਣ ਰਹੇ ਹਾਂ ਜੋ ਹੁਣ ਅਸੀਂ ਸਮਝਦੇ ਹਾਂ ਆਪਣੇ ਆਪ ਨੂੰ ਵੀ ਅਸੀਂ ਬਹੁਤ ਨੌਲੇਜਬਲ ਹੈ ਜਾਂ ਅਸੀਂ ਬਹੁਤ ਸਿਆਣੇ ਹੈ ਤਾਂ ਇਹਦੇ ਪਿੱਛੇ ਇਤਿਹਾਸ ਕੀ ਹੈ ਇਹ ਇਹ ਜੇ ਤਾਂ ਹੀ ਹੋਊਗਾ ਜੇ ਸਾਨੂੰ ਦੱਸਿਆ ਜਾਊਗਾ ਪਰ ਅਨਫਾਰਚੁਨੇਟਲੀ ਇਹ ਹੋ ਨਹੀਂ ਰਿਹਾ ਠੀਕ ਹੈ ਜਿਵੇਂ ਹੁਣ ਤੁਸੀਂ ਪ੍ਰੋਗਰਾਮ ਕਰਾ ਰਹੇ ਹਾਂ ਪ੍ਰੋਗਰਾਮ ਤਾਂ ਹੋ ਜਾਂਦੇ ਆ ਸਾਰੇ ਸ਼ਹਿਰਾਂ ਚ ਉਹ ਚ 200-400-500 ਬੰਦਾ ਆ ਜਾਂਦਾ ਸੁਣ ਜਾਂਦਾ ਪਰ ਇਹਦੀ ਐਟ ਲਾਰਜ ਜਿਹੜੀ ਇਨਫੋਰਮੇਸ਼ਨ ਨਹੀਂ ਪਹੁੰਚ ਰਹੀ ਕਿਸੇ ਤਰੀਕੇ ਨਾ ਕਿਸੇ ਤਰੀਕੇ ਜਿਹੜੀ ਕਿ ਪਹੁੰਚਣੀ ਚਾਹੀਦੀ ਸੀਗੀ ਤਾਂ ਕਿ ਅਸੀਂ ਉਹਨਾਂ ਦੀ ਜੇ ਇੱਕ ਇੱਕ ਗਦਰੀ ਬਾਬੇ ਦੀ ਸਟੋਰੀ ਪੜ੍ਹੀਏ ਨਾ ਤਾਂ ਸਾਨੂੰ ਪਤਾ ਲੱਗਦਾ ਕਿ ਕਿਵੇਂ ਉਹਨਾਂ ਨੇ ਆ ਕੇ ਉਸ ਵਕਤ ਲੈਂਗੁਏਜ ਕੋਈ ਨਹੀਂ ਸੀ ਪਹਿਰਾਵਾ ਵੀ ਉਹਨਾਂ ਨੇ ਉਹੀ ਰੱਖਿਆ ਬਦਲਿਆ ਨਹੀਂ ਹੈਗਾ ਤੇ ਮਿਹਨਤ ਵੀ ਕੀਤੀ ਤੇ ਡਿਸਕ੍ਰਿਮੀਨੇਸ਼ਨ ਦਾ ਵੀ ਸਾਹਮਣਾ ਕੀਤਾ ਰਾਈਟ ਤੇ ਹਾਲਾਂਕਿ ਚਲੋ ਉਹਨਾਂ ਦਿਨਾਂ ਚ ਇੱਕ ਬ੍ਰਿਟਿਸ਼ ਕਾਲੋਨੀ ਸੀ ਇੰਡੀਆ ਪਰ ਉਹਦੇ ਬਾਵਜੂਦ ਜਿਹੜੀ ਮਿਹਨਤ ਮੁਸ਼ਕਤ ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ ਗਦਰੀ ਬਾਬੇ ਦੇ ਹੁਣ ਮੈਨੂੰ ਨਾਂ ਯਾਦ ਨਹੀਂ ਹੈਗਾ ਕਿ ਉਹਨਾਂ ਦਾ ਛੋਟਾ ਜਿਹਾ ਬੱਚਾ ਵੀ ਸੀ ਨਾਲ
0: ਹਾਂਜੀ
1: ਤੇ ਉਹ ਬੱਚੇ ਦੇ ਨਾਲ ਜੇਲ੍ਹ ਦੇ ਵਿੱਚ ਗਏ ਸੀ ਉਹਨਾਂ ਨੂੰ ਰੱਖਿਆ ਗਿਆ ਸੀ ਉਸ ਵਕਤ ਦੀ ਸਰਕਾਰ ਉਸ ਵਕਤ ਜਿਹੜੀ ਵੀ ਕੰਜ਼ਰਵੇਟਿਵ ਸਰਕਾਰ ਸੀਗੀ ਜਿਹੜਾ ਡਿਸਕ੍ਰਿਮੀਨੇਸ਼ਨ ਹੋਇਆ ਕਿੰਨੇ ਮਹੀਨੇ ਜਹਾਜ਼ ਜਿਹੜਾ ਹੈਗਾ ਪਾਣੀ ਦੇ ਵਿੱਚ ਖੜ ਰਿਹਾ ਕੋਈ ਜ਼ਿਆਦਾ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਇਹ ਤਾਂ ਕੌਮ ਹੀ ਸਾਡੀ ਤਕੜੀ ਸੀ ਜਿਨ੍ਹਾਂ ਨੇ ਪੈਸੇ ਦੇ ਸਿਰ ਤੇ ਵਕੀਲਾਂ ਦੇ ਸਿਰ ਤੇ ਸਾਰਾ ਕੁਛ ਲੜਦੇ ਰਹੇ ਉਹਨਾਂ ਦਿਨਾਂ 'ਚ ਦੇਖੋ ਇਹ ਸਲੂਟ ਹੀ ਹੈ ਕੌਮ ਨੂੰ ਕਿ ਉਦੋਂ ਕਿੰਨੇ ਕੁ ਪੈਸੇ ਕਮਾਉਂਦੇ ਹੋਣਗੇ ਸਾਡੇ ਲੋਕ ਨਾਟਕ ਜਿਹੜਾ ਹੋ ਰਿਹਾ ਗਦਰ ਦੀ ਗੂੰਜ ਤੁਸੀਂ ਵੀ ਸ਼ਾਮਲ ਹੋ
2: ਨਹੀਂ ਜੀ ਮੈਂ ਮੇਰੀ ਥੋੜੀ ਜਿਹੀ ਮਸ਼ਰੂਫੀਅਤ ਹੋਣ ਕਰਕੇ ਹੋਰ ਪਾਸੇ ਤੇ ਮੈਂ ਜਿਹੜੀਆਂ ਇਹਨਾਂ ਦੀਆਂ ਪ੍ਰੈਕਟਿਸ ਚੱਲਦੀਆਂ ਫਿਰ ਤੁਹਾਨੂੰ ਪਤਾ ਵੀ ਕੋਈ ਵੀ ਵਧੀਆ ਚੀਜ਼ ਪੇਸ਼ ਕਰਨੀ ਉਹ ਸਖ਼ਤ ਮਿਹਨਤ ਦੀ ਲੋੜ ਹੈ ਜਿੱਦਾਂ ਇਹ ਗਦਰ ਦੀ ਗੂੰਜ ਜੋ ਨਾਟਕ ਤਿਆਰ ਕਰਵਾ ਰਹੇ ਨੇ ਮੇਰੇ ਖਿਆਲ ਰਣਜੀਤ ਵੀਰ ਜੀ ਨੂੰ ਕਰ ਰਹੇ ਨੇ ਡਾਇਰੈਕਟਰ ਤੇ ਇਹ ਉਹਨਾਂ ਦੀ ਟੀਮ ਰੋਜ਼ ਪ੍ਰੈਕਟਿਸਾਂ ਕਰਦੀ ਹੈ ਕਿਉਂਕਿ ਰਿਹਰਸਲ ਬਹੁਤ ਜ਼ਰੂਰੀ ਆ ਤੇ ਉਹ ਫਿਰ ਜਦ ਕਿਉਂਕਿ ਮੇਰੀ ਮਸ਼ਰੂਫੀਅਤ ਕਰਕੇ ਮੈਂ ਉਹਦੇ ਵਿੱਚ ਹਾਜ਼ਰੀ ਭਰ ਨਹੀਂ ਸੀ ਸਕਦਾ ਤੇ ਮੈਂ ਪਰ ਇਹਨਾਂ ਨੂੰ ਉੱਦਾਂ ਕਿਹਾ ਕਿ ਅਸੀਂ ਉਹਨਾਂ ਤੋਂ ਤੁਹਾਡੇ ਨਾਲ ਐਜ਼ ਏ ਬੀਇੰਗ ਜਿੱਦਾਂ ਸਿੱਖ ਮੋਟਰਸਾਈਕਲ ਰਾਈਡਰ ਵੱਲੋਂ ਵੀ ਹਾਜ਼ਰੀ ਲਵਾਉਣ ਕਰਕੇ ਅਸੀਂ ਇਹਨਾਂ ਦੇ ਨਾਲ ਜਿਵੇਂ ਪਿਛਲੀ ਵਾਰੀ ਖੜੇ ਸੀ ਉਵੇਂ ਹੀ ਖੜੇ ਹਾਂ ਤੇ ਇਹਨਾਂ ਦੇ ਨਾਲ ਤੇ ਹੈਗੇ ਹਾਂ ਯੈਸ ਪਰ ਐਸ ਕੀ ਮੈਂ ਨਾਟਕ ਦੇ ਵਿੱਚ ਨਹੀਂ ਮੈਂ ਪਾਰਟੀਸਪੇਟ ਕਰਨਾ ਤੇ ਜਾਂ ਉੱਦਾਂ ਆਪਾਂ ਨਾਲ ਹੈ ਕਿਉਂਕਿ ਉਹਦੇ ਲਈ ਫਿਰ ਤੁਹਾਡੀ ਪੂਰੀ ਤਨਦੇਹੀ ਦੇ ਨਾਲ ਤੁਹਾਡੀ ਉਹਦੇ ਵਿੱਚ ਨਾ ਜਿਵੇਂ ਅਟੈਂਸ਼ਨ ਚਾਹੀਦੀ ਹੈ ਹਾਂਜੀ
1: ਅੱਛਾ ਕੀ ਪ੍ਰੋਗਰਾਮ ਦਾ ਫਾਰਮੈਟ ਕੀ ਹੈ ਰਣਦੀਪ ਕਿੱਥੋਂ ਸ਼ੁਰੂ ਹੋਣਾ ਤੇ ਕਿੱਥੇ ਖਤਮ ਹੋਣਾ
0: ਹਾਂਜੀ ਬਾਈ ਜੀ ਉਹ ਮੈਂ ਇੱਕ ਗੱਲ ਮਿਸ ਕਰ ਗਿਆ ਸੀ ਇਹ ਆਪਾਂ ਇਸ ਵਾਰ ਇੱਕ ਐਂਟੀ ਰੇਸਿਜ਼ਮ ਅਵੇਅਰਨੈਸ ਮੋਟਰਸਾਈਕਲ ਰਾਈਡ ਕਰਾਂਗੇ ਜੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਤੇ ਫਲਕਰ ਜੀ ਕਮਿਊਨਿਟੀ ਹਾਲ ਫਿਨਿਸ਼ ਕਰਾਂਗੇ ਉਹਨੂੰ ਇੱਕ ਤਾਂ ਇਹ ਉਹ ਡੈਡੀਕੇਟ ਹੋਊਗੀ ਗਦਰੀ ਬਾਬਿਆਂ ਨੂੰ ਕਿਉਂਕਿ ਉਦੋਂ ਵੀ ਉਹਨਾਂ ਨਾਲ ਵੀ ਇੱਕ ਰੇਸਿਜ਼ਮ ਦਾ ਹੀ ਉਹਨਾਂ ਨੂੰ ਫੇਸ ਕਰਨੀ ਪਈ ਸੀਗੀ ਸੋ ਬਾਕੀ ਉੱਥੇ ਪ੍ਰੋਗਰਾਮ ਤੇ ਜਾ ਕੇ ਜੀ ਆਪਾਂ ਮੇਨ ਆਪਣਾ ਇਹੀ ਹੈ ਜੀ ਆਪਣੇ ਜਿਹੜੇ ਗੁਰੂ ਨਾਨਕ ਜਹਾਜ਼ ਦੇ 376 ਯਾਤਰੀ ਸੀ ਬਾਬਾ ਗੁਰਦਿੱਤ ਸਿੰਘ ਹੁਣੀ ਉਹਨਾਂ ਨੂੰ ਹੀ ਇਹ ਸਮਰਪਿਤ ਪ੍ਰੋਗਰਾਮ ਆ ਤੇ ਉਹਨਾਂ ਦੀ ਯਾਦ ਚ ਉੱਥੇ ਆਪਣੇ ਬੱਚੇ ਹੋਣਗੇ ਇੱਕ ਦੋ ਕਵਿਤਾਵਾਂ ਹੋਣਗੀਆਂ ਤੇ ਜਿਹੜਾ ਗੀਤ ਸੰਗੀਤ ਵੀ ਹੋਵੇਗਾ ਆਪਣਾ ਉਹ ਇਹਨਾਂ ਨੂੰ ਗਦਰੀ ਬਾਬਿਆਂ ਨੂੰ ਲੈ ਕੇ ਹੀ ਗਾਇਆ ਜਾਵੇਗਾ ਤੇ ਬਾਕੀ ਉਹੀ ਗੱਲ ਵੀ ਫਿਰ ਉਹ ਇੱਕ ਨਾਟਕ ਆ ਗਦਰ ਦੀ ਗੂੰਜ ਤੇ ਉਹ ਆਪਣਾ ਮੇਨ ਪੁਆਇੰਟ ਆ ਜੀ ਸਾਡੇ ਪ੍ਰੋਗਰਾਮ ਦਾ
1: ਤੇ ਸਾਡੇ ਜਿਹੜੇ ਆਉਣ ਵਾਲੇ ਲੋਕ ਨੇ ਜਿਨ੍ਹਾਂ ਨੇ ਦੇਖਣ ਆਉਣਾ ਬੱਚੇ ਆਬਵੀਅਸਲੀ ਨਾਲ ਲਿਆ ਸਕਦੇ ਆ ਕੋਈ ਏਜ ਲਿਮਿਟ ਤਾਂ ਨਹੀਂ ਰੱਖੀ ਕਿਉਂਕਿ ਛੋਟੇ ਬੱਚੇ ਕਈ ਵਾਰੀ ਸਮਝਦੇ ਨਹੀਂ ਰੌਲਾ ਵੀ ਪੈਂਦਾ
0: ਨਹੀਂ ਜੀ ਨਹੀਂ ਬੱਚਿਆਂ ਦਾ ਕੋਈ

0: ਜੀ ਕੋਈ ਲਿਮਿਟ ਨਹੀਂ ਗੀ ਮੈਂ ਤਾਂ ਸਮਝ ਹੀ ਕਹਿਣਾ ਇੱਕ ਮੈਂ ਹੋਰ ਗੱਲ ਐਡ ਕਰਦਾ ਪਿਛਲੇ ਸਾਲ ਵੀ ਅਸੀਂ ਇੱਕ ਐਗਜ਼ੀਬਿਸ਼ਨ ਡਿਸਪਲੇ ਕੀਤੀ ਸੀਗੀ ਜਿਹਦੇ 'ਚ ਆਪਾਂ ਇਨਫੋਰਮੇਸ਼ਨ ਦਿੱਤੀ ਸੀ ਗੁਰੂ ਨਾਨਕ ਜਹਾਜ਼ ਬਾਰੇ ਥੋੜੀਆਂ ਵੱਡੀਆਂ ਪਿਕਚਰਸ ਡਿਸਪਲੇ ਕੀਤੀਆਂ ਸੀ ਬਾਕੀ ਜਿੰਨੇ ਵੀ ਆਪਣੇ ਪੁਰਾਣੇ ਗਦਰੀ ਬਾਬੇ ਜਿੰਨੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਉੱਥੇ ਡਿਸਪਲੇ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਨਾਲ ਗੁਰੂ ਨਾਨਕ ਜਹਾਜ਼ ਦਾ ਇੱਕ ਛੋਟਾ ਜਿਹਾ ਮਾਡਲ ਤਿਆਰ ਕੀਤਾ ਸੀ ਸੋ ਇਸ ਵਾਰ ਵੀ ਉਹ ਅਸੀਂ ਸਾਰੀ ਐਗਜ਼ੀਬਿਸ਼ਨ ਦੁਬਾਰਾ ਫਿਰ ਡਿਸਪਲੇ ਕਰਾਂਗੇ ਜੀ ਉਹਦੇ 'ਚ ਕਾਫੀ ਜਿੰਨੀ ਵੀ ਹੋ ਸਕੀ ਵੱਧ ਤੋਂ ਵੱਧ ਅਸੀਂ ਇਨਫੋਰਮੇਸ਼ਨ ਉਹਦੇ 'ਚ ਡਿਸਪਲੇ ਕਰਾਂਗੇ ਉਹ ਸਮਾਂ ਦੀ ਇੱਕ ਜਿਹੜਾ ਅਸੀਂ ਛੋਟਾ ਜਹਾਜ਼ ਤਿਆਰ ਕੀਤਾ ਸੀ ਗੁਰੂ ਨਾਨਕ ਜਹਾਜ਼ ਮਾਡਲ ਉਹਨੂੰ ਨਾਮ ਦਿੱਤਾ ਉਹ ਜਦੋਂ ਪਿਛਲੀ ਵਾਰ ਵੀ ਬੱਚੇ ਆਏ ਸੀ ਉਹਨਾਂ ਲਈ ਬੜਾ ਅਟਰੈਕਸ਼ਨ ਸੀ ਬੱਚੇ ਵੈਸੇ ਅਟਰੈਕਟ ਹੋ ਜਾਂਦੇ ਆ ਤੇ ਫਿਰ ਉਹ ਉਹਨਾਂ ਨੇ ਦੇਖਿਆ ਉਹ ਪੜ੍ਹਿਆ ਫਿਰ ਉਹ ਚੀਜ਼ ਸਮਝਦੇ ਆ ਪੁੱਛਦੇ ਆ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਐਕਚੁਅਲੀ ਇਹਦੇ ਪਿੱਛੇ ਹਿਸਟਰੀ ਕੀ ਸੀਗੀ ਹਾਂਜੀ ਸੋ ਉਹ ਬੜਾ ਮਤਲਬ ਮੇਨ ਪੁਆਇੰਟ ਉਹ ਵੀ ਬੱਚਿਆਂ ਲਈ ਬੜਾ ਸੀਗਾ ਮੇਰਾ ਤਾਂ ਇਹ ਕਹਿਣਾ ਵੀ ਬੱਚਿਆਂ ਨੂੰ ਲਿਆਓਗੇ ਤਾਂ ਉਹ ਪੁੱਛਣਗੇ ਵੀ ਇਹ ਕੀ ਆ ਕੀ ਕਰ ਰਹੇ ਹੋ ਕੀ ਕਾਹਦਾ ਫੰਕਸ਼ਨ ਆ ਕਿਉਂ ਹੋ ਰਿਹਾ ਤੇ ਇਹ ਕੀ ਆ ਫਿਰ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗ ਜੂ ਵੀ ਹਾਂ ਵੀ ਸਾਡੇ ਕੈਨੇਡਾ 'ਚ ਪੈਰ ਲਾਉਣ ਵਾਲੇ ਕੌਣ ਸੀ ਹਾਂਜੀ
1: ਬਿਲਕੁਲ ਜੀ ਤੇ ਪ੍ਰੋਗਰਾਮ ਕਿੰਨੇ ਕ ਟਾਈਮ ਦਾ ਟੋਟਲ
0: ਆਪਾਂ ਵੀ ਇਹ 3 ਵਜੇ ਸ਼ੁਰੂ ਕਰ ਦੇਣਾ ਆਪਾਂ ਲੇਟ ਨਹੀਂ ਕਰਨਾ ਤੇ ਪ੍ਰੋਗਰਾਮ ਮੋਸਟਲੀ 2.5-3 ਘੰਟੇ ਦਾ ਹੁੰਦਾ ਜਿੰਨਾ ਕੁ ਚੱਲ ਗਿਆ ਨਾਰਮਲੀ ਆਪਾਂ 6 ਵਜੇ ਤੱਕ ਇਹਨੂੰ ਸਮੇਟਣ ਦੀ ਕੋਸ਼ਿਸ਼ ਕਰਾਂਗੇ
1: ਚਾਹ ਪਾਣੀ ਦਾ ਪ੍ਰਬੰਧ ਵੀ ਹੁੰਦਾ
0: ਹਾਂਜੀ ਚਾਹ ਪਕੌੜਿਆਂ ਦਾ ਲੰਗਰ ਪਹਿਲਾਂ ਤਿਆਰ ਹੋਊਗਾ ਜੀ ਤੁਸੀਂ ਸਾਰਿਆਂ ਨੇ ਪਹਿਲਾਂ ਆ ਜਾਣਾ ਅੱਧਾ ਪੌਣਾ ਘੰਟਾ
1: ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਲੋਕ 2.5 ਵਜੇ ਆ ਜਾਣ ਤਾਂ ਕਿ ਚਾਹ ਪਾਣੀ ਦਾ ਸਮਾਂ ਮੇੜ ਲੈਣ
0: ਹਾਂ 2.5 ਵਜੇ ਆ ਜਾਣ ਤੇ ਆਪਣਾ ਚਾਹ ਪਾਣੀ ਲੰਗਰ ਪਕੌੜੇ ਵਗੈਰਾ ਸਭ ਤਿਆਰ ਮਿਲੂਗਾ ਜੀ ਉੱਥੇ ਤੇ ਉਹ ਤਾਂ ਸੇਵਾ ਆਪਣੇ ਸਿੱਖ ਮੋਟਰਸਾਈਕਲ ਰਾਈਡਰ ਕੈਨੇਡਾ ਵੱਲੋਂ ਕਰ ਰਹੇ ਨੇ ਜੀ ਤੇ ਉਹ ਮੈਂ ਨਾਲ ਮੈਂਸ਼ਨ ਕਰਦਾ ਵੀ ਮੈਂ ਵੀ ਉਹਨਾਂ ਦੇ ਗਰੁੱਪ ਦਾ ਇੱਕ ਮੈਂਬਰ ਬਣਿਆ ਜੀ ਹੁਣ ਇਸ ਵਾਰੀ ਉਹ ਸੋ ਮੇਰੇ ਨਾਲ ਇਹ ਪੂਰੀ ਫੁੱਲ ਸਪੋਰਟ 'ਚ ਖੜੇ ਨੇ ਜੀ ਹਰ ਤਰ੍ਹਾਂ ਹਾਂ ਮੈਨੂੰ ਉਹਨਾਂ ਦਾ ਪਿਛਲੇ ਸਾਲ ਵੀ ਇਹਨਾਂ ਨੇ ਪੂਰੀ ਸਪੋਰਟ ਕੀਤੀ ਸੀ ਤੇ ਇਸ ਵਾਰ ਵੀ ਮੇਰੇ ਨਾਲ ਹਰ ਤਰ੍ਹਾਂ ਨਾਲ ਸਾਥ ਦੇ ਰਹੇ ਨੇ
1: ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜੇ ਟਾਈਮ ਤੋਂ ਪਹਿਲਾਂ ਆ ਕੇ ਚਾਹ ਪਾਣੀ ਦਾ ਨਿਬੇੜ ਲਵੋ ਕਿਉਂਕਿ ਜੇ 3 ਵਜੇ ਬੰਦਾ ਆਉਂਦਾ ਫਿਰ ਮੁੜ ਕੇ ਚਾਹ ਪਾਣੀ ਵੱਲ ਨੂੰ ਹੋ ਜਾਂਦਾ ਫਿਰ ਡਿਸਟਰਬੈਂਸ ਹੁੰਦੀ ਹੈ ਪਿੱਛੇ ਥੋੜਾ ਬਹੁਤ ਗੱਲਾਂ ਬਾਤਾਂ ਰੌਲਾ ਪੈਂਦਾ ਰਹਿੰਦਾ
0: ਬਿਲਕੁਲ ਹਾਂਜੀ
1: ਪ੍ਰੋਗਰਾਮ ਵੀ ਲੇਟ ਹੋ ਜਾਂਦਾ ਇਸ ਕਰਕੇ ਬੈਟਰ ਇਹੀ ਹੈ ਕਿ ਜੇ ਥੋੜਾ ਜਿਹਾ 15-20 ਮਿੰਟ ਪਹਿਲਾਂ ਆਇਆ ਜਾਵੇ ਜੇ ਚਾਹ ਪਾਣੀ ਛਕਣਾ ਜੇ ਨਹੀਂ ਛਕਣਾ ਤਾਂ ਫਿਰ ਭਾਵੇਂ 3 ਵਜੇ ਆ ਕੇ ਬਹਿ ਜਾਓ
0: ਹਾਂਜੀ ਬਿਲਕੁਲ
1: ਕਿਉਂਕਿ ਹੁੰਦਾ ਤਾਂ ਹੈ ਹੀ ਆ ਜਦੋਂ ਬੰਦਾ ਆਉਂਦਾ ਅਗਲਾ ਯਾਰ ਚਾਹ ਪੀ ਲਈਏ ਚਲੋ ਹੁਣ ਆਏ ਆ ਤਾਂ ਫਿਰ ਉਹ ਪਿੱਛੇ ਗੱਲਾਂ ਬਾਤਾਂ ਬੰਦੇ ਕਰਦੇ ਰਹਿੰਦੇ ਖੜੇ
0: ਹਾਂਜੀ ਜਿਵੇਂ ਆਪਣੇ ਇੱਕ ਰਿਵਾਜ ਹੀ ਆ ਆਪਾਂ ਜੇ ਹੁਣ ਕਹਿ ਲਓ ਵੀ ਜਦੋਂ ਮਰਜ਼ੀ ਹੋ ਜਾਵੇ ਜੇ ਆਪਾਂ ਕਿਤੇ ਕੋਈ ਪ੍ਰੋਗਰਾਮ ਜਾਂਦੇ ਆ ਜੇ ਆਪਾਂ ਚਾਹ ਨਹੀਂ ਪਿਲਾਉਂਦੇ ਅਗਲਾ ਕਹਿੰਦਾ ਯਾਰ ਚਾਹ ਤਾਂ ਪੁੱਛੀ ਨੀ ਉਹਨਾਂ ਨੇ ਸੋ ਚਾਹ ਪਾਣੀ ਦਾ ਇੱਕ ਆਪਣੇ ਇੱਕ ਜ਼ਰੂਰੀ ਹੋ ਗਿਆ
2: ਹਾਂਜੀ ਇਹਦੇ ਵਿੱਚ ਮੈਂ ਵੀਰ ਦੀ ਗੱਲ ਨਾਲ ਹੀ ਐਡ ਕਰ ਦਵਾਂ ਵੀ ਠੀਕ ਹੈ ਚਾਹ ਪਾਣੀ ਹੋਣਾ ਚਾਹੀਦਾ ਪਰ ਉਹ ਜਿੱਦਾਂ ਵੀ ਆਓ ਪਹਿਲਾਂ ਜਿਸ ਜੋ ਨਿਰਧਾਰਿਤ ਸਮਾਂ ਹੈ ਨਾ ਵੀ ਉਹਦੇ ਤੇ ਪਹੁੰਚੋ ਉਹਦੇ ਪਹੁੰਚ ਕੇ ਕਿਉਂਕਿ ਸਿੱਧੂ ਸਾਹਿਬ ਤੁਸੀਂ ਤੇ ਖੁਦ ਇੱਥੇ ਨਾਟਕ ਟੀਮਾਂ ਸੱਦ ਕੇ ਕਰਾਉਂਦੇ ਰਹੇ ਹੋ ਪ੍ਰੋਗਰਾਮ ਇੱਦਾਂ ਦੇ ਹਨਾ ਤੁਸੀਂ ਔਰ ਜਾਣਦੇ ਵੀ ਹੋ ਕਿ ਜਦੋਂ ਕੋਈ ਸਟੇਜ ਤੇ ਕੋਈ ਕਲਾਕਾਰ ਫਿਰ ਆਪਣੀ ਪਰਫਾਰਮੈਂਸ ਦੇਣ ਲੱਗ ਜਾਂਦਾ ਸਪੈਸ਼ਲੀ ਸਟੇਜ ਦਾ ਜਿਹੜਾ ਆਪਾਂ ਕੋਈ ਨਾਟਕ ਦੀ ਗੱਲ ਕਰੀਏ ਕਿਉਂਕਿ ਨਾਟਕ ਦੇ ਇੱਕ ਪਾਤਰ ਦੂਜੇ ਪਾਤਰ ਦੇ ਨਾਲ ਉਹਨਾਂ ਦੀ ਅਟੈਚਮੈਂਟ ਹੁੰਦੀ ਹੈ ਉਹ ਸਟੋਰੀ ਇੱਦਾਂ ਅੱਗੇ ਚੱਲਦੀ ਆ ਤੇ ਜੇ ਪਿੱਛੇ ਰੌਲਾ ਪਵੇ ਨਾ ਤਾਂ ਉਹਨਾਂ ਨੂੰ ਕੁਛ ਪਤਾ ਲੱਗਣਾ ਤੇ ਇਹਦੇ ਨਾਲ ਜਿਹੜੇ ਉੱਥੇ ਪਰਫਾਰਮ ਕਰ ਰਹੇ ਨੇ ਸਟੇਜ ਤੇ ਉਹਨਾਂ ਦੀ ਵੀ ਜਿਹੜੀ ਬਿਰਤੀ ਹੈ ਉਹ ਭੰਗ ਹੁੰਦੀ ਆ ਤਾਂ ਇਸ ਕਰਕੇ ਮੈਂ ਵੀ ਆਪਣੇ ਵੱਲੋਂ ਵੀ ਸਹਿਜਮਾਨ ਰੈਕਟਸ ਵੱਲੋਂ ਰਣਦੀਪ ਸੰਧੂ ਵੱਲੋਂ ਤੇ ਆਪਣੇ ਸਾਰੇ ਸਾਡੇ ਆਰਗਨਾਈਜ਼ਰਾਂ ਵੱਲੋਂ ਮੈਂ ਇਹੀ ਬੇਨਤੀ ਕਰੂੰਗਾ ਕਿ ਨਿਰਧਾਰਿਤ ਸਮੇਂ ਤੇ ਆ ਜਾਓ ਤਾਂ ਕਿ ਆਪਣਾ ਚਾਹ ਪਾਣੀ ਮੁਕਾ ਕੇ ਤੇ ਐਨ ਇਕਾਗਰਤਾ ਨਾਲ ਬੈਠ ਕੇ ਤੇ ਪ੍ਰੋਗਰਾਮ ਦਾ ਆਨੰਦ ਮਾਣਿਓ ਇਹਦੀ ਯਾਨੀ ਮੈਂ ਖੁਦ ਆਪਣੇ ਲੈਵਲ ਤੇ ਇਹ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੱਦਾਂ ਪਿਛਲੀ ਵਾਰੀ ਨਾਟਕ ਬਹੁਤ ਵਧੀਆ ਸੀ ਮੈਨੂੰ ਇੱਕ ਦੋ ਤੇ ਇੱਦਾਂ ਸੱਜਣ ਮਿਲੇ ਜਿਹੜੇ ਕਹਿੰਦੇ ਸੀਗੇ ਕਿ ਵੀ ਲੂੰ ਕੰਡੇ ਖੜੇ ਕਰਨ ਵਾਲਾ ਸੀ ਇੱਦਾਂ ਬੰਦਾ ਜਦੋਂ ਕੋਈ ਦੇਖਦਾ ਨਾ ਕਿ ਬੰਦੇ ਐਨ ਪੂਰੇ ਵਿੱਚ ਰਚੇ ਮਚੇ ਹੋਏ ਨੇ ਪਾਤਰਾਂ ਦੇ ਹਨਾ ਤੇ ਉਹ ਤੁਹਾਨੂੰ ਉਸ ਹੀ ਸਮੇਂ ਦੇ ਵਿੱਚ ਲੈ ਜਾਂਦੇ ਨੇ ਅਤੀਤ 'ਚ ਲੈ ਜਾਂਦੇ ਨੇ ਤੇ ਇਹਦੇ ਵਾਸਤੇ ਫਿਰ ਤੁਹਾਡੀ ਜੇ ਉਹਨਾਂ ਦੀ ਤੁਹਾਨੂੰ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਉੱਦਾਂ ਦਾ ਹੀ ਤੁਹਾਨੂੰ ਫੀਲ ਕਰਾਉਣ ਤੇ ਸਾਨੂੰ ਵੀ ਕੁਛ ਜਿਹੜਾ ਜ਼ਾਬਤਾ ਉਹਨੂੰ ਫੋਲੋ ਕਰਨਾ ਚਾਹੀਦਾ
1: ਬਿਲਕੁਲ ਬਿਲਕੁਲ ਜੀ ਨਾਟਕ ਦੀ ਮਿਹਨਤ ਬਹੁਤ ਹੁੰਦੀ ਹੈ ਜੇ ਨਾਟਕ ਦੇਖਣ ਲਈ ਜਿਹੜੇ ਦਰਸ਼ਕ ਨੇ ਸਰੋਤੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਕੋਆਪਰੇਟ ਕਰਨ ਕਿਉਂਕਿ ਵੈਸੇ ਤਾਂ ਇਕੱਲਾ ਨਾਟਕ ਨਹੀਂ ਸਾਰਾ ਪ੍ਰੋਗਰਾਮ ਜਦੋਂ ਕੋਈ ਵੀ ਪ੍ਰੋਗਰਾਮ ਹੁੰਦਾ ਜੇ ਪਿੱਛੇ ਰੌਲਾ ਪੈਂਦਾ ਰਹੇ ਤਾਂ ਫਿਰ ਮਜ਼ਾ ਨਹੀਂ ਆਉਂਦਾ ਹੈਗਾ
0: ਜੀ
1: ਫਿਰ ਡਿਸਟਰਬੈਂਸ ਹੁੰਦੀ ਹੈ ਕਈ ਵਾਰੀ ਫਿਰ ਸਟੇਜ ਤੋਂ ਐਮ ਸੀ ਨੂੰ ਜਾਂ ਜਿਹੜਾ ਬੰਦਾ ਬੋਲਣ ਵਾਲਾ ਕਈ ਵਾਰੀ ਥੋੜਾ ਬਹੁਤਾ ਰੂਡ ਵੀ ਹੋਣਾ ਪੈਂਦਾ ਫਿਰ ਲੋਕ ਗੁੱਸਾ ਕਰ ਲੈਂਦੇ ਆ ਕਿਉਂਕਿ ਇਹ ਸਮਝ ਹੋਣਾ ਚਾਹੀਦਾ ਕਿ ਜਿਹੜੇ ਪਿੱਛੇ ਬੈਠੇ ਖੜੇ ਗੱਲਾਂ ਕਰ ਰਹੇ ਹੈ ਕਈ ਵਾਰੀ ਜਾਂ ਕਿਸੇ ਦਾ ਫੋਨ ਹੀ ਖੜਕੀ ਜਾਂਦਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਕਿ ਆਪਦਾ ਫੋਨ ਸਾਇਲੈਂਟ 'ਤੇ ਲਾ ਲਓ ਕੋਈ ਅੱਜ ਕੱਲ੍ਹ ਤਾਂ ਟੈਕਨੋਲੋਜੀ ਇੰਨੀ ਹੈ ਜਿਹੜਾ ਕੋਈ ਕਾਲ ਕਰੂ ਮੈਸੇਜ ਛੱਡ ਦੂਗਾ ਨਾ ਹੋ ਤਾਂ ਮਿਸ ਕਾਲ ਨੰਬਰ ਆ ਜਾਣਾ ਉਹਨੂੰ ਵਾਪਸ ਕਰ ਲਓ ਕੋਈ ਐਡਾ ਤਾਂ ਹੁੰਦਾ ਨਹੀਂ ਕਿ ਵੀ ਕੋਈ ਐਮਰਜੈਂਸੀ ਹੈ ਕਿ ਤੁਸੀਂ ਉੱਥੇ ਬੈਠੇ

0: ਰਿਟਰਨ ਕਰਨੀ ਕਰਨੀ ਹੈ, ਉਸੇ ਆਨਸਰ ਕਰਨਾ ਹੈ, ਆਨਸਰ ਕਰਨਾ ਬਾਹਰ ਨਿਕਲ ਕੇ ਕਰ ਲਓ
1: ਜੀ।
0: ਤੇ ਇਹ ਬਹੁਤ ਜ਼ਰੂਰੀ ਹੈ। ਤੇ ਇੱਕ ਗੀਤ ਬਹੁਤ ਪਿਆਰਾ ਹੈ, ਜਿਹੜੇ ਮੇਰੇ ਸੱਜਣ ਇਸ ਵੇਲੇ ਥੋੜਾ ਜਿਹਾ ਰੰਗਦਾਰ ਵੀ ਹੋ ਜਾਂਦੇ ਆ, ਅੱਖਾਂ ਜਿਹਾ ਮੀਚ ਕੇ ਗੀਤ ਸੁਣਨ ਵਾਲਾ, ਸੁਣਦੇ ਆ ਉਹ ਤੋਂ ਬਾਅਦ ਫਿਰ ਵਾਪਸ ਆਉਣੇ ਆ। ਮੈਂ ਅੱਜ ਹੀ ਸੁਣਿਆ ਤੇ ਬਹੁਤ ਹੀ ਮੈਨੂੰ ਪਿਆਰਾ ਲੱਗਾ, ਤੇ ਸੁਣੋ ਉਹ ਤੋਂ ਬਾਅਦ ਵਾਪਸ ਆਉਣੇ।
2: That's how many real estate transactions come from repeat and referral business.

0: 94.7 FM ਤੇ ਲੋਕ ਸੱਤ ਪ੍ਰੋਗਰਾਮ ਸੁਣ ਰਹੇ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸਾਥ ਹੁੰਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਨਿੱਕਾ ਸਵਾਗਤ ਨੇ ਕਿ ਜੀ ਆਇਆ ਤੇ ਕਿਉਂਕਿ ਹੁਣ ਸਨੀ ਹੁਣੀ ਲਿਖਦੇ ਵੀ ਹੈ ਬਹੁਤ ਵਧੀਆ ਤੇ ਉਹਨਾਂ ਤੋਂ ਸੁਣਦੇ ਹਾਂ ਕੁਛ ਸਨੀ ਕੁਛ ਸੁਣਾਓ ਸਨੀ ਸਵੈਚ ਹੁਣੀ ਕਾਫੀ ਐਕਟਿਵ ਨੇ ਇਸ ਮਾਮਲੇ ਚ ਬਹੁਤ ਵਧੀਆ ਲਿਖਦੇ ਆ
1: ਬਹੁਤ ਬਹੁਤ ਧੰਨਵਾਦ
0: ਹਾਂ ਨੇੜੇ ਹੋ ਕੇ ਸੁਣਾਓ ਥੋੜਾ ਜਿਹਾ
1: ਜਿੱਦਾਂ ਹੁਣ ਸਮੇਂ ਦੇ ਨਾਲ ਨਾਲ ਸਾਡਾ ਸੁਭਾਅ ਵੀ ਬਦਲੀ ਜਾਂਦਾ
0: ਜੀ
1: ਹੈਨਾ ਜਿੱਦਾਂ ਆਪਾਂ ਪਹਿਲਾਂ ਆਫ ਏਅਰ ਗੱਲਾਂ ਕੀਤੀਆਂ ਸੀਗੀਆਂ ਵੀ ਸਾਨੂੰ ਕੀ ਹੋਣਾ ਚਾਹੀਦਾ ਪਰ ਅਸੀਂ ਹਾਂ ਕੀ ਤੇ ਮੈਂ ਤੁਹਾਨੂੰ ਉਹਦੇ ਨਾਲ ਸੰਬੰਧਿਤ ਕੋਈ ਸੁਣਾ ਦਿੰਦਾ ਕਿ ਜੋ ਜਿੱਦਾਂ ਅਸੀਂ ਸਾਡਾ ਵਰਤਾਰਾ ਵਾ ਵੀ ਐਕਚੁਅਲ ਦੇ ਵਿੱਚ ਅਸੀਂ ਕੀ ਹੋਣਾ ਚਾਹੀਦਾ ਤੇ ਕੀ ਕਰਦੇ ਹਾਂ ਹੈਨਾ

0: ਇਹਨੂੰ ਦੇਖ ਕੇ ਮੇਰੇ ਜ਼ਹਿਨ 'ਚ ਕੁਛ ਆਇਆ ਤੇ ਮੈਂ ਤੁਹਾਨੂੰ ਦੋ ਚਾਰ ਲਾਈਨਾਂ ਜਿਹੜੀਆਂ ਲਿਖੀਆਂ ਉਹ ਸੁਣਾ ਦਿੰਦਾ ਤੇ ਮੈਂ ਤਾਂ ਸਿਰਲੇਖ ਦਿੱਤਾ ਵੀ ਬਦਲਿਆ ਸਮਾਂ ਸਮਾਂ ਸਮੇਂ ਨਾਲ ਸਮੇਂ ਨੂੰ ਬਦਲੇ ਸਮੇਂ ਦੇ ਨਾਲ ਇਨਸਾਨ ਬਦਲ ਗਿਆ ਸਮਾਂ ਸਮੇਂ ਨਾਲ ਸਮੇਂ ਨੂੰ ਬਦਲੇ ਸਮੇਂ ਦੇ ਨਾਲ ਇਨਸਾਨ ਬਦਲ ਗਿਆ ਉਮਰਾਂ ਨੇ ਤਾਂ ਰੂਪ ਬਦਲਿਆ ਖੁਦ ਆਪਣਾ ਈਮਾਨ ਬਦਲ ਗਿਆ ਪਿਆਰ ਮੁਹੱਬਤ ਬਣੀ ਦਿਖਾਵਾ ਲੱਭਦਾ ਫੋਕੀਆਂ ਇੱਜ਼ਤਾਂ ਨੂੰ ਸਾਂਝ ਦਿਲਾਂ ਦੀ ਪੌਣੇ ਵਾਲੀ ਆਪਣੀ ਉਹ ਪਹਿਚਾਣ ਬਦਲ ਗਿਆ ਹੁਣ ਕਹਿੰਦਾ ਵੀ ਬੇਈਮਾਨੀ ਦੀ ਨਹੀਂ ਪਹੁੰਚਾਉਣੀ ਹੱਕ ਦੀ ਭਾਵੇਂ ਥੋੜੀ ਮਿਲ ਜਾਏ ਮੇਰੇ ਵਰਗੇ ਆਮ ਗੱਲਾਂ ਕਰਦੇ ਨੇ ਵੀ ਬੇਈਮਾਨੀ ਦੀ ਨਹੀਂ ਪਹੁੰਚਾਉਣੀ ਹੱਕ ਦੀ ਭਾਵੇਂ ਥੋੜੀ ਮਿਲ ਜਾਏ ਦੇਖ ਨਫੇ ਨੂੰ ਹੱਥੋਂ ਜਾਂਦਾ ਪਰ ਆਪਣਾ ਬਿਆਨ ਬਦਲ ਗਿਆ ਲਕਸ਼ਮੀ ਦੀ ਪੂਜਾ ਲਈ ਭਾਲੇ ਪੰਡਿਤ ਅੱਜ ਕੱਲ ਲਕਸ਼ਮੀ ਨੂੰ ਲਕਸ਼ਮੀ ਦੀ ਪੂਜਾ ਲਈ ਭਾਲੇ ਪੰਡਿਤ ਅੱਜ ਕੱਲ ਲਕਸ਼ਮੀ ਨੂੰ ਸਿੱਖ ਦੇ ਲਈ ਗੁਰਪੁਰਬ ਬਦਲਿਆ ਮੁੱਲਾਂ ਲਈ ਰਮਜ਼ਾਨ ਬਦਲ ਗਿਆ ਕੌਲ ਕਰਾਰ ਪਕਾਉਣ ਦੀ ਖਾਤਰ ਜਾਨਾਂ ਵਾਰੀਆਂ ਜਾਂਦੀਆਂ ਸਨ ਤੇ ਹੁਣ ਕਸਮਾਂ ਵਾਅਦੇ ਛਿੱਕੇ ਟਾਂਕੇ ਸਮੇਂ ਦੇ ਨਾਲ ਜ਼ੁਬਾਨ ਬਦਲ ਗਿਆ ਆਪੇ ਆਪ ਸਮਾਗਮ ਕਰਕੇ ਇਹ ਮੇਰੇ ਵਰਗੇ ਆਮ ਹੀ ਅਕਸਰ ਇਹਨੂੰ ਫੋਲੋ ਕਰਦੇ ਨੇ ਵੀ ਆਪਣੇ ਆਪ ਸਮਾਗਮ ਕਰਕੇ ਨਿੱਤ ਭਾਲੇ ਵਡਿਆਈਆਂ ਨੂੰ ਇਸ ਸਸਤੀ ਸ਼ੋਹਰਤ ਵਿੱਚ ਲੱਗਦਾ ਅਸਲਾਂ ਦਾ ਸਨਮਾਨ ਬਦਲ ਗਿਆ ਤਿਰਛੀਆਂ ਨਜ਼ਰਾਂ ਦੇ ਨਾਲ ਛੱਡਿਆ ਤਿਰਛੀਆਂ ਨਜ਼ਰਾਂ ਦੇ ਨਾਲ ਛੱਡਿਆ ਫਿਰ ਵੀ ਦਿਲ ਨੂੰ ਫੁੰਡਦਾ ਨਹੀਂ ਜਾਂ ਤਾਂ ਲੱਗਦਾ ਤੀਰ ਬਨੋਟੀ ਜਾਂ ਲੱਗਦਾ ਕਮਾਨ ਬਦਲ ਗਿਆ ਸਮਾਂ ਅਗਾਂਹ ਨੂੰ ਸੋਚ ਪਿਛਾਂਹ ਨੂੰ
1: ਜੀ
0: ਸਮਾਂ ਅਗਾਂਹ ਨੂੰ ਸੋਚ ਪਿਛਾਂਹ ਨੂੰ ਖੌਰੇ ਕੈਸਾ ਚੱਕਰ ਹੈ ਜਾਂ ਤਾਂ ਘੋੜਾ ਅੜੀਆਂ ਕਰਦਾ ਜਾਂ ਲੱਗਦਾ ਰਥਵਾਨ ਬਦਲ ਗਿਆ
1: ਥੈਂਕ
0: ਯੂ ਜੀ ਕਹਿੰਦੇ ਸਿਰ ਨੂੰ ਧਰਦੇ ਤਲੀ ਦੇ ਉੱਤੇ ਸਿਰ ਨੂੰ ਧਰਦੇ ਤਲੀ ਦੇ ਉੱਤੇ ਇਨਕਲਾਬ ਫਿਰ ਆਉਣਾ ਸੀ ਪੈਰਾਂ ਦੇ ਵਿੱਚ ਸਿਰ ਧਰਦਾ ਏ ਗੱਭਰੂ ਪੁੱਤ ਬਲਵਾਨ ਬਦਲ ਗਿਆ ਤੇ ਆਖਰੀ ਹੈ ਜੀ ਕਹਿੰਦਾ ਆਪ ਮੁਹਾਰੀ ਤੱਕ ਦੁਨੀਆਂ ਨੂੰ ਸੋਚੇ ਸੋਚ ਜਤਿੰਦਰ ਦੀ ਜਾਂ ਤਾਂ ਵਸ ਤੋਂ ਬਾਹਰ ਖੁਦਾ ਦੇ ਤੇ ਜਾਂ ਲੱਗਦਾ ਭਗਵਾਨ ਬਦਲ ਗਿਆ
1: ਬਹੁਤ ਕੁਝ ਬਦਲ ਗਿਆ ਜੀ ਸੱਚ ਜਦੋਂ ਆਪਾਂ ਪਹਿਲਾਂ ਗੱਲਾਂ ਵੀ ਕਰਦੇ ਸੀ ਜਦੋਂ ਦੇਖੀਦਾ ਨਾ ਤਾਂ ਸੋਚੀਦਾ ਵੀ ਹੋ ਕੀ ਰਿਹਾ ਮੈਂ ਅੱਜ ਸਵੇਰੇ ਇੱਕ ਪੋਸਟ ਵੀ ਸਾਂਝੀ ਕੀਤੀ ਸੀਗੀ ਜਿਹੜੀ ਤੁਸੀਂ ਬਿਆਨ ਬਦਲ ਗਿਆ ਦੀ ਗੱਲ ਕੀਤੀ ਹੈ ਰੱਖੜਾ ਸਾਹਿਬ ਰੱਖੜਾ ਫੈਮਿਲੀ ਬਹੁਤ ਵੱਡੀ ਹੈ
0: ਹਾਂਜੀ
1: ਰੱਬ ਦੀ ਇੰਨੀ ਕੁ ਬਖਸ਼ਿਸ਼ ਹੈ ਕਿ ਮਾਲੋ ਮਾਲ ਨੇ ਸ਼ੌਹਰਤ ਦੌਲਤ ਕੋਈ ਅੰਤੀ ਨਹੀਂ
0: ਜੀ
1: ਜਿੰਨਾ ਮਰਜ਼ੀ ਲੁਟਾਈ ਜਾਣ ਤੇ ਖਾਈ ਜਾਣ ਅੱਜ ਤੋਂ ਤਿੰਨ ਚਾਰ ਦੋ ਸਾਲ ਢਾਈ ਸਾਲ ਪਹਿਲਾਂ ਕਹਿੰਦੇ ਸੀ ਕਿ ਭਗਵੰਤ ਮਾਨ ਸ਼ਰਾਬੀ ਬੰਦਾ ਕੇਜਰੀਵਾਲ ਬਹੁਤ ਜਲਦੀ ਅੰਦਰ ਜਾਊਗਾ ਤੇ ਕੱਲ ਉਸੇ ਭਗਵੰਤ ਮਾਨ ਸ਼ਰਾਬੀ ਮੂਹਰੇ ਹੱਥ ਜੋੜੀ ਖੜਾ ਸੀ ਗਲ ਚ ਪਟਾ ਪਾ ਲਿਆ ਓਨੈਸਟਲੀ ਪਤਾ ਨਹੀਂ ਲੱਗਦਾ ਕਿ ਆਫਟਰ ਆਲ ਅਸੀਂ ਖੜੇ ਕਿੱਥੇ ਹਾਂ ਕੀ ਕਰਨਾ ਕੀ ਚਾਹੁੰਦੇ ਹਾਂ
0: ਜੀ
1: ਰਾਈਟ ਕਿ ਇੰਨਾ ਕੁਛ ਤੁਹਾਨੂੰ ਦਿੱਤਾ ਹੋਇਆ ਫੇਰ ਵੀ ਕਿਹੜੀ ਚੀਜ਼ ਦੀ ਭੁੱਖ ਹੈ ਕਿ ਜਿਹੜੀ ਤੁਹਾਨੂੰ ਹਲੇ ਇੰਨਾ ਥੱਲੇ ਲੈ ਜਾਂਦੀ ਹੈ ਕਿ ਤੁਸੀਂ ਰਾਤੋ ਰਾਤ ਕਦੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੋਂ ਫਿਰ ਦੂਜਾ ਅਕਾਲੀ ਦਲ ਜਿਹੜਾ ਮਨਪ੍ਰੀਤ ਆਲੇ ਹੁਣਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਬਾਅਦ ਬਣਾਇਆ ਸੀ ਤੇ ਫਿਰ ਹੁਣ ਇੱਧਰ ਹਾਲੇ ਗਾਹਾਂ ਪਤਾ ਨਹੀਂ ਕਿੱਧਰ ਜਾਣਾ ਤੇ ਖੈਰ ਵਾਪਸ ਪ੍ਰੋਗਰਾਮ ਵੱਲ ਆਉਂਦੇ ਹਾਂ ਰਣਦੀਪ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਬਾਰੇ ਮੈਸੇਜ ਇੱਕ ਵਾਰੀ ਫੇਰ
2: ਹਾਂਜੀ ਬਸ ਮੈਸੇਜ ਕਾਹਦਾ ਜੀ ਬੇਨਤੀ ਹੈ ਜੀ ਆਪਣੇ ਸਾਰੇ ਕੈਲਗਰੀ ਵਾਸੀਆਂ ਨੂੰ ਜਿੱਦਾਂ ਮੈਨੂੰ ਕੱਲ ਵੀ ਸੰਦੀਪ ਭਾਜੀ ਹੁਣ ਵੀ ਗੱਲ ਕਰਦੇ ਸੀ ਕਹਿੰਦੇ ਵੀ ਆਪਾਂ ਕੰਪਲੇਂਟ ਕਰਦੇ ਹਾਂ ਕੁਛ ਚੰਗਾ ਨਹੀਂ ਹੁੰਦਾ ਤੇ ਮੈਂ ਨਹੀਂ ਕਹਿੰਦਾ ਅਸੀਂ ਕਰ ਰਹੇ ਹਾਂ ਬਸ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕੁਛ ਚੰਗਾ ਕਰਨ ਦੀ ਤੇ ਇਹਦੇ 'ਚ ਜੇ ਸਾਨੂੰ ਕੈਲਗਰੀ ਵਾਸੀ ਸਾਡਾ ਸਾਥ ਦੇਣਗੇ ਉਹਦੇ ਨਾਲ ਸਾਡਾ ਹੌਸਲਾ ਵੱਧਦਾ ਤੇ ਡੇ ਬਾਏ ਡੇ ਅਸੀਂ ਅਗਲੇ ਸਾਲ ਇਸ ਤੋਂ ਵੀ ਇਹਨੂੰ ਹੋਰ ਕੋਈ ਵਰਾਇਟੀ ਇਹ 'ਚ ਕੋਈ ਹੋਰ ਬੈਟਰ ਪ੍ਰੋਗਰਾਮ ਨੂੰ ਅਸੀਂ ਜ਼ਿਆਦਾ ਔਰਗਨਾਈਜ਼ ਕਰ ਸਕਦੇ ਹਾਂ ਸੋ ਬੇਨਤੀ ਹੈ ਜੀ ਸਾਰੇ ਜਣੇ ਉੱਥੇ ਪਹੁੰਚਣਾ ਹੀ ਆ ਬਸ ਤੁਸੀਂ ਆ ਕੇ ਦੇਖਣਾ ਤੇ ਤੁਸੀਂ ਜੇ ਤੁਸੀਂ ਐਪਰੀਸ਼ੀਏਟ ਕਰੋਗੇ ਤਾਂ ਤੁਹਾਡਾ ਬਹੁਤ ਧੰਨਵਾਦ ਤੇ ਉਹਦੇ ਨਾਲ ਕੀ ਹੋਊਗਾ ਅਸੀਂ ਅਗਲੇ ਸਾਲ ਇਹਨੂੰ ਹੋਰ ਵੀ ਵਧੀਆ ਪਲਾਨ ਕਰ ਸਕਾਂਗੇ
1: ਜੀ
2: ਹਾਂਜੀ
0: ਸਨੀ ਜੀ ਤੁਸੀਂ ਹੁਣ ਜਿਵੇਂ ਗੱਲ ਕਰ ਰਹੇ ਸੀ ਰੱਖੜਾ ਸਾਹਿਬ ਦੀ ਤੇ ਉਹ ਕਹਿੰਦੇ ਨਾ ਵੀ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਤਾਂ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਕਹਿੰਦੇ ਵੀ ਬਾਤ ਐਸੀ ਕਰੋ ਕਿ ਹਜ਼ਾਰ ਪਹਿਲੂ ਹੋ ਕੋਈ ਏਕ ਪਹਿਲੂ ਤੋਂ ਬਚੇ ਬਾਤ ਬਦਲਨੇ ਕੇ ਲੀਏ ਤਾਂ ਇਹ ਲੀਡਰਾਂ ਦਾ ਇਹ ਹਿਸਾਬ ਹੈ ਜੀ
1: ਯਾਰ ਹੈਗੇ ਤਾਂ ਵੈਸੇ ਬਹੁਤ ਨੇ ਪਰ ਜਦੋਂ ਕਈ ਵਾਰੀ ਇਹੋ ਜਿਹੇ ਸ਼ਖਸੀਅਤਾਂ ਵੱਲ ਨੂੰ ਦੇਖਦੇ ਆ ਯਾਰ ਵੀ ਕੋਈ ਕਮੀ ਨਹੀਂ ਸੀ ਰੱਬ ਨੇ ਰੱਖੀ ਵੀ ਫੇਰ ਤੁਹਾਨੂੰ ਕਾਹਦੀ ਭੁੱਖ ਰਹਿ ਗਈ ਹੁਣ ਹਨਾ ਤੇ ਜਿਹੜੇ ਸਿਆਣੇ ਬਿਜ਼ਨਸਮੈਨ ਆ ਨਾ ਉਹ ਮਜਬੂਰੀਆਂ ਤਾਂ ਹੁੰਦੀਆਂ ਨੇ ਬਿਜ਼ਨਸਮੈਨਾਂ ਜਿਹੜੇ ਖਾਸ ਕਰਕੇ ਵੱਡੇ ਦਾ

0: ਚਲੇ ਜਾਂਦੇ ਨੇ ਪਰ ਉਹ ਕਿਸੇ ਪਾਰਟੀ ਚ ਸ਼ਾਮਿਲ ਨਹੀਂ ਹੁੰਦੇ ਚੰਦਾ ਸਾਰਿਆਂ ਨੂੰ ਦਿੰਦੇ ਆ
1: ਜੀ
0: ਕਿਉਂਕਿ ਉਹਨਾਂ ਨੇ ਆਫਟਰ ਆਲ ਉੱਥੇ ਰਨ ਕਰਨੇ ਆਪਣੇ ਬਿਜ਼ਨਸ ਪਰ ਜਿਹੜੇ ਏਦਾਂ ਹੁੰਦਾ ਫਿਰ ਉਹ ਦਰ ਦਰ ਤੁਰੇ ਫਿਰਦੇ ਆ ਫਿਰ ਉਹ ਅਖੀਰ ਤੇ ਲੂਜ਼ ਕਰ ਜਾਂਦੇ ਆ ਵਾਪਸ ਰਣਦੀਪ ਹੋਣਾ ਦੇ ਮੈਸੇਜ ਪ੍ਰੋਗਰਾਮ ਦੀ ਗੱਲ ਹੈ ਬਿਲਕੁਲ ਜਿਹੜੇ ਚੰਗੇ ਪ੍ਰੋਗਰਾਮ ਕਰਾਉਣੇ ਬਹੁਤ ਔਖੇ ਨੇ ਉਹ ਤਾਂ ਹੀ ਹੁੰਦੇ ਨੇ ਜੇ ਲੋਕ ਸਾਥ ਦੇਣ ਜੇ ਲੋਕ ਸਾਥ ਨਾ ਦੇਣ ਤਾਂ ਫਿਰ ਹੌਲੀ ਹੌਲੀ ਬੰਦਾ ਹੋਸਟ ਥੱਕ ਜਾਂਦਾ ਤੇ ਫਿਰ ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ ਜੇ ਲੋਕ ਸੁਣਨਾ ਹੀ ਨਹੀਂ ਚਾਹੁੰਦੇ ਕੁਛ ਦੇਖਣਾ ਹੀ ਨਹੀਂ ਚਾਹੁੰਦੇ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੇ ਵਧੀਆ ਪ੍ਰੋਗਰਾਮ ਹੈ ਖਾਸ ਕਰਕੇ ਜਿਹੜੇ ਕਮਰਸ਼ੀਅਲ ਹੈ ਉਹਨਾਂ 'ਚ ਤਾਂ ਅਗਲਾ ਠੀਕ ਹੈ ਅਗਲਾ ਕਹਿੰਦਾ ਕੋਈ ਆਵੇ ਨਾ ਆਵੇ ਆਪਾਂ ਤਾਂ ਪੈਸੇ ਬਣਾਉਣੇ ਆ ਪਰ ਜਿਹੜੇ ਇੱਦਾਂ ਦੇ ਪ੍ਰੋਗਰਾਮ ਹੈ ਉਹ ਬਹੁਤ ਔਖੇ ਨੇ ਬਹੁਤ ਕੁਛ ਪੱਲਿਓਂ ਸੈਕਰੀਫਾਈਸ ਕਰਨਾ ਪੈਂਦਾ ਕੀਤਾ ਹੋਇਆ ਦੇਖਿਆ ਸਭ ਕੁਛ ਪਤਾ ਇਸ ਕਰਕੇ ਮੈਂ ਕਹਿੰਦਾ ਰਹਿੰਦਾ ਤੇ ਫਿਰ ਹੌਲੀ ਹੌਲੀ ਬੰਦਾ ਪਿੱਛੇ ਹਟ ਜਾਂਦਾ ਗੱਲ ਕਹਿੰਦਾ ਯਾਰ ਇੱਦਾਂ ਹੀ ਚੱਲਣਾ ਇਹ ਤਾਂ ਰਹਿਣ ਦਿਓ ਪਾਸੇ ਹੋ ਜਾਓ ਆਪਾਂ ਸੋ ਇਸ ਕਰਕੇ ਜ਼ਰੂਰੀ ਹੈ ਕਿ ਜੇ ਤੁਸੀਂ ਆਓਗੇ ਔਰ ਸਲੀਕੇ ਨਾਲ ਬੈਠ ਕੇ ਸੁਣੋਗੇ ਤਾਂ ਫਿਰ ਹੌਸਲਾ ਵੱਧਦਾ
2: ਹਾਂਜੀ ਬਾਈ ਜੀ ਤੁਹਾਡਾ ਐਕਸਪੀਰੀਅੰਸ ਹੈਗੇ ਜਿਵੇਂ ਮੈਂ ਉਹੀ ਗੱਲ ਕਰਦਾ ਵੀ ਆਪਾਂ ਕਮਰਸ਼ੀਅਲ ਸ਼ੋਜ਼ ਜਿੰਨੇ ਹੁੰਦੇ ਆ ਆਪਾਂ ਟਿਕਟ ਲਾਉਂਦੇ ਆ ਪੈਸੇ ਖਰੀਦ ਖਰਚ ਕੇ ਜਾਂਦੇ ਆ ਉੱਥੇ ਹਨਾ ਸਾਰਾ ਕੁਛ ਹੁੰਦਾ ਤੇ ਇਹ ਈਵੈਂਟ ਤੇ ਕੋਈ ਕਿਸੇ ਦਾ ਕੋਈ ਖਰਚਾ ਨਹੀਂ ਅਸੀਂ ਸਿਰਫ ਇੱਕੋ ਹੀ ਚੀਜ਼ ਚਾਹੁੰਦੇ ਹਾਂ ਤੁਸੀਂ ਉੱਥੇ ਆਓ ਤੇ ਉਸ ਚੀਜ਼ ਨੂੰ ਤੁਸੀਂ ਐਪਰੀਸ਼ੀਏਟ ਕਰੋਗੇ ਤੁਹਾਨੂੰ ਕੁਛ ਅੱਗੇ ਗਾਹ ਬੱਚਿਆਂ ਨੂੰ ਕੁਛ ਪਤਾ ਲੱਗੂਗਾ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਸੀ ਪਤਾ ਅਸੀਂ ਟਰਾਈ ਕਰਦੇ ਹਾਂ ਵੀ ਉੱਥੇ ਅਸੀਂ ਡਿਸਪਲੇ ਕਰ ਸਕੀਏ ਆਪਣੇ ਐਗਜੀਬਿਸ਼ਨ 'ਚ ਤੇ ਉਹ ਸਾਰਿਆਂ ਨੂੰ ਪਤਾ ਲੱਗ ਸਕੇ ਐਕਚੁਅਲੀ ਗੁਰੂ ਨਾਨਕ ਜਹਾਜ਼ ਦੀ ਕੀ ਹਿਸਟਰੀ ਸੀ ਸੋ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ ਜੀ ਉਹੀ ਗੱਲ ਤੁਹਾਡੀ ਆ ਵੀ ਫਿਰ ਹੌਲੀ ਹੌਲੀ ਤੁਹਾਡਾ ਕਿਤੇ ਨਾ ਕਿਤੇ ਮਨ ਟੁੱਟਣ ਲੱਗ ਜਾਂਦਾ ਵੀ ਯਾਰ ਲੋਕ ਸਾਥ ਤਾਂ ਦਿੰਦੇ ਨੀਗੇ ਵੀ ਫਿਰ ਆਪਾਂ ਵੀ ਪਿੱਛੇ ਹਟ ਜਾਈਏ ਤੇ ਬਸ ਕਿਰਪਾ ਇਹੀ ਹੈ ਜੀ ਬੇਨਤੀ ਹੈ ਜੀ ਸਾਰਿਆਂ ਦੀ ਤੁਸੀਂ ਸਾਰੇ ਪਹੁੰਚੋ ਹੁਣ ਦੇਖੋ ਮੈਂ ਸਾਰੀਆਂ ਜਿੰਨੀਆਂ ਸੁਸਾਇਟੀਜ਼ ਨੇ ਮੈਂ ਪਰਸਨਲੀ ਸਾਰਿਆਂ ਨੂੰ ਮਿਲ ਕੇ ਸੱਦਾ ਦੇ ਕੇ ਆਇਆ ਤੇ ਉਹ ਪਿਛਲੇ ਸਾਲ ਇਹੋ ਜਿਹੀ ਗੱਲ ਨਹੀਂ ਸਾਰੇ ਪਹੁੰਚੇ ਸੀ ਬੜਾ ਵਧੀਆ ਇੱਕ ਵਾਰ ਤਾਂ ਬਹੁਤ ਸੋਹਣਾ ਮਤਲਬ ਇਕੱਠ ਹੋ ਗਿਆ ਸੀ ਸਾਰਿਆਂ ਨੇ ਐਪਰੀਸ਼ੀਏਟ ਵੀ ਕੀਤਾ ਹੁਣ ਵੀ ਮੈਂ ਜਿੰਨਿਆਂ ਕੋਲ ਜਾਂਦਾ ਉਹ ਸਾਰੇ ਗੱਲ ਕਰਦੇ ਆ ਵੀ ਯਾਰ ਤੁਸੀਂ ਪਿਛਲੇ ਸਾਲ ਬਹੁਤ ਸੋਹਣਾ ਕਰਾਇਆ ਸੀ ਉਹ ਮਤਲਬ ਉਹਨਾਂ ਨੂੰ ਪਛਾਣ ਹੋ ਗਈ ਮੇਰੀ ਵੀ ਹਾਂ ਇਹ ਮੁੰਡੇ ਨੇ ਕੋਈ ਇਹਨਾਂ ਨੇ ਫੰਕਸ਼ਨ ਕੀਤਾ ਸੀਗਾ ਤੇ ਗਦਰੀ ਬਾਬਿਆਂ ਦੀ ਯਾਦ 'ਚ ਬਹੁਤ ਵਧੀਆ ਰਿਹਾ ਖਾਸ ਕਰ ਨਾਟਕ ਨੂੰ ਸੋ ਇਸ ਤਰ੍ਹਾਂ ਹੀ ਹੈ ਜੀ ਇਸ ਵਾਰ ਵੀ ਆਪਣਾ ਇਹ ਸੈਕਿੰਡ ਪੰਜਾਬੀ ਹੈਰੀਟੇਜ ਮੇਲਾ ਜੀ ਸੋ ਬਸ ਬੇਨਤੀ ਹੈ ਜੀ ਸਾਰਿਆਂ ਦੀ ਪਹੁੰਚਿਓ ਉੱਥੇ 24 ਮਈ ਫਾਲਕਰੇਜ ਕਮਿਊਨਿਟੀ ਹਾਲ 3 ਵਜੇ
0: ਬਿਲਕੁਲ ਜੀ ਜਿੱਥੇ ਸੰਸਥਾਵਾਂ ਵਾਲੇ ਬਜ਼ੁਰਗਾਂ ਨੇ ਤਾਂ ਆਉਣਾ ਉਹਨਾਂ ਨੇ ਆਪ ਤੇ ਬਹੁਤ ਕੁਛ ਹੰਡਾਇਆ ਵੀ ਹੋਇਆ ਮੈਂ ਸਮਝਦਾ ਕਿ ਇੱਦਾਂ ਦੇ ਪ੍ਰੋਗਰਾਮ ਜ਼ਿਆਦਾ ਜ਼ਰੂਰੀ ਹੈ ਜਿਹੜੇ 5-7 ਸਾਲ 10 ਸਾਲ 'ਚ ਪਿਛਲੇ ਇਮੀਗ੍ਰੈਂਟ ਇੱਥੇ ਆਏ ਹੈ ਉਹਨਾਂ ਲਈ ਦੇਖਣੇ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਥੇ ਕੋਈ ਮੋਨਿਟਰੀ ਫੰਡ ਇਸ਼ੂ ਤਾਂ ਹੈ ਨਹੀਂ ਗਾ ਕਿ ਤੁਹਾਨੂੰ ਟਿਕਟ ਲੈਣੀ ਪਊਗੀ ਖਰਚਾ ਕਰਨਾ ਪਊ ਫ੍ਰੀ ਹੈ ਆ ਕੇ ਦੇਖੋ ਕਿ ਤੁਹਾਨੂੰ ਇੱਥੇ ਪਹੁੰਚ ਪਹੁੰਚਾਉਣ ਲਈ ਜਿਹੜੇ ਸਾਡੇ ਗਦਰੀ ਬਾਬਿਆਂ ਨੇ ਕੀ ਕੁਛ ਝੱਲਿਆ ਤਾਂ ਹੀ ਫਿਰ ਐਪਰੀਸ਼ੀਏਟ ਹੁੰਦਾ ਉਸ ਚੀਜ਼ ਨੂੰ ਨਹੀਂ ਤਾਂ ਆਉਣ ਲੱਗਦਾ ਕਿ ਮੁਫ਼ਤ 'ਚ ਮਿਲਿਆ ਹੈ ਸਾਰਾ ਕੁਛ
2: ਹਾਂਜੀ ਬਿਲਕੁਲ ਇਹ ਤਾਂ ਹੈ ਜੀ ਉਹ ਮੈਂ ਤੁਹਾਨੂੰ ਦੱਸਿਆ ਵੀ ਖੁਦ ਸਾਨੂੰ ਵੀ ਆਪਾਂ ਜਿਵੇਂ ਤੁਸੀਂ ਕਿਹਾ ਵੀ ਆਪਾਂ ਕਾਫੀ ਚੀਜ਼ਾਂ ਨੂੰ ਆਪਾਂ ਨੂੰ ਨਹੀਂ ਸੀ ਪਤਾ ਤੇ ਜਦੋਂ ਹੁਣ ਚੀਜ਼ਾਂ ਦੀ ਪਤਾ ਲੱਗਿਆ ਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸਾਰਿਆਂ ਨਾਲ ਜਿੰਨਾ ਅਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹਾਂ ਉਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਬਾਕੀ ਸਾਡੇ ਗਦਰੀ ਬਾਬਿਆਂ ਨੇ ਇੱਥੇ ਆ ਕੇ ਕਿੰਨੀ ਰੇਸਿਜ਼ਮ ਨੂੰ ਝੱਲਿਆ ਤੇ ਬਿਲਕੁਲ ਤੁਹਾਡੀ ਉਹੀ ਗੱਲ ਆ ਕਿਤੇ ਨਾ ਕਿਤੇ ਮੈਂ ਹੋਰ ਵੀ ਇਹ ਸੁਣੀ ਸੀ ਵੀ ਆਪਾਂ ਨੂੰ ਫਿਰ ਇਹ ਦੁਬਾਰਾ ਨਵੇਂ ਸਿਰੇ ਤੋਂ ਇੱਕ ਚੀਜ਼ ਫਿਰ ਸ਼ੁਰੂ ਕਰਨੀ ਪੈਣੀ ਆ ਕਿਉਂਕਿ ਹੁਣ ਰੇਸਿਜ਼ਮ ਫਿਰ ਜ਼ਿਆਦਾ ਹੋ ਰਿਹਾ
0: ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਆ ਨਾ ਮੈਂ ਅੱਜ ਹੁਣ ਤੁਸੀਂ ਆਏ ਹੋ ਵੈਸੇ ਤਾਂ ਤੁਸੀਂ ਕੋਈ ਵੀ ਪੋਸਟ ਸਾਡੀ ਕੌਮ ਨਾਲ ਸੰਬੰਧਿਤ ਦੇਖ ਲਓ ਸੋਸ਼ਲ ਮੀਡੀਆ 'ਤੇ ਜਦੋਂ ਪੈਂਦੀ ਹੈ ਉਹਦੇ ਥੱਲੇ ਕਮੈਂਟ ਪੜ੍ਹ ਕੇ ਪਤਾ ਲੱਗਦਾ ਕਿ ਕਿੰਨੀ ਨਫ਼ਰਤ ਹੈ
2: ਬਹੁਤ ਜ਼ਿਆਦਾ ਜੀ
0: ਮੈਂ ਅੱਜ ਇੱਕ ਸਾਡੇ MP ਰਹੇ ਨੇ ਰਾਜ ਗਰੇਵਾਲ ਬ੍ਰੈਂਪਟਨ ਦੀ ਕਿਸੀ ਰਾਈਡਿੰਗ ਤੋਂ ਇੱਥੋਂ ਦੇ ਬੋਰਨ ਰੇਜ਼ਡ ਨੇ ਉਹ ਦਸਤਾਰਧਾਰੀ ਨੇ ਸਿੱਖੀ ਸਰੂਪ ਦੇ ਵਿੱਚ ਨੇ ਉਸ ਟਾਈਮ 'ਤੇ ਉਹ ਸਟਾਰ ਪੋਲੀਟੀਸ਼ੀਅਨ ਸਮਝਦੀ ਸੀ ਸਾਡੀ ਕਮਿਊਨਿਟੀ ਵੀ ਅਤੇ ਪਾਰਟੀ ਵੀ ਉਦੋਂ ਬਾਅਦ ਸੰਭਵ ਮਾੜੀ ਕਿਸਮਤ ਉਹਦੀ ਕਿ ਉਹਨੂੰ ਅਡਿਕਸ਼ਨ ਹੋ ਗਈ ਗੈਂਬਲਿੰਗ ਦੀ ਅਤੇ ਡੈਟ ਸੰਭਵ ਗਲਤ ਢੰਗਾਂ ਨਾਲ ਤਾਂ ਉਹਨੂੰ ਰਿਜ਼ਾਈਨ ਕਰਨਾ ਪੈ ਗਿਆ ਸੀ ਉਦੋਂ ਬਾਅਦ ਪਾਰਟੀ ਨੇ ਕੱਢਤਾ ਸੀ ਉਹਨੂੰ ਵਿੱਚੋਂ ਹੁਣ ਕੱਲ੍ਹ ਫੇਰ ਪਰਸੋਂ ਖਬਰ ਸੋਸ਼ਲ ਮੀਡੀਆ 'ਤੇ ਛਾਪੀ ਕਿ ਉਹਨਾਂ ਦੀ ਜਿਹੜੀ ਲਾ ਫਰਮ ਹੈ ਕਿਉਂਕਿ ਵਕੀਲ ਆ ਪੇਸ਼ੇ ਵਜੋਂ ਉਹ RSG ਸਮਥਿੰਗ ਉਹਨਾਂ ਦੇ ਨਾਂ 'ਤੇ ਉਹਦਾ ਨਾਂ ਦਾ ਰਾਜਵੀਰ ਕਿ ਰਵਿੰਦਰ ਕੁਛ ਇੱਦਾਂ ਦਾ ਨਾਂ ਹੈ ਸਿੰਘ ਗਰੇਵਾਲ ਉਹ ਆਪਦੇ ਨਾਂ 'ਤੇ ਰੱਖੀ ਹੋਈ ਹੈ ਹਾਲਾਂਕਿ ਉਹਨਾਂ ਨੇ ਆਪਦੇ ਵੈਬਸਾਈਟਾਂ ਤੋਂ ਆਪਦਾ ਨਾਂ ਨੂੰ ਕਰ ਲਿਆ ਪਾਸੇ ਡਿਲੀਟ ਕਰ ਲਿਆ ਅਤੇ ਪਰ ਸਟਿਲ ਮਾਲਕ ਹੈ ਉਹ ਉੱਥੇ ਹੋਰ ਦੋ ਲੋਇਰ ਨੇ ਹੁਣ ਉਹ ਫੇਰ ਚਰਚਾ ਦੇ ਵਿੱਚ ਹੈ ਉਹ ਲਾ ਫਰਮ ਦੋਸ਼ ਲੱਗੇ ਨੇ ਕਿ ਫਰੋਡ ਦੇ ਅਕਾਊਂਟ

0: ਫ੍ਰੀਜ਼ ਕੀਤੇ ਹੋਏ ਨੇ ਕੋਈ ਮੌਰਗੇਜ ਪੇ ਆਊਟ ਕਰਨੀ ਸੀ ਨਹੀਂ ਕੀਤੀ ਫੇਕ ਚੈੱਕ
1: ਹਾਂਜੀ
0: ਉਹ ਐਲੀਗੇਸ਼ਨ ਲੱਗੀ ਹੈ ਤੇ ਜਦੋਂ ਮੈਂ ਥੱਲੇ ਉਹ ਪੋਸਟ ਦੇਖੀ ਥੱਲੇ ਕਮੈਂਟ ਪੜ੍ਹੇ ਨਾ ਮੈਜੋਰਿਟੀ ਨੌਨ ਭਾਰਤੀਆਂ ਦੇ ਕਮੈਂਟ ਸੀਗੇ ਭਾਵ ਗੋਰਿਆਂ ਦੇ ਸੀ ਉਹ ਦੁੱਖ ਹੁੰਦਾ ਪੜ੍ਹ ਕੇ ਉਹ ਕਮੈਂਟ ਵੀ ਯਾਰ 120-125 ਸਾਲ ਲੱਗ ਗਏ ਸੀ ਸਾਨੂੰ ਸਰਕਾਰੀ ਦਰਬਾਰੇ ਆਪਣੀ ਪਹੁੰਚ ਕਰਨ ਦੇ ਲਈ ਕੌਂਸਲ ਦੇ ਵਿੱਚ ਅਸੈਂਬਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮਿਨਿਸਟਰੀਆਂ ਵੀ ਲੈ ਲਈਆਂ ਪ੍ਰੀਮੀਅਰ ਵੀ ਬਣ ਗਏ ਅੱਜ ਅਸੀਂ ਲਿਆ ਕੇ ਫਿਰ ਉੱਥੇ ਖੜੇ ਕਰਤੇ ਹਾਂ ਕੁਛ ਹਾਲਾਤਾਂ ਨੇ ਤੇ ਕੁਛ ਸਾਡੀਆਂ ਆਪਦੀਆਂ ਗਲਤੀਆਂ ਨੇ
2: ਸਿੱਧੂ ਸਾਹਿਬ ਤੁਸੀਂ ਬਿਲਕੁਲ ਠੀਕ ਹੈ ਇਹ ਤਾਂ ਚਲੋ ਉਸ ਇਨਸਾਨ ਤੋਂ ਕੋਈ ਨਾ ਕੋਈ ਗਲਤੀ ਹੋਈ ਹੈ ਜਿਹਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਆਹ ਹਾਲ ਦੀ ਗੱਲ ਆ ਆਪਣੇ ਸ਼ਹਿਰ ਦੀ ਗੱਲ ਹੈ ਕੈਲਗਰੀ ਦੇ ਇੱਕ ਆਪਣੇ ਬਜ਼ੁਰਗ ਸੀ ਜੋ ਸ਼ਾਇਦ ਉਹਨਾਂ ਨੂੰ ਡਿਮੈਂਸ਼ੀਆ ਦੀ ਪ੍ਰੋਬਲਮ ਸੀ ਤੇ ਉਹ ਵਿਚਾਰੇ ਕਿਤੇ ਰਾਹ ਭੁੱਲ ਗਏ ਹੈ ਨਾ ਅਨਫੋਰਚੁਨੇਟਲੀ ਉਹ ਮ੍ਰਿਤਕ ਪਾਏ ਗਏ ਕਈ ਦਿਨਾਂ ਬਾਅਦ ਪਰ ਜਦੋਂ ਕੈਲਗਰੀ ਪੁਲਿਸ ਨੇ ਵੈਬਸਾਈਟ ਤੇ ਆਪਣੀ ਤੇ ਸੋਸ਼ਲ ਮੀਡੀਆ ਦੇ ਉੱਪਰ ਆਨਲਾਈਨ ਜਦੋਂ ਉਹਨਾਂ ਦੀ ਇਨਫੋਰਮੇਸ਼ਨ ਪਾਈ ਤੇ ਉਹਦੇ ਥੱਲੇ ਜਿਹੜੇ ਇੰਨੇ ਰੇਸ਼ੀਅਲ ਕਮੈਂਟ ਸੀ ਹੁਣ ਉਸ ਬਜ਼ੁਰਗ ਨੇ ਤੇ ਕੋਈ ਇਹੋ ਜਿਹਾ ਕੋਈ ਜਿਵੇਂ ਕਹਿ ਰਹੀ ਗੈਰ ਸੰਵਿਧਾਨਿਕ ਕੰਮ ਨਹੀਂ ਕੀਤਾ ਕੋਈ ਉਹਦੀ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਸੀ ਤੇ ਉੱਥੇ ਤਾਂ ਚਲੋ ਮੈਂ ਫਿਰ ਮੰਨਦਾ ਕਿ ਉਹ ਉਸ ਇਨਸਾਨ ਤੋਂ ਕੋਈ ਗਲਤੀ ਹੋਈ ਹੋਏਗੀ ਜਿਹਨੇ ਮੌਕਾ ਦਿੱਤਾ ਉਹਨਾਂ ਨੂੰ ਬੋਲਣ ਲਈ ਪਰ ਉਹ ਇੱਥੇ ਉਹਨਾਂ ਨੇ ਇੰਨਾ ਮਤਲਬ ਕਿ ਮਾੜੇ ਉਹਨਾਂ ਦੇ ਪ੍ਰਤੀ ਆਪਣੇ ਕਮੈਂਟ ਦਿੱਤੇ ਵੀ ਹਾਰ ਕੇ ਕੈਲਗਰੀ ਪੁਲਿਸ ਨੂੰ ਥੱਲੇ ਉਹ ਕਮੈਂਟਸ ਵਾਲੀ ਆਪਸ਼ਨ ਹੀ ਹਟਾਉਣੀ ਪਈ ਤੇ ਸਾਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਚਾਹੀਦਾ ਅਸੀਂ 100 ਕੰਮ ਚੰਗੇ ਕਰਦੇ ਹਾਂ ਉਹ ਇੱਕ ਕੰਮ ਮਾੜਾ ਹੀ ਬਰਾਬਰ ਕਰ ਦਿੰਦਾ
0: ਹਾਈਲਾਈਟ ਹੀ ਉਹ ਹੁੰਦਾ ਹੈ ਕਿਉਂਕਿ ਬਾਕੀ ਚੰਗੇ ਕੰਮ ਬਹੁਤ ਹੋ ਰਹੇ ਨੇ ਭਾਈਚਾਰੇ ਇਹ ਨਹੀਂ ਹੋ ਰਹੇ ਬਹੁਤ ਸੰਸਥਾਵਾਂ ਸਾਡੀਆਂ ਇਹੋ ਜਿਹੀਆਂ ਨੇ ਜਿਹੜੀਆਂ ਚੁੱਪ ਚਪੀਤੇ ਇਸ ਸੁਸਾਇਟੀ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਮਾੜੀ ਜੀ ਕਿਤੇ ਆਫਤ ਆਉਂਦੀ ਹੈ ਤੇ ਸਿੱਖ ਭਾਈਚਾਰਾ ਫੰਡ ਰੇਜ਼ਿੰਗ ਲਈ ਲਾਈਨਾਂ ਲਾ ਦਿੰਦਾ ਮਿਲੀਅਨਸ ਆਫ ਡਾਲਰ ਹੰਡਰਡਸ ਆਫ ਥਾਊਜ਼ੈਂਡ ਡਾਲਰ ਇਕੱਠੇ ਕਰਕੇ ਦਿੰਦੇ ਹਾਂ ਅਸੀਂ ਉਹਦੀ ਗੱਲ ਕਦੇ ਨਹੀਂ ਕੋਈ ਮੇਨ ਸਟ੍ਰੀਮ ਮੀਡੀਆ ਮਾੜੀ ਮੋਟੀ ਖਬਰ ਦਿੰਦੇ ਨੇ ਉਹਦੀ ਗੱਲ ਸਾਡੀ ਨਹੀਂ ਹੁੰਦੀ ਆਹ ਗੁਰੂ ਨਾਨਕ ਕਿਚਨ ਵਾਲੇ ਹਰ ਵੀਕ ਟ੍ਰੇਲਰ ਵੰਡਦੇ ਨੇ
2: ਜੀ
0: ਰਾਈਟ ਪਰ ਆਹ ਜਦੋਂ ਗੱਲਾਂ ਹੁੰਦੀਆਂ ਨੇ ਹੁਣ ਗੱਲ ਹੈ ਕਿ ਕਿਤੇ ਨਾ ਕਿਤੇ ਤਾਂ ਨੁਕਸ ਤਾਂ ਕਿਤੇ ਨਾ ਕਿਤੇ ਗਲਤੀ ਤਾਂ ਹੋਈ ਹੈ ਨਾ ਜੇ ਦੇਖੋ ਹੁਣ ਗੱਲਾਂ ਚੋਂ ਗੱਲਾਂ ਫਿਰ ਤੁਰ ਪੈਂਦੀਆਂ ਨੇ ਭਾਰਤ ਦੇ ਵਿੱਚ ਕੋਈ ਵਕਤ ਸੀ ਜਦੋਂ ਸਰਦਾਰ ਕਿਸੇ ਟ੍ਰੇਨ 'ਚ ਚੜ੍ਹਦਾ ਸੀ ਤਾਂ ਸਵਾਰੀਆਂ ਕਹਿੰਦੀਆਂ ਸੀ ਹੁਣ ਅਸੀਂ ਸੇਫ ਹੈ
2: ਜੀ
0: ਸਾਨੂੰ ਕੋਈ ਡਰ ਨਹੀਂ ਤੇ ਉਸੇ ਭਾਰਤ ਵਿੱਚ ਉਸੇ ਟ੍ਰੇਨਾਂ ਦੇ ਵਿੱਚ ਜਿਹੜੇ ਸਰਦਾਰ ਦੇ ਨੇੜੇ ਕਿਤੇ ਕੋਈ ਸਿਗਰਟ ਜਾਂ ਬੱਤੀ ਲਾ ਕੇ ਖੜਦਾ ਨਹੀਂ ਹੁੰਦਾ ਸੀ ਦੂਰ ਹੋ ਜਾਂਦੇ ਸੀਗੇ ਤੇ ਅੱਜ ਆ ਕੇ ਧੂੰਆਂ ਮਾਰਨ ਦੀ ਹਿੰਮਤ ਕਰਦੇ ਆ ਕਿੱਥੇ ਗਲਤੀ ਹੋਈ ਹੈ
1: ਜੀ ਬਿਲਕੁਲ ਭਾਈ ਮੈਂ ਐਕਸਪੀਰੀਅੰਸ ਕੀਤਾ ਜਦੋਂ ਉੱਥੇ ਕਾਲਜ ਟਾਈਮ ਪੜ੍ਹਦੇ ਹੁੰਦੇ ਸੀ ਮੈਂ ਇੱਦਾਂ ਬੱਸ 'ਚ ਬੈਠਾ ਤੇ ਇੱਕ ਦੋ ਆਪਣੇ ਜਿਹੜੇ ਯੂਪੀ ਬਿਹਾਰ ਤੋਂ ਪ੍ਰਵਾਸੀ ਨੇ ਉਹਨਾਂ ਦੇ ਹੱਥ 'ਚ ਸਿਗਰਟ ਸੀ ਤੇ ਉਹ ਜਦੋਂ ਉਹਨੇ ਦੇਖਿਆ ਵੀ ਪੱਗ ਵਾਲਾ ਅੰਦਰ ਆਇਆ ਤੇ ਉਹਨਾਂ ਨੇ ਛੇਤੀ ਛੇਤੀ ਜੇਬਾਂ 'ਚ ਪਾ ਲਈਆਂ
0: ਬੰਦ ਕਰ ਦਿੰਦੇ ਸੀ ਯੈਸ ਇਹ ਸੀ ਸੱਚ ਹੈ ਹੁਣ ਕਿੱਥੇ ਗਲਤੀ ਹੋਈ ਕਿ ਅਸੀਂ ਅੱਜ ਉਹਨਾਂ 'ਚ ਉਹ ਇਹ ਹਿੰਮਤ ਹੈਗੀ ਹੈ ਕਿ ਉਹ ਬੰਦ ਤਾਂ ਦੂਰ ਦੀ ਗੱਲ ਹੈ ਤੁਹਾਡੇ ਮੂੰਹ ਤੇ ਧੂੰਆਂ ਵੀ ਮਾਰਨ ਦੀ ਕੋਸ਼ਿਸ਼ ਕਰਦੇ ਕਈ ਘਟਨਾਵਾਂ ਹੋ ਚੁੱਕੀਆਂ
2: ਜੀ
0: ਸਿਮਿਲਰਲੀ ਇਹ ਹੈ ਕਿ ਅਸੀਂ 120-125 ਸਾਲ 'ਚ ਇੰਨਾ ਕੁਛ ਕਮਾਇਆ ਇੱਥੇ ਉਹਦੇ ਪਿੱਛੇ ਬਹੁਤ ਕੁਰਬਾਨੀਆਂ ਨੇ ਜਿਹਨਾਂ ਗਦਰੀ ਬਾਬਿਆਂ ਦੀ ਆਪਾਂ ਗੱਲਾਂ ਕਰਦੇ ਹਾਂ ਅੱਜ ਉਹਨਾਂ ਕਰਕੇ ਹੀ ਸਾਰਾ ਕੁਛ ਹੋਇਆ ਜੇ ਅਸੀਂ ਇੱਥੇ ਸਰਕਾਰੀ ਦਰਬਾਰੇ ਪਹੁੰਚੇ ਹਾਂ ਨਾ ਜੇ ਅਸੀਂ MP MLA ਮੰਤਰੀ ਮਿਨਿਸਟਰ ਬਣੇ ਫਿਰਦੇ ਹਾਂ ਤਾਂ ਉਹਨਾਂ ਦੇ ਕਰਕੇ ਪਹੁੰਚੇ ਹਾਂ ਸੋ ਕਿੱਥੇ ਕੀ ਗਲਤੀਆਂ ਹੋ ਗਈਆਂ ਜਿਹਦੇ ਕਰਕੇ ਅੱਜ ਸਾਨੂੰ ਦੁਬਾਰਾ ਤੋਂ ਫੇਰ ਮੈਨੂੰ ਲੱਗਦਾ ਸ਼ੁਰੂ ਕਰਨਾ ਪੈ ਰਿਹਾ ਕਿਉਂਕਿ ਜਿਹੜੀ ਹਾਲਾਤ ਪੈਦਾ ਹੋਏ ਆ ਜਿਹੜੇ ਤੁਸੀਂ ਬਜ਼ੁਰਗ ਦੀ ਗੱਲ ਕਰਦੇ ਹੋ ਮੇਰੇ ਮੈਨੂੰ ਮੇਰੇ ਕਲਾਇੰਟ ਦੇ ਇੱਕ ਫਾਦਰ ਸੀਗੇ ਬਾਅਦ 'ਚ ਮੈਨੂੰ ਜਦੋਂ ਕੁਦਰਤੀ ਉਹਨਾਂ ਦਾ ਇੱਕ ਪ੍ਰੋਗਰਾਮ ਰੱਖਿਆ ਸੀ ਗੁਰਦੁਆਰਾ ਸਾਹਿਬ ਮੈਨੂੰ ਉਹ ਆਇਆ ਕਹਿੰਦੀ ਵੀਰ ਜੀ ਪ੍ਰੋਗਰਾਮ ਕੈਂਸਲ ਕਰਤਾ ਆਪਾਂ ਇੱਦਾਂ ਕਰਕੇ ਜਿਹੜੇ ਬਜ਼ੁਰਗ ਗੁੰਮੇ ਹੋਏ ਸੀ ਮੇਰੇ ਫਾਦਰ ਸੀ ਸੋ ਮੈਨੂੰ ਪਤਾ ਲੱਗਿਆ ਉਹ ਸੋ ਇਹ ਹੈ ਕਿ ਕਰਨਾ ਪਊਗਾ ਇਹ ਕਰਨਾ ਜੁਆਇੰਟਲੀ ਪਊਗਾ ਸਾਰੀਆਂ ਸੰਸਥਾਵਾਂ ਚਾਹੇ ਉਹ ਧਾਰਮਿਕ ਹੈ ਸਮਾਜਿਕ ਹੈ ਕਲਚਰਲ ਹੈ ਹਰ ਇੰਡੀਵਿਜੁਅਲ ਨੂੰ ਇਹ 'ਤੇ ਅਟੈਂਸ਼ਨ ਪੇ ਕਰਨੀ ਪੈਂਦੀ ਹੈ ਪਰ ਮੈਨੂੰ ਇਹ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਇਕੱਠੇ ਹੋਣ ਦੀ ਬਜਾਏ ਜ਼ਿਆਦਾ ਵੰਡੇ ਗਏ
2: ਇਹ ਸਿੱਧੂ ਸਾਹਿਬ ਤੁਸੀਂ ਠੀਕ ਹੈ ਇੱਕ ਮੈਨੂੰ ਇਹ ਲੱਗਦੀ ਹੈ ਕਿ ਇਹ ਨਾ ਸਾਡੀ ਇੰਡੀਵਿਜੁਅਲੀ ਜਿਹੜੀ ਹੈਗੀ ਹੈ ਰਿਸਪੋਂਸੀਬਿਲਟੀ ਵੀ ਬਣਦੀ ਹੈ ਹੁਣ ਤੁਸੀਂ ਦੇਖ ਲਓ ਕੋਈ ਵੀ ਜਿੱਦਾਂ ਇੱਕ ਅਮੈਰੀਕਾ ਦੇ ਵਿੱਚ ਉਹ ਯੂ ਟਰਨ ਵਾਲਾ ਇੰਸੀਡੈਂਟ ਹੋਇਆ ਸੀ ਉਹ ਟਰੱਕ ਡਰਾਈਵਰ ਨੇ ਲਿਆ ਤੇ ਉਦੋਂ ਬਾਅਦ ਤੇ ਦੂਸਰਾ ਜਿੱਦਾਂ ਅੱਜ ਕੱਲ੍ਹ AI ਦਾ ਜ਼ਮਾਨਾ ਫੇਕ ਵੀ ਬੜਾ ਕੁਛ ਚੱਲ ਰਿਹਾ ਤੇ ਉਹ ਜਿਹੜੀ ਨਫ਼ਰਤ ਹੈ ਨਾ ਉਹਨੂੰ AI ਉਹਨੂੰ ਪ੍ਰਚਾਰਨ ਦੇ ਵਿੱਚ ਇਹਨੂੰ ਐਜ਼ ਏ ਟੂਲ ਵਾਂਗੂ ਵਰਤਿਆ ਜਾ ਰਿਹਾ ਪਰ ਜੇ ਆਪਾਂ ਦੂਸਰੀ ਗੱਲ ਕਹੀਏ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ ਅਸੀਂ ਜਿੱਦਾਂ ਮਹਿੰਗੀਆਂ ਗੱਡੀਆਂ ਰੱਖ ਲੈਂਦੇ ਹਾਂ ਉਹ ਮਹਿੰਗੇ ਘਰ ਲੈ ਲੈਂਦੇ ਹਾਂ ਪਰ ਜਿੱਥੇ ਕਈ ਵਾਰੀ ਨਾ ਫੋਰ ਐਗਜ਼ਾਮਪਲ ਜਿੱਦਾਂ ਕੋਈ ਗਾਰਬੇਜ ਨੂੰ ਡਿਸਪੋਜ਼ ਆਫ ਕਰਨਾ ਜਾਂ ਫਰਨੀਚਰ

0: ਨੂੰ ਕਰਨਾ ਜਦੋਂ ਇੱਦਾਂ ਸਿੱਟਦੇ ਹਾਂ ਇਹ ਸਾਡੇ ਹੀ ਜਿਹੜਾ ਜਿਹੜਾ ਕੁਆਡਰੈਂਟ ਹੈ ਨਾ ਸਾਡਾ ਨੌਰਥ ਈਸਟ ਵਾਲਾ ਅਨਫਾਰਚੂਨੇਟਲੀ ਮੈਂ ਵੀ ਉੱਥੋਂ ਦਾ ਵਸਨੀ ਸੋਰੀ ਮੈਂ ਵੀ ਉੱਥੋਂ ਦਾ ਵਸਨੀ ਹਾਂ ਪਰ ਅਨਫਾਰਚੂਨੇਟਲੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਮੌਕਾ ਮਿਲਦਾ
1: ਮੈਂ ਹੁੰਦੀਆਂ ਸਾਰੇ ਹੀ ਨੇ
2: ਹਾਂਜੀ
1: ਹੁੰਦੀਆਂ ਨੌਰਥ ਵੈਸਟ ਸਾਊਥ ਵੈਸਟ ਚ ਪਰ ਕੰਪੈਰੇਟਿਵਲੀ ਘੱਟ ਹੁੰਦੀਆਂ
0: ਹਾਂਜੀ
1: ਪਰ ਕਿਉਂਕਿ ਇੱਥੇ ਅਸੀਂ ਇਮੀਗ੍ਰੈਂਟ ਰਹਿੰਦੇ ਹਾਂ ਸਾਡੇ ਤੇ
0: ਲੱਗ ਜਾਂਦਾ ਤੇ ਇਹ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨੂੰ ਇਹਨੂੰ ਘਟਾਉਣਾ ਵਾ ਜਾਂ ਇਹਨੂੰ ਖਤਮ ਹੀ ਕਰਨਾ ਹੈ ਨਾ ਤੇ ਦੂਸਰੀ ਗੱਲ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਜਿੱਦਾਂ ਬਾਈ ਜੀ ਨੇ ਦੱਸਿਆ ਸੀਗਾ ਕਿ ਇਹ ਜਿਹੜੀ ਤਰਸੇਮ ਜੱਸੜ ਨੇ ਮੂਵੀ ਬਣਾਈ ਸੀ ਹੈ ਨਾ ਜੀ ਉਹਨੇ ਕਿੰਨਾ ਪੈਸਾ ਲਾਇਆ ਤੁਸੀਂ ਯਕੀਨ ਜਾਣਿਓ ਇੱਕ ਮੈਂ ਇਹਨਾਂ ਦੀ ਗੱਲ ਕਰਦਾ ਸੀ ਕਿ ਹੈਰੀ ਬਵੇਜਾ ਜਿਹਨਾਂ ਨੇ ਚਾਰ ਸਾਹਿਬਜ਼ਾਦੇ ਵਗੈਰਾ ਬਣਾਏ ਸੀ ਅਸੀਂ ਦੇਖਣ ਗਏ ਚਾਰ ਸਾਹਿਬਜ਼ਾਦੇ ਦੇ ਵਿੱਚ ਤਾਂ ਚਲੋ ਹਾਲ ਫੁੱਲ ਸੀਗੇ ਪਰ ਇਹ ਜਿਹੜੀ ਤਰਸੇਮ ਜੱਸੜ ਦੀ ਮੂਵੀ ਹੈ ਜਿਹਨੂੰ ਮੈਂ ਦੇਖਣ ਗਿਆ ਵੀ ਮਨ ਥੋੜਾ ਜਿਹਾ ਨਿਰਾਸ਼ ਹੋਇਆ ਵੀ ਜਿਸ ਹਿਸਾਬ ਨਾਲ ਉਹਨੇ ਪੈਸਾ ਲਾ ਕੇ ਮਿਹਨਤ ਕਰਕੇ ਮੂਵੀ ਬਣਾਈ ਹੈ ਠੀਕ ਹੈ ਨਾ ਜੀ ਉਸ ਹਿਸਾਬ ਨਾਲ ਉਹਨੂੰ ਥੀਏਟਰਾਂ 'ਚ ਉਨਾ ਰਿਸਪੋਂਸ ਨਹੀਂ ਮਿਲਿਆ ਲੋਕੀ ਵੇਟ ਕਰਦੇ ਨੇ ਕਦੋਂ ਡੱਬੀਆਂ ਜਿਹੜੀਆਂ ਹੁੰਦੀਆਂ ਨੇ ਆਈ ਪੀ ਬਾਕਸ ਟੀ ਵੀ ਬਾਕਸ ਉਹ 'ਤੇ ਆ ਜਾਵੇ ਜਾਂ ਕੁਛ ਹੋ ਜਾਵੇ ਤੁਸੀਂ ਫਰੀ ਦੇਖਣਾ ਚਾਹੁੰਦੇ ਹੋ ਤੇ ਜਾਂ ਤੁਸੀਂ ਦੇਖਦੇ ਹੀ ਨਹੀਂ ਤੇ ਫਿਰ ਆਪਾਂ ਜਿਹੜਾ ਮੈਸੇਜ ਆ ਜਿਹੜਾ ਕੋਈ ਮਿਹਨਤ ਕਰਕੇ ਤੁਹਾਨੂੰ ਦੇਣ ਦੀ ਕੋਸ਼ਿਸ਼ ਵੀ ਕਰ ਰਿਹਾ ਤੇ ਤੁਸੀਂ ਉਹ ਕਿਵੇਂ ਬਚਾਓਗੇ ਠੀਕ ਹੈ ਨਾ ਇਹ ਤੁਰੇ ਜਾਂਦੇ $20-50 ਖਾਣ ਪੀਣ ਚ ਉਈ ਰੋੜ ਦਿੰਦੇ ਆ ਹੈਨਾ ਤੇ ਫਿਰ ਸਾਡਾ ਜਿਹੜਾ ਫਰਜ਼ ਬਣਦਾ ਵੀ ਇਹੀ ਆ ਜਿਹੜੀਆਂ ਕੋਈ ਸੰਸਥਾਵਾਂ ਜਾਂ ਕੋਈ ਵਿਅਕਤੀ ਏਦਾਂ ਦੀ ਕੋਈ ਮਿਹਨਤ ਕਰਦੇ ਉਦਮ ਕਰਦੇ ਸਾਨੂੰ ਉਹਨਾਂ ਦਾ ਆਰਥਿਕ ਤੌਰ ਤੇ ਵੀ ਉਹਨਾਂ ਦੀ ਜਿਹੜੀ ਮਦਦ ਹੈ ਉਹ ਕਰਨੀ ਚਾਹੀਦੀ
1: ਚੰਗੀਆਂ ਚੀਜ਼ਾਂ ਦੇਖਣ ਤੇ ਸੁਣਨ ਦੀ ਸਾਡੀ ਆਦਤ ਘੱਟ ਗਈ ਹੈ ਤੁਸੀਂ ਮੂਵੀ ਦੀ ਗੱਲ ਕੀਤੀ ਐਮੀ ਵਿਰਕ ਦੀ ਮੈਂ ਮੂਵੀ ਇੱਕ ਦੇਖਣ ਲੱਗ ਗਈ ਜਲਦਰ ਨਿੱਕਾ ਜਲਦਰ 3 ਖਨੀ ਕਿਹੜੀ 4 ਅਗ 3 ਹੈ
0: ਹਾਂਜੀ
1: ਮੈਂ ਬਹੁਤਾ ਸ਼ਕੀਨ ਅਸੀਂ ਹੈ ਨੀ ਗੇ ਮੈਨੂੰ ਇੰਨੀ ਹੈਰਾਨੀ ਹੋਈ ਉਹ ਮੂਵੀ ਦੇਖ ਕੇ ਵੀ ਯਾਰ ਇਹ ਬੰਦੇ ਦੇ ਸਿਰ ਤੇ ਪੱਗ ਬੰਨੀ ਹੋਈ ਹੈ ਉਹਦਾ ਵਿਆਹ ਹੁੰਦਾ ਸੋਨਮ ਬਾਜਵਾ ਨਾਲ
0: ਹਾਂਜੀ ਹਾਂਜੀ
1: ਵਿਆਹ ਵਾਲੇ ਦਿਨ ਫਸਟ ਨਾਈਟ ਵਾਲੇ ਦਿਨ ਉਹ ਬੈੱਡ ਤੇ ਪੈਗ ਲਈ ਬੈਠੀ ਹੈ ਟੈਚੀ ਖੋਲਦੀ ਉਹਦੇ ਵਿੱਚ ਬੋਤਲਾਂ ਹੀ ਨੇ
0: ਹਾਂਜੀ
1: ਕਿਹੜਾ ਪੰਜਾਬ ਦਾ ਕਲਚਰ ਹੈ ਕਿਹੜਾ ਪੰਜਾਬ ਦਾ ਪਰਿਵਾਰ ਹੈ ਜਿੱਥੇ ਇਹ ਹੁੰਦਾ
0: ਜੀ
1: ਫਿਰ ਉਹ ਥੱਲੇ ਆਉਂਦੀ ਹੈ ਮੈਨੂੰ ਦੁੱਖ ਹੋਰ ਵੀ ਹੋਇਆ ਜਦੋਂ ਉੱਥੇ ਮੈਡਮ ਨਿਰਮਲ ਰਿਸ਼ੀ ਉਸ ਪਰਿਵਾਰ ਦੀ ਦਾਦੀ ਹੈ ਦੋ ਵੀ ਹੈਗੀ ਹੈ ਇੱਕ ਹੋਰ ਆ ਭਾਈ ਸਾਹਿਬ ਜਿਹੜੇ ਫੁੱਫੜ ਜਾਂ ਤਾਇਆ ਬਣਦੇ ਹੁੰਦੇ ਆ
0: ਹਾਂਜੀ
1: ਉਹ ਆਇਆ ਹੋਇਆ ਤੇ ਸਿਗਰਟ ਲਾਉਂਦੀ ਆ ਕੇ ਸਾਰਾ ਪਰਿਵਾਰ ਬੈਠਾ ਇੱਕ ਪੁੜੀ ਜੀ ਸਿੱਟਦੀ ਹੈ ਚਾਚਾ ਖਾਨੀ ਫੁੱਫੜ ਉਹਨੂੰ ਕਹਿੰਦੀ ਹੈ ਚੱਕ ਗੁਟਕਾ ਲਾ ਲਾ ਉਹ ਕਹਿੰਦਾ ਗੁਟਕਾ ਕੀ ਹੁੰਦਾ ਜਰਦਾ ਯਾਰ ਮੈਂ ਕਿਹਾ ਕਿਹੜੇ ਪਰਿਵਾਰਾਂ 'ਚ ਸਾਡੇ ਪੰਜਾਬ ਦਾ 'ਚ ਹੁੰਦਾ ਜਿਹੜਾ ਤੁਸੀਂ ਦਿਖਾ ਰਹੇ ਹੋ
0: ਬਿਲਕੁਲ
1: ਰਾਈਟ ਹੁਣ ਦੇਖੋ ਜੀ ਇਹ ਕੀ ਸਾਬਤ ਕਰਨਾ ਚਾਹੁੰਦੇ ਹੋ
3: ਇਹ ਬੜਾ ਤਰੀਕੇ ਨਾਲ ਇੱਕ ਚੀਜ਼ ਕਹਿ ਲਓ ਵੀ ਮੈਂ ਹੁਣ ਉਹ ਜਿੰਨੇ ਵੀ ਇਹ 'ਚ ਆਰਟਿਸਟ ਸੀਗੇ ਖੁਦ ਪੰਜਾਬੀ ਨੇ ਸਾਰੇ
1: ਪੰਜਾਬ ਨਾਲ ਸਾਰੇ ਹੰਡੇ ਹੋਏ ਆ
3: ਸਾਰੇ ਹੰਡੇ ਹੋਏ ਕੀ ਉਹ ਆਪਣੇ ਪਰਿਵਾਰਾਂ 'ਚ ਇੱਦਾਂ ਕਿਸੇ ਕਰਦੇ ਆ
1: ਕਿਸੇ ਵੀ ਪਰਿਵਾਰ 'ਚ ਦੇਖਿਆ ਕਿ ਮੈਂ ਤਾਂ ਸੱਚੀ ਗੱਲ ਹੈਰਾਨੀ ਹੋ ਗਈ ਮੈਂ ਕਿਹਾ ਯਾਰ ਅਮਲੀਆਂ ਤੋਂ ਅਮਲੀਆਂ ਦੇ ਪਰਿਵਾਰ 'ਚ ਵੀ ਇਹ ਨਹੀਂ ਹੁੰਦਾ
3: ਬਿਲਕੁਲ ਨਹੀਂ ਹੁੰਦਾ
1: ਰਾਈਟ ਬਿਲਕੁਲ ਪਰ ਹੈਰਾਨ ਆ ਵੀ ਉਹ ਬੰਦੇ ਨੇ ਮੈਨੂੰ ਸੋਚਿਆ ਹੀ ਨਹੀਂ ਹੈਗਾ ਮੂਵੀ ਬਣਾਉਣ ਲੱਗੇ ਨੇ ਵੀ ਯਾਰ ਇਹ ਤਾਂ ਹੈ ਨਹੀਂ ਗਾ ਜਿਵੇਂ ਹੁਣ ਉਹ ਆ ਯੋਗਰਾਜ ਨੇ ਕਿਹੜਾ ਪੰਗਾ ਜਿਹਾ ਲਿਆ ਹੋਇਆ ਵੀ ਤੁਹਾਨੂੰ ਸਕ੍ਰਿਪਟ ਦਿਖਾਈ ਜਾਂਦੀ ਹੈ ਪੜ੍ਹਾਈ ਜਾਂਦੀ ਹੈ ਯਾਦ ਕਰਾਇਆ ਜਾਂਦਾ ਹੈ ਡਾਇਲੋਗ ਇਹ ਤਾਂ ਹੈ ਨਹੀਂ ਕਿ ਤੇਰੇ ਮੂਹਰੇ ਲਿਆ ਕੇ ਉਦਾਂ ਕਹਿੰਦਾ ਤੂੰ ਬੋਲਤਾ ਰਾਈਟ ਤੂੰ ਕਿਵੇਂ ਬੋਲਤਾ ਵੀ ਬਾਬਾ ਦੀਪ ਸਿੰਘ ਦਾ ਪੁੱਤ ਕਹਿੰਦਾ ਆਪਣੇ ਆਪ ਨੂੰ
3: ਉਹ ਕਿੱਡੀ ਵੱਡੀ ਗਲਤੀ ਕੀਤੀ ਹੈ ਜੀ ਉਹਨਾਂ ਨੇ ਦੇਖੋ
1: ਜਾਂ ਕੀਤੀ ਕਰਾਈ ਸਾਰੀ ਉਮਰ ਦੀ ਖੇਚ ਪਾ ਲਈ ਪੈਸੇ ਤਾਂ ਪਹਿਲਾਂ ਵੀ ਕੋਈ ਬੜਾ ਵਧੀਆ ਕੁਛ ਨਹੀਂ ਬਹੁਤ ਕੁਛ ਕੀਤਾ ਕੰਟਰੋਵਰਸ਼ਲ ਪਰ ਆਈ ਮੀਨ ਅਸੀਂ ਲਿਜਾਣਾ ਕਿੱਥੇ ਚਾਹੁੰਦੇ ਹਾਂ ਸਮਾਜ ਨੂੰ ਮੈਂ ਤਾਂ ਹੈਰਾਨ ਹੁੰਦਾ ਕਿ ਯਾਰ ਅਸੀਂ ਜਿਹੜੇ ਸਾਡੇ ਇਹ ਜਿਹਨਾਂ ਨੂੰ ਅਸੀਂ ਦੇਖਣਾ ਸੁਣਨਾ ਚਾਹੁੰਦੇ ਹਾਂ ਕਿੱਧਰ ਨੂੰ ਲਿਜਾ ਰਹੇ ਆ ਇਹ
3: ਔਰ ਉਹ ਦੇਖੋ ਉਹ ਫਿਲਮ ਥੀਏਟਰ 'ਚ ਲੱਗੀ ਕਿਸੇ ਨੇ ਉਦਾਂ ਅਸੀਂ ਬੜੀ ਛੇਤੀ ਹਰ ਚੀਜ਼ ਦਾ ਵਿਰੋਧ ਕਰ ਦਿੰਦੇ ਹਾਂ ਕੋਈ ਹੋ ਜੇ ਉਹ ਇੰਨਾ ਕੁਛ ਉਹਦੇ 'ਚ ਮੈਂ ਤਾਂ ਦੇਖੀ ਨਹੀਂ ਮੈਂ ਟ੍ਰੇਲਰ ਦੇਖੇ ਨੇ ਉਹ ਫਿਲਮ ਦੇ ਮੈਂ ਉੱਥੇ ਸਮਝ ਗਿਆ ਵੀ ਇਹ ਕੀ ਇਹਨਾਂ ਨੇ ਖਿਲਾਰਾ ਪਾਇਆ ਕਿਸੇ ਨੇ ਕੁਛ ਨਹੀਂ ਉਹ ਵੀ ਨਹੀਂ ਕਹੀ ਕਿਸੇ ਨੇ
1: ਮੈਂ ਤਾਂ ਥੀਏਟਰ 'ਚ ਨਹੀਂ ਅਸੀਂ ਦੇਖੀ ਅਸੀਂ ਤਾਂ ਘਰੇ ਆਏ ਪੀ ਟੀਵੀ ਤੇ ਉਹ ਕੁਦਰਤੀ ਸਕਰੋਲ ਜੇ ਕਰਦੇ ਕਰਦੇ ਲਾ ਕੇ ਬਹਿ ਗਏ ਮੈਂ ਕਿਹਾ ਆਹ ਕੀ ਜਲੂਸ ਕੱਢਿਆ ਸਾਡਾ
0: ਜੀ ਜੀ ਜੀ
1: ਕਿਸੇ ਪੰਜਾਬ ਦੇ ਪਰਿਵਾਰ 'ਚ ਪੋਸੀਬਲ ਹੀ ਨਹੀਂ ਹੈਗਾ
0: ਬਿਲਕੁਲ
3: ਮਤਲਬ ਕੀ ਲੋੜ ਕੀ ਸੀ ਉਹਨਾਂ ਨੂੰ ਉਹ ਜਿਹਨੇ ਸਕ੍ਰਿਪਟ ਲਿਖੀ ਡਾਇਲੋਗ ਲਿਖੇ ਫਿਰ ਇਹਨਾਂ ਨੇ ਫਿਲਮ ਬਣਾਈ ਮੇਰੀ ਮਤਲਬ ਪੰਜਾਬੀ 'ਚ ਆਪਾਂ ਕਹਿੰਦੇ ਕਿਹੜੀ ਇਹੋ ਜਿਹੀ ਵੇਲਣ 'ਚ ਮਾਂ ਆਈ ਸੀ ਉਹਨਾਂ ਦੀ
1: ਬਿਲਕੁਲ ਮੈਂ ਤਾਂ ਆਨਸਟਲੀ ਮੈਡਮ ਨਿਰਮਲ ਰਿਸ਼ੀ ਨੂੰ ਵੀ ਆਨਸਟ ਵਿੱਚ ਦੱਸਾਂ ਤੁਹਾਨੂੰ ਮੇਰੇ ਮਨ 'ਚ ਇੰਨਾ ਸਤਿਕਾਰ ਹੈ ਕਿਉਂਕਿ ਮੇਰੇ ਘਰੇ 15 ਦਿਨ ਰਹਿ ਕੇ ਗਏ ਆ ਉਹ
3: ਹਾਂਜੀ
1: ਮੈਂ ਇੱਕ ਨਾਟਕ ਕਰਵਾਇਆ ਸੀਗਾ ਧੁੱਖ ਦੇ ਕਲੀਰੇ ਉਹ 'ਚ ਬਹੁਤ ਵੱਡੀ ਟੀਮ ਟੋਰਾਂਟੋ ਤੋਂ ਆਈ ਸੀਗੀ ਤਾਂ ਉਹ ਟੀਮ ਜਿਹੜੀ ਸੀ ਮੇਰੇ ਨੇੜੇ ਸੀ ਬਾਕੀ ਬੰਦੇ ਵੀ ਸਾਰੇ ਮੇਰੇ ਬੇਸਮੈਂਟ 'ਚ ਘਰੇ ਰਹੇ ਕਿਉਂਕਿ ਹੁਣ ਹੋਟਲਾਂ ਦਾ ਖਰਚਾ ਤੁਸੀਂ ਪੇ ਨਹੀਂ ਕਰ ਸਕਦੇ ਮੈਡਮ ਰਿਸ਼ੀ 15 ਦਿਨ ਪਹਿਲਾਂ ਆ ਗਏ ਸੀ ਕਿਉਂਕਿ ਉਹਨਾਂ ਦੇ ਸਟੂਡੈਂਟ ਬਹੁਤ ਆਏ ਪ੍ਰੋਫੈਸਰ ਸੀਗੇ ਗਵਰਨਮੈਂਟ ਕਾਲਜ ਲੁਧਿਆਣੇ ਤਾਂ ਸਵੇਰੇ ਸ਼ਾਮ ਪਾਠ ਕਰਨ ਵਾਲੇ
0: ਜੀ
1: ਸਵੇਰੇ ਸ਼ਾਮ ਪਾਠ ਕਰਨ ਵਾਲੀ ਔਰਤ ਔਰ ਇੰਨੀ ਰਿਸਪੈਕਟਡ ਔਰਤ ਕਿਵੇਂ ਯਾਰ ਤੁਸੀਂ ਰੋਲ ਕਰ ਲੈਣਗੇ ਇੱਦਾਂ ਦੇ ਉਹਦੇ ਵਿੱਚ ਦੁੱਖ ਹੁੰਦਾ ਤੇ ਖੈਰ ਟਾਈਮ ਵੀ ਨੇੜੇ ਹੋ ਗਿਆ ਇੱਕ ਹੋਰ ਮੈਂ ਅੱਜ ਗੱਲਾਂ 'ਚੋਂ ਗੱਲ ਹੀ ਆ ਜਾਂਦੀ ਹੈ ਤੁਸੀਂ ਜ਼ਿੰਮੇਵਾਰੀ ਦੀਆਂ ਗੱਲਾਂ ਕਰਦੇ ਹਾਂ ਇੰਡੀਵਿਜੁਅਲ ਤਾਂ ਜਿਹੜੀ ਲੈਣੀ ਲੈਣੀ ਹੈ ਜਦੋਂ ਤੁਸੀਂ ਇੱਥੇ ਬੈਠੇ ਹੋ ਇੱਥੇ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇੱਕ ਟੋਰਾਂਟੋ ਦੇ ਵੱਡੇ

0: ਰੇਡੀਓ ਪ੍ਰੋਗਰਾਮ ਦਾ ਹੋਸਟ ਹੈ ਮੈਂ ਕੁਦਰਤੀ ਟਿਕਟੋਕ ਤੇ ਸਕਰੋਲ ਜੇ ਕਰਦੇ ਨਾ ਸੁਣਾ ਉਹ ਬ੍ਰੈਂਪਟਨ ਤੇ ਬ੍ਰੈਂਪਟਨ ਦਾ ਹੀ ਹੈ ਇੱਥੇ ਉੱਤਰ ਹੀ ਰਹਿੰਦੇ ਕਿਤੇ ਤਵਾ ਲਾਉਣ ਲੱਗਿਆ ਦੂਜੀ ਹੋਸਟ ਉਹਨੂੰ ਹੋਸਟ ਨੂੰ ਇੰਟਰਵਿਊ ਕਰ ਰਹੀ ਹੈ ਬ੍ਰੈਂਪਟਨ ਦੇ ਡਰਾਈਵਰਾਂ ਦੀ ਗੱਲ ਕਰ ਰਿਹਾ ਸੀ ਵੀ ਜਦੋਂ ਬ੍ਰਾਊਨ ਡਰਾਈਵਰ ਦਿਖਦਾ ਤਾਂ ਲੋਕ ਪਾਸੇ ਹੋ ਜਾਂਦੇ ਆ ਮੈਂ ਹੈਰਾਨ ਸੀ ਮੈਂ ਕਿਹਾ ਯਾਰ ਵੀ ਸਾਡੇ ਲੋਕ ਇੰਨੇ ਮਾੜੇ ਡਰਾਈਵਰ ਤਾਂ ਹੈ ਨਹੀਂ ਠੀਕ ਹੈ ਹੈਗੇ ਆ ਪਰ ਕੀ ਬਾਕੀ ਭਾਈਚਾਰੇ 'ਚ ਹੈ ਨਹੀਂ ਤੁਸੀਂ ਸਾਡੇ 'ਤੇ ਕਿਉਂ ਸਾਨੂੰ ਸਾਡਿਆਂ ਤੋਂ ਵੱਧ ਖਤਰਾ ਹੋਇਆ ਪਿਆ ਹੁਣ
1: ਜੀ
0: ਔਰ ਨਾਲ ਉਹਨੇ ਲੈ ਲਾ ਤੇ ਕਹਿੰਦਾ ਜੀ ਦੇਖੋ ਬ੍ਰੈਂਪਟਨ ਦੇ ਵਿੱਚ ਇੰਨੇ ਮਾੜੇ ਡਰਾਈਵਰ ਹੈ ਇਹ ਹੈ ਵੋ ਹੈ ਇੱਕ ਹੰਬੋਲਟ 'ਚ ਉਹਨੇ 16 ਮਾਰਤੇ ਫਿਰ ਮੈਂ ਉਹਨੂੰ ਕਾਮੈਂਟ ਤਾਂ ਪਾਏ ਮੈਂ ਕਿਹਾ ਹੰਬੋਲਟ ਕਰੈਸ਼ ਜਿਹੜਾ ਹੋਇਆ ਸੀ ਉਹ ਬ੍ਰੈਂਪਟਨ 'ਚ ਨਹੀਂ ਸੀ ਭਾਈ ਸਸਕੈਚਮ ਬ੍ਰੈਂਪਟਨ ਦੇ ਵਿੱਚ ਨਹੀਂ ਹੈਗਾ ਨਾਲੇ ਉਹ ਕਹਿੰਦਾ ਦੇਖੋ ਜੀ ਪੀ ਆਰ ਦੀ ਖਾਤਰ ਸਾਡੀ ਕਮਿਊਨਿਟੀ ਦੇ ਮਗਰ ਲੱਗੀ ਆ ਵੀ ਉਹਨੂੰ ਇੱਥੇ ਡਿਪੋਰਟ ਨਾ ਕੀਤਾ ਜਾਵੇ ਉਹ ਭਲਿਆ ਮਾਨ ਸਾਹਿਬ ਦਾ ਹੱਕ ਬਣਦਾ ਕਾਨੂੰਨੀ ਤੌਰ ਤੇ ਉਹ ਕੇਸ ਲੜਿਆ ਆਪਦਾ ਉਹਨੇ ਸਜ਼ਾ ਭੁਗਤ ਲਈ ਰਾਈਟ 7 ਸਾਲ ਭੁਗਤ ਲਈ ਬੰਦੇ ਨੇ ਉਹਨੇ ਉਹ ਲਾਇਰ ਕੀਤਾ ਕਮਿਊਨਿਟੀ ਕਦੇ ਨਹੀਂ ਉਹਦੇ ਪਿੱਛੇ ਗਈ ਵੀ ਹਾਂ ਇਹਨੂੰ ਭੇਜੋ ਜਾਂ ਨਾ ਰੱਖੋ ਜਾਂ ਨਾ ਰੱਖੋ ਪਰ ਕਾਨੂੰਨੀ ਤੌਰ ਤੇ ਤਾਂ ਹੱਕ ਬਣਦਾ ਨਾ
1: ਜੀ
0: ਉਹ ਲੜਾਈ ਲੜੇ ਆਪਦੀ ਉਹਨੇ ਸਜ਼ਾ ਭੁਗਤ ਲਈ ਆਪਦੀ ਹੋਰ ਬਥੇਰੇ ਗੋਰਿਆਂ ਨੇ ਬੰਦੇ ਮਾਰੇ ਆ ਇੱਥੇ ਕਿ ਉਹਨਾਂ ਨੂੰ ਕਿੱਥੇ ਭੇਜੋਗੇ ਜਾਂ ਉਹਦੇ ਵਾਪਸ ਜਾਣ ਨਾਲ ਕਿ ਉਹ ਬੰਦੇ ਬਹੁਤ ਵੱਡੀ ਟ੍ਰੈਜਡੀ ਹੋਈ ਹੈ 16 ਬੱਚੇ ਮਰੇ ਆ ਦੁੱਖ ਲੱਗਦਾ ਪਰ ਕਿ ਉਹਦੇ ਵਾਪਸ ਜਾਣ ਭੇਜਣ ਨਾਲ ਵਾਪਸ ਆਜੂ ਕੁਛ
1: ਉਹ ਸਿੱਧੂ ਸਾਹਿਬ ਗੱਲ ਇਹ ਹੋਈ ਹੈ ਨਾ ਵੀ ਉਹਨੇ ਇੰਟੈਂਸ਼ਨਲੀ ਨੀ ਐਕਸੀਡੈਂਟ ਕੀਤਾ ਚਲੋ ਮਾੜੀ ਗੱਲ ਹੋਈ ਹੈ ਦੁੱਖਿਆ ਸਾਨੂੰ ਤੇ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕਿਉਂਕਿ ਅਸੀਂ ਇਮੀਗ੍ਰੈਂਟ ਆ ਇਹ ਸਾਰੀ ਨਾ ਇੱਕੋ ਰਸੇ ਨਾਲ ਬੰਨੇ ਜਾਂਦੇ
0: ਸਭ ਤੋਂ ਵੱਡੀ ਗੱਲ ਸਨੀ ਉਸ ਬੰਦੇ ਨੇ ਮੁੰਡੇ ਨੇ ਇਹ ਕੀਤੀ ਉਹਦੇ ਵਕੀਲਾਂ ਨੇ ਉਹਨੂੰ ਕਿਹਾ ਇੱਥੋਂ ਦੇ ਟਾਪ ਦੇ ਵਕੀਲਾਂ ਨੇ ਕਿ ਇੰਟਰਸੈਕਸ਼ਨਲ ਜਿਹੜਾ ਹੈਗਾ ਇਹ ਕੁਐਸਚਨੇਬਲ ਹੈ ਇੱਥੇ ਬਹੁਤ ਐਕਸੀਡੈਂਟ ਹੋ ਚੁੱਕੇ ਆ ਟ੍ਰੀ ਜਿਹੜੇ ਅਬਸਟ੍ਰਕਟ ਕਰਦੇ ਸੀ ਤੈਨੂੰ ਤੂੰ ਨਾਟ ਗਿਲਟੀ ਕਰ ਉਹ ਮੁੰਡੇ ਨੇ ਕਿਹਾ ਕਹਿੰਦਾ ਨਹੀਂ ਮੈਂ 16 ਬੱਚਿਆਂ ਨੇ ਚੀਕਾਂ ਸੁਣੀਆਂ ਮੈਂ ਇਮੋਸ਼ਨਲ ਹੋ ਜਾਂਦਾ ਤੂੰ ਗੱਲ ਕਰਦਾ ਮੈਂ ਚੀਕਾਂ ਸੁਣੀਆਂ ਮੈਂ ਨਾਟ ਗਿਲਟੀ ਨਹੀਂ ਕਰੂੰਗਾ ਮੈਂ ਗਿਲਟੀ ਕਰੂੰਗਾ ਮੈਨੂੰ ਸਜ਼ਾ ਮਿਲੇ ਔਰ ਉਹਨੂੰ ਮਿਲੀ ਔਰ ਸਜ਼ਾ ਵੀ ਲੀਗਲ ਐਕਸਪਰਟ ਦੇ ਹਿਸਾਬ ਨਾਲ ਸਭ ਤੋਂ ਹਾਰ ਚ ਸੀਗੀ ਉਹ ਇੰਨੀ ਸਜ਼ਾ ਐਕਸੀਡੈਂਟ ਚ ਮਿਲਦੀ ਨੀ 7 ਸਾਲ ਦੀ
1: ਜੀ
0: ਔਰ ਉਹਨੇ ਉਹਨਾਂ ਪਰਿਵਾਰਾਂ ਜਿਹੜੇ ਵਿਕਟਿਮ ਫੈਮਿਲੀ ਸੀਗੀਆਂ ਉਹਨਾਂ ਦੇ ਨੂੰ ਕੋਰਟ ਜਦੋਂ ਸਟੇਟਮੈਂਟਾਂ ਦੇ ਰਹੇ ਸੀ ਅੰਦਰ ਸੱਦ ਕੇ ਜੱਜ ਦੇ ਰੂਮ ਦੇ ਵਿੱਚ ਉੱਥੇ ਪਿੱਛੇ ਉਹਨਾਂ ਨੂੰ ਮਾਫੀਆਂ ਵੀ ਮੰਗੀਆਂ ਨੇ ਇੰਨਾ ਕਦੇ ਨੀ ਕੀਤਾ ਕਿਸੇ ਨੇ ਪਰ ਹੁਣ ਜੇ ਉਹ ਲੜਾਈ ਲੜ ਰਿਹਾ ਤਾਂ ਲੜਨ ਦਿਓ ਰੇਡੀਓ ਹੋਸਟ ਆਪਣੇ ਆਪ ਨੂੰ ਇਮੀਗ੍ਰੇਸ਼ਨ ਮੰਤਰੀ ਬਣੇ ਬੈਠਾ ਮੈਨੂੰ ਰਿਪੋਰਟ ਕਰੋ ਜੀ
2: ਬਿਲਕੁਲ ਜੀ ਸਾਰੇ ਹੀ ਬੈਠੇ ਨੇ ਹਰੇਕ ਨੂੰ ਸਰਟੀਫਿਕੇਟ ਦੇਣ ਨੂੰ ਗਲਤੀਆਂ ਸਭ ਤੋਂ ਹੁੰਦੀਆਂ ਇੱਥੇ ਕਮਿਊਨਿਟੀਆਂ ਬਹੁਤ ਗਲਤੀਆਂ ਕਰਦੇ ਕੀ ਇਹ ਉਹਨਾਂ ਨੂੰ ਵਾਪਸ ਭੇਜ ਦਿੰਦੇ ਆ ਜਿਹੜੇ ਇੱਥੇ ਦੇ ਬੋਰਨ ਤੇ ਮੇਰੇ ਖਿਆਲ ਨਾਲ ਤਾਂ ਜਿਹੜੀ ਇੱਕ ਤਾਂ ਹੁੰਦੀ ਆ ਨਾ ਸਮਝੀ ਚ ਚੀਜ਼ਾਂ ਗਲਤੀਆਂ ਹੋਈਆਂ ਉਹਨਾਂ ਨੂੰ ਠੀਕ ਆ ਤੁਹਾਡੀ ਗੱਲ ਵੀ ਸਜ਼ਾ ਹੋਈ ਹੁਣ ਉਹਨੂੰ ਉਹਦਾ ਮੌਕਾ ਦਿੱਤਾ ਜਾਵੇ ਜਿਹੜਾ ਉਹਦਾ ਬਣਦਾ ਜੋ ਹੱਕ ਬਣਦਾ ਉਹਦਾ
0: ਖੈਰ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਨੇੜੇ ਹੋ ਗਿਆ ਤੇ ਇੱਕ ਵਾਰ ਆਪਣਾ ਨੰਬਰ ਬੋਲ ਦਿਓ
2: ਹਾਂਜੀ ਭਾਜੀ ਮੇਰਾ ਫੋਨ ਨੰਬਰ ਹੈਗਾ ਜੀ 4036807589 ਆ ਜੀ ਤੇ ਬਾਕੀ ਤੁਸੀਂ ਬਸ ਫਿਰ ਉਹੀ ਗੱਲ ਹੈ ਜੀ 24 ਮਈ ਸੰਡੇ ਆ ਅਗਲਾ ਐਤਵਾਰੀ ਆਪਣਾ ਤੇ 3 ਵਜੇ ਪਹੁੰਚਣਾ ਤੇ ਅਸੀਂ ਬਾਲਾ ਪ੍ਰੋਗਰਾਮ ਨੂੰ ਸਟ੍ਰੈਚ ਵੀ ਨਹੀਂ ਕਰਾਂਗੇ ਟਾਈਮ ਨਾਲ ਹੀ ਉਹਨੂੰ ਸਮੇਟਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਆਮ ਆਪਣੇ ਸਾਰਿਆਂ ਦੀ ਇੱਕ 2.5-3 ਘੰਟੇ ਹੀ ਆਪਾਂ ਆਪਣੀ ਪੇਸ਼ੈਂਸ ਹੁੰਦੀ ਹੈ ਸਾਰਿਆਂ ਦੀ ਬੈਠ ਕੇ ਦੇਖਣ ਦੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਮਰਸ਼ੀਅਲ ਸਨੇਹੇ ਲੈ ਲਵਾਂ ਸਿਟੀ ਕਾਰਪੋਰਟ ਵਾਲੇ ਸਾਡੇ ਸਪੋਂਸਰ ਨੇ ਫਲੋਰਿੰਗ ਦਾ ਕੰਮ ਕਰਾਉਣਾ ਪੁਰਾਣੇ ਜਾਂ ਨਵੇਂ ਘਰਾਂ 'ਚ ਹਾਰਡਵੁੱਡ ਕਾਰਪੋਰਟ ਸਰਾਮਿਕ ਲੈਮੀਨੇਟ ਫਲੋਰਿੰਗ ਦਾ ਤੇ ਕਾਫੀ ਵੱਡਾ ਵੇਅਰ ਹਾਊਸ ਹੈ ਨਾ ਹੋਵੇ ਉਹਨੇ ਕੋਲ ਸਮਾਨ ਤਾਂ ਆਰਡਰ ਕਰ ਦਿੰਦੇ ਆ 403-291-1111 ਚਾਹੁੰਦਾ ਉਹਨਾਂ ਦਾ ਨੰਬਰ ਹੈ 4032911114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP RASP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 4035862667 ਹੈ 4035682667 ਫਿਕਸ ਆਟੋ ਕਲੇਜਨ ਦੇ ਮਾਈਕ ਰਣਦੇਵ ਤਿਰਕਵੀਰ ਗਿਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਸਾਰੀਆਂ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਆ 720 ਮੋਰੇਨ ਰੋਡ ਨਾਰਥ ਈਸਟ ਐਡਰੈਸ ਹੈ ਫੋਨ ਨੰਬਰ 403-273-8899 ਹੈ 4032-73889 ਐਂਡ ਨਾਰਥ ਈਸਟ ਆਟੋਮੋਟਿਵ ਸਰਵਿਸਿਸ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਜੋਬ ਦਾ ਕੰਮ ਜਾਂ ਗੱਡੀ ਕੋਈ ਆਟੋ ਪ੍ਰਾਪਤ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ 403-250-7038 ਹਰਦੀਪ ਦਿਓਲ ਦਾ ਨੰਬਰ ਹੈ 4032-507038 4545 ਐਵਨਿਊ ਸਾਊਥ ਈਸਟ ਫੋਰਸਟ ਲਾਨ ਐਡਰੈਸ ਹੈ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਇੰਡੀਪੈਂਡੈਂਟ ਇੰਸ਼ੋਰੈਂਸ ਬ੍ਰੋਕਰ ਹੋਣ ਕਰਕੇ ਬੈਸਟ ਰੇਟ ਲੈ ਕੇ ਦਿੰਦੇ ਤੁਹਾਨੂੰ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀਆਂ ਦਾ ਨੈਗੋਸ਼ੀਏਟ ਕਰਕੇ 403-355-3858 ਨੰਬਰ ਹੈ 4032-355-6358 ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਇਹ ਸਨ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਹੈ ਕਾਫੀ ਦੇਰ ਤੋਂ ਲੰਬੇ ਅਰਸੇ ਤੋਂ ਸਪੋਰਟ ਕਰਦੇ ਆ ਤੇ ਟਾਈਮ ਤਕਰੀਬਨ ਸਟੂਡੀਓ ਦੀ ਬ੍ਰੇਕ ਦਾ ਹੋਇਆ ਵਾ ਤੇ ਮੈਂ ਵਾਪਸ ਆਉਣਾ ਸਟੂਡੀਓ ਦੀ